ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸੋ ਆਓ, ਸਤਿਗੁਰੂ ਜੀ ਸਾਨੂੰ ਵਾਰ ਵਾਰ ਬਾਣੀ ਦੇ ਵਿੱਚ ਪ੍ਰੇਰਨਾ ਦਿੰਦੇ ਹਨ ਪਰਮਾਤਮਾ ਦੀ ਆਰਾਧਨਾ ਕਰਨ ਵਾਸਤੇ, ਨਾਮ ਸਿਮਰਨ ਕਰਨ ਵਾਸਤੇ, ਭਗਤੀ ਕਰਨ ਵਾਸਤੇ। ਸੋ ਆਓ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਇਹ ਭਾਗਾਂ ਨਾਲ ਸਮਾਂ ਪ੍ਰਾਪਤ ਹੋਇਆ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਰੀਜੈ ਜੀਓ। ਕਿਉਂਕਿ ਜਨਮਾਂ ਜਨਮਾਤਰਾਂ ਤੋਂ ਆਪਣਾ ਮਨ, ਜਨਮ ਜਨਮ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਿਆਓ। ਜਨਮਾਂ ਜਨਮਾਤਰਾਂ ਤੋਂ ਸਾਡਾ ਜਿਹੜਾ ਇਹ ਮਨ, ਕਿੰਨੇ ਹੀ ਜਨਮ ਲੈ ਕਰਕੇ ਹੁਣ ਮੌਕਾ ਮਿਲਿਆ ਹੈ, ਅਤੇ ਮਨ ਧੋਣ ਦਾ ਜੋ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਤਰੀਕਾ ਹੈ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਸੋ ਆਓ, ਸਮਾਂ ਮਿਲਿਆ ਹੈ ਜਿੱਥੇ ਸਰੀਰ ਦੀ ਹਾਜ਼ਰੀ ਲੱਗ ਰਹੀ ਹੈ ਗੁਰੂ ਮਹਾਰਾਜ ਦੇ ਨਿੱਘੀ ਗੋਦ ਵਿੱਚ, ਉੱਥੇ ਆਪਾਂ ਜ਼ਰੂਰ ਧਿਆਨ ਰੱਖਣਾ ਕਿ ਮਨ ਦੀ ਵੀ ਹਾਜ਼ਰੀ ਲੱਗੇ। ਸੋ ਮਨ ਦੀ ਹਾਜ਼ਰੀ ਲਾਉਣ ਵਾਸਤੇ ਰਸਨਾ ਨਾਲ ਗੁਰਮੰਤਰ ਦਾ ਜਾਪ ਕਰਨਾ ਹੈ, ਆਪਣੀ ਆਵਾਜ਼ ਨੂੰ ਸੁਣਨਾ ਹੈ, ਅਤੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ। ਸੋ ਆਓ, ਸਾਰੇ ਰਲ ਮਿਲ ਕੇ ਹਾਜ਼ਰੀਆਂ ਭਰੀਏ, ਕੋਈ ਰਸਨਾ ਵਾਂਝੀ ਨਾ।

Vaheguru.

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ, ਆਪ ਜੀ ਨੂੰ ਗੁਰਮੰਤਰ ਸਿਮਰਨ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਸਨ। ਹਰ ਹਫ਼ਤੇ ਦੀ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ, ਬਹੁਤ ਬਹੁਤ ਧੰਨਵਾਦ ਹੈ ਸਰਬੱਤ ਸੰਗਤ ਵੱਲੋਂ ਆਪ ਗੁਰਮੁਖਾਂ ਦਾ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ ਆਪ ਜੀ ਨੂੰ ਕਥਾ ਸਰਵਣ ਕਰਵਾਉਣ, ਜ਼ਰੂਰੀ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ 4 ਜੁਲਾਈ ਨੂੰ ਸਵੇਰੇ 7 ਵਜੇ ਗੈਲਰੀ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਨੇ ਅੰਮ੍ਰਿਤਪਾਨ ਕਰਨਾ ਉਹ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣ। ਸੋ ਦੂਸਰੀ ਬੇਨਤੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ 6 ਜੁਲਾਈ ਤੋਂ 16 ਅਗਸਤ ਤੱਕ ਪਾਠ ਬੋਧ ਸਮਾਗਮ ਹੋਵੇਗਾ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਸੰਪੂਰਨ ਸੰਥਿਆ ਆਪ ਜੀ ਕੇਵਲ 40 ਦਿਨਾਂ ਵਿੱਚ ਕਰ ਸਕੋਗੇ। ਸਮਾਂ ਹੋਵੇਗਾ ਸ਼ਾਮ 6:30 ਤੋਂ 8:30। ਸੋ ਇਹਦੇ ਵਿੱਚ ਕੋਈ ਵੀ ਵੀਰ ਬਜ਼ੁਰਗ ਭੈਣ ਭਰਾ ਸ਼ਾਮਿਲ ਹੋ ਕੇ ਸ਼ੁੱਧ ਗੁਰਬਾਣੀ ਪੜ੍ਹਨੀ ਸਿੱਖ ਸਕਦਾ ਹੈ। ਸੋ ਆਪ ਜੀ ਨੇ ਇਸ ਸਮਾਗਮ ਦਾ ਵੀ ਪੂਰਾ ਪੂਰਾ ਲਾਭ ਲੈਣ ਦੀ ਕੋਸ਼ਿਸ਼ ਕਰਨੀ। ਆਓ ਹੁਣ ਇਤਿਹਾਸ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸ਼ਬਦ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਤੇ ਉਚੇਚੇ ਤੌਰ ਤੇ ਵਾਹਿਗੁਰੂ ਦੇ ਸਿਮਰਨ ਦਾ ਜਾਪ ਕਰ ਰਹੇ ਸੀ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਵਰਤਿਆ, ਇੱਕ ਜਗ੍ਹਾ ਹਜ਼ੂਰ ਨੇ ਚਾਰ ਗੱਲਾਂ ਕਹੀਆਂ। ਸਾਹਿਬ ਕਹਿਣ ਲੱਗੇ, ਜਿੰਨਾ ਸਮਾਂ ਤੇਰੀ ਦੇਹ ਨੂੰ ਕੋਈ ਰੋਗ ਨਹੀਂ ਲੱਗਿਆ, ਇਹ ਬੰਦੇ ਤੂੰ ਪਰਮਾਤਮਾ ਦਾ ਨਾਮ ਸਿਮਰ ਕੇ ਸ਼ੁਕਰ ਕਰ। ਦੂਜਾ ਬਚਨ ਵਰਤਿਆ, ਜਿੰਨਾ ਸਮਾਂ ਤੇਰੇ ਤਨ ਤੇ ਬਜ਼ੁਰਗੀ ਨਹੀਂ ਆਈ, ਭਾਵ ਤੂੰ ਤੁਰਨ ਦੇ, ਬੋਲਣ ਦੇ, ਖਾਣ ਪੀਣ ਪਹਿਨਣ ਦੇ ਸਮਰੱਥੇ, ਇਹ ਬੰਦੇ ਤੂੰ ਪਰਮਾਤਮਾ ਦਾ ਸ਼ੁਕਰ ਕਰ। ਤੇ ਤੀਜਾ ਬਚਨ ਵਰਤਿਆ, ਕਹਿਣ ਲੱਗੇ, ਜਿੰਨਾ ਸਮਾਂ ਤੇਰੀ ਜ਼ੁਬਾਨ ਬੋਲਣ ਦੇ ਸਮਰੱਥ ਹੈ, ਇਹ ਆਵਾਜ਼ ਇਹ ਬੋਲੀ ਥਿੜਕਦੀ ਨਹੀਂ, ਤੂੰ ਸ਼ਬਦਾਂ ਦਾ ਉਚਾਰਨ ਕਰ ਸਕਦਾ। ਸਤਿਗੁਰੂ ਕਹਿਣ ਲੱਗੇ, ਪਰਮਾਤਮਾ ਦਾ ਸਿਮਰਨ ਕਰ। ਤੇ ਚੌਥਾ ਬਚਨ ਵਰਤਿਆ, ਕਹਿਣ ਲੱਗੇ, ਇਹ ਬੰਦੇ ਜਿੰਨਾ ਸਮਾਂ ਤੈਨੂੰ ਮੌਤ ਨੇ ਹਜੇ ਘੇਰਿਆ ਨਹੀਂ ਨਾ, ਤੂੰ ਮੌਤ ਦੇ ਮੂੰਹ ਵਿੱਚੋਂ ਬਚੇ ਆ ਰਿਹਾ, ਤੂੰ ਰੱਬ ਦਾ ਸ਼ੁਕਰ ਕਰਿਆ ਕਰ। ਮਹਾਰਾਜ ਨੇ ਇੱਕ ਜਗ੍ਹਾ ਇਹ ਚਾਰੋਂ ਬਚਨ ਕਹੇ। ਇਹ ਸ਼ਬਦ ਆਉਂਦਾ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਭਗਤੀ ਨਾਮ ਲਈ ਮਨੁੱਖਾ ਜਨਮ ਮਿਲਿਆ। ਤੇ ਅੱਗੇ ਫਿਰ ਚਾਰ ਗੱਲਾਂ ਕਹੀਆਂ, ਕਹਿੰਦੇ, ਜਬ ਲੱਗ ਜਰਾ ਰੋਗ ਨਹੀਂ ਆਇਆ। ਜਰਾ ਦਾ ਅਰਥ ਹੁੰਦਾ ਬੁਢੇਪਾ, ਬਜ਼ੁਰਗੀ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਭਈ ਨਹੀਂ ਬਾਨੀ। ਬਿਕਲ ਦਾ ਅਰਥ ਹੈ ਤੇਰੀ ਜ਼ੁਬਾਨ ਥਿੜਕਦੀ ਨਹੀਂ, ਤੂੰ ਬੋਲਣ ਦੇ ਸਮਰੱਥ ਹੈ। ਜਬ ਲੱਗ ਬਿਕਲ ਭਈ ਨਹੀਂ ਬਾਨੀ, ਭਜਲੇ ਰੇ ਮਨ ਸਾਰੰਗ ਪਾਨੀ, ਇਹ ਮਨਾ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ। ਅੱਗੇ ਇੱਕ ਹੋਰ ਬਚਨ ਵਰਤਿਆ, ਕਹਿੰਦੇ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਕਹਿੰਦੇ, ਹੁਣ ਤੂੰ ਪਰਮਾਤਮਾ ਦਾ ਨਾਮ ਸਿਮਰਦਾ ਨਹੀਂ, ਇਹ ਬੰਦੇ ਅੰਤਲਾ ਸਮਾਂ ਆਏਗਾ ਤੇਰੇ ਤੋਂ ਸਿਮਰਿਆ ਨਹੀਂ ਜਾਣਾ। ਉਂਝ ਬਹੁਤ ਵਾਰੀ ਬੰਦਾ, ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਹਮੇਸ਼ਾ ਬੰਦਾ ਧਰਮ ਦੀ ਗੱਲ ਕੱਲ ਤੇ ਪਾਉਂਦਾ। ਤੁਸੀਂ ਵੇਖੋ, ਮਨ ਕਹੇਗਾ ਕੱਲ ਤੋਂ ਕੋਸ਼ਿਸ਼ ਕਰਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰਾਂਗੇ, ਜਾਂ ਕੱਲ ਤੋਂ ਵਿਚਾਰ ਬਣਾਵਾਂਗੇ, ਨਿਤਨੇਮ ਸ਼ੁਰੂ ਕਰਾਂਗੇ, ਕੱਲ ਤੋਂ ਨੇਮ ਮਨਾਵਾਂਗੇ, ਗੁਰੂ ਘਰ ਜਾਵਾਂਗੇ, ਸੇਵਾ ਕਰਾਂਗੇ। ਪਰ ਫਿਰ ਉਹ ਕੱਲ ਬੰਦੇ ਦੇ ਹੱਥ ਨਹੀਂ ਆਉਂਦੀ, ਬੰਦਾ ਮਨ ਟਾਲਦਾ। ਤੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਵਰਤਿਆ, ਕਹਿੰਦੇ, ਕਬੀਰ ਕਾਲ ਕਰੰਤਾ ਅਭੈ ਕਰ, ਅਭ ਕਰਤਾ ਸੁਤਾਲ। ਕਹਿੰਦੀ, ਜਿਹੜੀ ਗੱਲ ਤੂੰ ਧਰਮ ਦੀ ਕੱਲ ਤੇ ਪਾਈ ਜਾ ਰਿਹਾ, ਉਹਨੂੰ ਕੱਲ ਤੇ ਨਾ ਪਾ, ਕੱਲ ਵਾਲੀ ਗੱਲ ਅੱਜੇ ਸ਼ੁਰੂ ਕਰ। ਜਿਹਨੂੰ ਅੱਜੇ ਕਹਿ ਰਿਹਾ ਉਹਨੂੰ ਹੁਣੇ ਸ਼ੁਰੂ ਕਰ। ਕਬੀਰ ਕਾਲ ਕਰੰਤਾ ਅਭੈ ਕਰ, ਅਭ ਕਰਤਾ ਸੁਤਾਲ, ਪਾਛੇ ਕਛੂ ਨਾ ਹੋਏ ਗੋ ਸਿਰ ਭਰੇ ਆਵੇ ਕਾਲ। ਕਹਿੰਦੇ, ਮੌਤ ਨੇ ਆ ਕੇ ਗ੍ਰਸ ਲਿਆ, ਬੰਦੇ ਪੱਲੇ ਕੱਖ ਨਹੀਂ ਰਹਿਣਾ, ਇਹਦੀ ਬਜਾਏ ਤੂੰ ਧਰਮ ਦੀ ਗੱਲ, ਨਾਮ ਦੀ ਗੱਲ, ਬੰਦਗੀ ਦੀ ਗੱਲ, ਸੇਵਾ ਦੀ ਗੱਲ, ਸਿਮਰਨ ਦੀ ਗੱਲ ਕੱਲ ਤੇ ਨਾ ਪਾ, ਤੂੰ ਇਹਨੂੰ ਅੱਜੀ ਸ਼ੁਰੂ ਕਰ ਲੈ। ਗੁਰੂ ਰਹਿਮਤ ਕਰੇ, ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਤੇ ਲੜੀਵਾਰ ਜੋ ਆਪਾਂ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ, ਜਿਹੜੇ ਮਹਿਤਾਬ ਸਿੰਘ ਜੀ ਦੇ ਪੋਤਰੇ ਨੇ, ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ, ਉਹਨਾਂ ਦੀ ਪੀੜ੍ਹੀ ਵਿੱਚੋਂ ਨੇ, ਤੇ ਉਹਨਾਂ ਦੀ ਜਿਹੜੀ ਲਿਖਤ ਹੈ ਪ੍ਰਾਚੀਨ ਪੰਥ ਪ੍ਰਕਾਸ਼, ਇਹ ਆਪਾਂ ਲੜੀਵਾਰ ਗੁਰੂ ਕੀ ਅਸੀਸ ਨਾਲ ਵਿਚਾਰਦੇ ਹਾਂ। ਕੱਲ ਆਪਾਂ ਵਿਚਾਰਿਆ ਸੀ ਕਿ ਕਿਵੇਂ ਬਾਬਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵਾਰ ਵਾਰ ਬੇਨਤੀ ਕੀਤੀ, ਮਹਾਰਾਜ ਤੁਸੀਂ ਪੀਰਾਂ ਦੇ ਪੀਰ ਹੋ, ਤੁਸੀਂ ਖੁਦਾ ਦਾ ਰੂਪ ਹੋ, ਕਿਰਪਾ ਕਰਕੇ ਮੈਨੂੰ ਹਿੰਦ ਦੀ ਪਾਤਸ਼ਾਹੀ ਬਖਸ਼ੋ। ਮਹਾਰਾਜ ਜੀ ਨੇ ਜਦੋਂ ਨੇ ਵਾਰ ਵਾਰ ਬੇਨਤੀਆਂ ਕੀਤੀਆਂ, ਪਹਿਲਾਂ ਉਹਦੇ ਮਨ ਵਿੱਚ ਕੁਝ ਸ਼ੰਕੇ ਵੀ ਸਨ, ਭਰਮ ਵੀ ਸਨ, ਤੇ ਉਹ ਵੀ ਨਿਵਿਰਤ ਕੀਤੇ। ਉਹਦੀ ਵਾਰ ਵਾਰ ਬੇਨਤੀ ਨੂੰ ਮਹਾਰਾਜ ਨੇ ਪ੍ਰਵਾਨ ਕਰਕੇ ਤਰੁੱਠ ਕੇ ਬਚਨ ਕਿਹਾ, ਕਹਿਣ ਲੱਗੇ, ਬਾਬਰ ਤੈਨੂੰ ਹਿੰਦ ਦੀ ਪਾਤਸ਼ਾਹੀ ਮਿਲੇਗੀ। ਪਰ ਨਾਲ ਇੱਕ ਬਚਨ ਵਰਤਿਆ, ਤੈਨੂੰ ਅਸੀਂ ਹਿੰਦ ਦੀ ਪਾਤਸ਼ਾਹੀ ਬਖਸ਼ਦੇ ਜ਼ਰੂਰ ਹਾਂ, ਪਰ ਆਉਣ ਵਾਲੀਆਂ ਪੀੜ੍ਹੀਆਂ ਅੰਦਰੋਂ ਇੱਕ ਵਕਤ ਆਏਗਾ ਇਹ ਪਾਤਸ਼ਾਹੀ ਸਿੱਖੋ ਵੀ ਲੈਣੀ ਹੈ। ਉਹਨੇ ਫਿਰ ਹੱਥ ਜੋੜੇ, ਮਹਾਰਾਜ ਜੇ ਬਖਸ਼ਣ ਲੱਗੇ ਹੋ ਫਿਰ ਖੋਹਦੇ ਕਿਉਂ, ਮੇਰੀ ਪੀੜ੍ਹੀਆਂ ਤੋਂ ਅੰਸ਼ ਮੰਸ਼ ਤੋਂ ਰਾਜ ਭਾਗ ਖੋਣਾ ਕਿਉਂ। ਮਹਾਰਾਜ ਨੇ ਵਚਨ ਵਰਤਿਆ, ਕਹਿਣ ਲੱਗੇ ਇਹ ਸੱਤਾ ਦਾ ਨਸ਼ਾ ਐਸਾ ਹੈ, ਜਦੋਂ ਕੋਈ ਤਖ਼ਤ ਤੇ ਬਹਿ ਕੇ ਤੇ ਫਿਰ ਪ੍ਰਜਾ ਨਾਲ ਇਨਸਾਫ ਨਾ ਕਰੇ, ਉਹਨਾਂ ਨੂੰ ਨਿਆਂ ਨਾ ਦੇ, ਫਿਰ ਇੱਕ ਵਕਤ ਆਉਂਦਾ ਵੀ ਰਾਜ ਖਿਸਕ ਜਾਂਦੇ ਨੇ, ਤੇਰੀ ਆਉਣ ਵਾਲੀ ਪੀੜ੍ਹੀਆਂ ਦੇ ਵਿੱਚੋਂ ਇਹੋ ਜਿਹੇ ਕਰਮ ਹੋਣੇ ਸ਼ੁਰੂ ਹੋ ਜਾਣਗੇ, ਉਹ ਜ਼ੁਲਮ ਕਰਨਗੇ ਤੇ ਇਨਸਾਫ ਦੇਣਗੇ ਨਹੀਂ, ਤੇ ਜਦੋਂ ਕਦੀ ਧਰਮੀਆਂ ਤੇ ਜ਼ੁਲਮ ਹੁੰਦਾ ਫਿਰ ਧਰਮੀਆਂ ਵਿੱਚੋਂ ਹੀ ਕੁਝ ਐਸੇ ਧਰਮੀ ਜਨਮ ਲੈਂਦੇ ਨੇ ਕਿ ਤਖ਼ਤ ਤੇ ਬੈਠੇ ਹੋਏ ਬਾਦਸ਼ਾਹ ਦੀ ਸੱਤਾ ਵੀ ਉਲਟਾ ਦਿੰਦੇ ਨੇ। ਮਹਾਰਾਜ ਨੇ ਵਚਨ ਕਹਿ ਦਿੱਤੇ, ਫਿਰ ਭਾਈ ਸਾਹਿਬ ਨੇ ਸਾਰੀ ਗੱਲ ਲਿਖੀ। ਇੱਥੇ ਚੇਤਾ ਰੱਖੋ, ਗੁਰੂ ਜੀ ਦੇ ਵਚਨਾਂ ਨਾਲ ਉਹਨੂੰ ਰਾਜ ਭਾਗ ਮਿਲਿਆ, ਤੇ ਇਹ ਯਾਦ ਰੱਖੋ ਵੀ ਫਿਰ ਕੁਝ ਪੀੜ੍ਹੀਆਂ ਸੱਤਾ ਤੇ ਰਹਿ ਕੇ ਵੀ ਇਨਸਾਫ ਕਰਦੀਆਂ ਰਹੀਆਂ, ਜਿਨ੍ਹਾਂ ਵਿੱਚੋਂ ਬਾਬਰ, ਹਿਮਾਯੂ, ਅਕਬਰ ਬਾਦਸ਼ਾਹ, ਅੱਗੇ ਆ ਕੇ ਫਿਰ ਜਹਾਂਗੀਰ ਹੈ ਜਿਹੜਾ, ਉਹ ਫਿਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਸ਼ਹੀਦ ਕਰਦਾ, ਜ਼ੁਲਮ ਕਰਦਾ। ਛੇਵੇਂ ਪਾਤਸ਼ਾਹ ਮਹਾਰਾਜ ਫਿਰ ਚਾਰ ਜੰਗ ਲੜਦੇ ਆ। ਅੱਗੇ ਫਿਰ ਉਸ ਤੋਂ ਬਾਅਦ ਜਦੋਂ ਜਹਾਂਗੀਰ ਤੋਂ ਬਾਅਦ ਫਿਰ ਅੱਗੇ ਚੱਲ ਕੇ ਇਹਦਾ ਬਾਪ, ਇਹਦਾ ਪੁੱਤਰ ਬਹਿੰਦਾ, ਤੇ ਉਸ ਤੋਂ ਬਾਅਦ ਫਿਰ ਅੱਗੇ ਰਾਜ ਭਾਗ ਆ ਜਾਂਦਾ ਜੀ ਔਰੰਗਜ਼ੇਬ ਕੋਲ। ਇੱਥੇ ਭਾਈ ਸਾਹਿਬ ਨੇ ਕਿਹਾ ਔਰੰਗਜ਼ੇਬ ਗੁਰੂ ਘਰ ਦਾ ਕੀਤਾ ਪਰਉਪਕਾਰ ਭੁੱਲਿਆ, ਤੇ ਫਿਰ ਉਹ ਪਰਉਪਕਾਰ ਭੁੱਲ ਕੇ ਜ਼ੁਲਮ ਦੀ ਬਿਰਤੀ ਨਾਲ ਜ਼ੁਲਮ ਜਦੋਂ ਕਰਦਾ ਤੇ ਗੁਰੂ ਕਲਗੀਧਰ ਜੀ ਦਾ ਸਮਾਂ ਆ ਗਿਆ। ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ ਵੀ ਇਹ ਹੁਣ ਰਾਜ ਭਾਗ ਦੇ ਲਾਇਕ ਨਹੀਂ ਰਿਹਾ, ਇਹ ਇਨਸਾਫ ਦੇਣ ਦੀ ਬਜਾਏ ਜ਼ੁਲਮ ਕਰਦਾ, ਤੇ ਗੁਰੂ ਜੀ ਨੇ ਫਿਰ ਉਹਦਾ ਰਾਜ ਭਾਗ ਤੁਰਕਾਂ ਦੀ ਜੜ ਪੁੱਟ ਦਿੱਤੀ, ਉਹਦਾ ਰਾਜ ਭਾਗ ਉਲਟਾ ਦਿੱਤਾ। ਇਹ ਸਤਿਗੁਰੂ ਜੀ ਨੇ ਸਾਰਾ ਇਹ ਭਾਈ ਸਾਹਿਬ ਨੇ ਵਰਣਨ ਕੀਤਾ। ਅਖੀਰਲੀਆਂ ਇਸ ਪ੍ਰਸੰਗ ਦੀਆਂ ਚਾਰ ਕੁ ਜਿਹੜੀਆਂ ਪੰਕਤੀਆਂ ਰਹਿ ਗਈਆਂ ਉਹ ਵੀ ਆਪ ਜੀ ਬੜੀ ਭਾਵਨਾ ਦੇ ਨਾਲ ਸ਼ਰਵਣ ਕਰੋ, ਤੇ ਫਿਰ ਅਗਲਾ ਉਹ ਇਤਿਹਾਸ ਚੱਲ ਰਿਹਾ ਕਿਹੜਾ ਕਿ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਹੋਇਆ। ਭਾਈ ਤਾਰੂ ਸਿੰਘ ਪੜਾਣੇ ਦੀ ਸੰਗਤ ਨੂੰ ਇਹ ਇਤਿਹਾਸ ਸੁਣਾ ਰਹੇ ਸਨ ਕਿ ਭਾਈ ਇਹ ਜ਼ੁਲਮ ਕਰਨ ਵਾਲੇ ਫਿਰ ਨਾਸ਼ ਹੁੰਦੇ ਨੇ, ਗੁਰੂ ਨਾਨਕ ਦੇ ਘਰ ਵਿੱਚੋਂ ਇਹਨਾਂ ਨੂੰ ਰਾਜ ਭਾਗ ਮਿਲਿਆ, ਹੁਣ ਇਹ ਭੁੱਲ ਗਏ ਨੇ, ਜ਼ੁਲਮ ਕਰਦੇ ਨੇ, ਤੇ ਫਿਰ ਇਹਨਾਂ ਦਾ ਇਹ ਰਾਜ ਭਾਗ ਤਹਿਸ ਨਹਿਸ ਹੋ ਜਾਣਾ। ਇਹ ਅਗਲਾ ਪ੍ਰਸੰਗ ਆਪ ਜੀ ਬੜੀ ਭਾਵਨਾ ਤੇ ਇਕਾਗਰਤਾ ਨਾਲ ਸ਼ਰਵਣ ਕਰੋ ਜੀ।
1: ਧੰਨ ਵਾਹਿਗੁਰੂ ਜੀ, ਸੋਈ ਸਤਿਗੁਰ ਦੇਈ ਨਿਬਾਹ।
0: ਕਹਿਣ ਲੱਗੇ ਗੁਰੂ ਕਲਗੀਧਰ ਪਾਤਸ਼ਾਹ ਦਾ ਜਦੋਂ ਸਮਾਂ ਆਇਆ ਤੇ ਸਾਹਿਬ ਨੇ ਵਚਨ ਵਰਤਿਆ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਹਨਾਂ ਨੂੰ ਇਹ ਰਾਜ ਭਾਗ ਮਿਲਿਆ ਸੀ।
1: ਯੂੰ ਪਈ ਪਤਚਾਈ ਸਾਧ ਬਿਤਾ।
0: ਹੁਣ ਇਹਨਾਂ ਦੇ ਕਈ ਪੀੜ੍ਹੀ ਵਿੱਚੋਂ ਰਾਜ ਭਾਗ ਕਰ ਲਿਆ, ਬਾਬਰ, ਹਿਮਾਯੂ, ਅਕਬਰ, ਜਹਾਂਗੀਰ, ਇਹ ਸਾਰੇ ਕਰਦੇ ਆ ਰਹੇ ਨੇ, ਅੱਗੇ ਔਰੰਗਜ਼ੇਬ ਤੱਕ ਪਹੁੰਚ ਗਏ ਹਨ।
1: ਨਿਜ ਬਚਨੀ ਗੁਰੂ ਯੋ ਦੁੱਖ ਪਾਇਓ।
0: ਹੁਣ ਇਹਨਾਂ ਗੁਰੂ ਦਾ ਬਚਨ ਭੁਲਾ ਦਿੱਤਾ ਹੈ, ਦੁੱਖ ਪਾਉਣਗੇ।
1: ਯੂੰ ਬਚਨੀ ਗੁਰ ਗਏ ਬਿਗਾਇਓ।
0: ਤੇ ਗੁਰੂ ਦੇ ਬਚਨਾਂ ਨੂੰ ਇਹਨਾਂ ਨੇ ਜੀਵਨ ਚ ਕਮਾਇਆ ਨਹੀਂ। ਇੱਥੇ ਮੈਂ ਤੁਹਾਨੂੰ ਫਿਰ ਬੇਨਤੀ ਕਰਾਂ ਵੀ ਸ਼ੰਕਾ ਮਨ ਚ ਨਾ ਰਹਿ ਜਾਏ। ਕਈ ਇਹ ਫਿਰ ਸਵਾਲ ਕਰਦੇ ਨੇ ਕਿ ਗੁਰੂ ਜੀ ਨੇ ਰਾਜ ਭਾਗ ਦਿੱਤਾ, ਇਹਨਾਂ ਹੀ ਜ਼ੁਲਮ ਕੀਤਾ। ਵੇਖੋ ਇਹ ਗੱਲ ਯਾਦ ਰੱਖੋ ਵੀ ਬਾਬਰ ਇਸ ਬਿਰਤੀ ਦਾ ਨਹੀਂ ਸੀ। ਬਾਬਰ ਨੇ ਬੇਨਤੀਆਂ ਕਰਕੇ ਰਾਜ ਭਾਗ ਮੰਗਿਆ, ਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ। ਸਮਾਂ ਪਾ ਕੇ ਉਹਦੀ ਪੀੜ੍ਹੀਆਂ ਵਿੱਚੋਂ ਫਿਰ ਉਹ ਕੀਤਾ ਪਰਉਪਕਾਰ ਭੁੱਲ ਗਏ। ਮੈਂ ਹੁਣ ਤੁਹਾਨੂੰ ਇਤਿਹਾਸ ਦਾ ਇੱਕ ਛੋਟਾ ਜਿਹਾ ਪੱਖ ਹੋਰ ਦੱਸਣਾ।

0: ਔਰ ਇਹ ਗੱਲ ਯਾਦ ਰੱਖੋ ਵੀ ਚੰਪਾ ਰਾਣੀ ਨੇ ਬੇਨਤੀ ਕੀਤੀ, ਗੁਰੂ ਜੀ ਨੇ ਉਹਦੀ ਬੇਨਤੀ ਮੰਨ ਕੇ ਤੇ ਇੱਕ ਨਗਰ ਆਨੰਦਪੁਰ ਸਾਹਿਬ ਵਸਾਇਆ ਸ਼ਰਧਾਲੂ ਨੇ। ਪਰ ਜਦੋਂ ਚੰਪਾ ਰਾਣੀ ਚੜ੍ਹਾਈ ਕਰ ਗਈ, ਇਹਦੇ ਪੁੱਤ ਅੱਗੇ ਭੀਮ ਚੰਦ ਹੈ ਜਿਹੜਾ ਬੇਈਮਾਨ ਹੈ, ਭੀਮ ਚੰਦ ਦਾ ਪੁੱਤ ਅੱਗੇ ਅਜਮੇਰ ਚੰਦ ਹੈ ਜਿਹੜਾ ਬੇਈਮਾਨ ਹੈ, ਗੁਰੂ ਘਰ ਦਾ ਪਰਪ ਕਰ ਭੁਲਾ ਦਿੱਤਾ ਤੇ ਗੁਰੂ ਘਰ ਦੇ ਵਿਰੋਧੀ ਚੜ੍ਹ ਕੇ ਦਸਵੇਂ ਪਾਤਸ਼ਾਹ ਵੇਲੇ ਕਈ ਜੰਗਾਂ ਲੜਦੇ ਆ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਭੀਮ ਚੰਦ ਹੈ ਉਹਦਾ ਪਿਤਾ ਦੀਪ ਚੰਦ ਸ਼ਰਧਾਲੂ ਹੈ, ਉਹਦਾ ਦਾਦਾ ਤਾਰਾ ਚੰਦ ਗੁਰੂ ਘਰ ਨਾਲ ਪਿਆਰ ਰੱਖਣ ਵਾਲਾ, ਗੁਰੂ ਘਰ ਦਾ ਕੀਤਾ ਪਰਉਪਕਾਰ ਭੁੱਲਦਾ ਨਹੀਂ। ਅੱਗੇ ਆ ਕੇ ਇਹਨਾਂ ਪਰਉਪਕਾਰ ਭੁਲਾ ਦਿੱਤਾ, ਗੁਰੂ ਘਰ ਨਾਲ ਮੱਥਾ ਲਾ ਲਿਆ। ਤੋ ਮੇਰੇ ਕਹਿਣ ਦੀ ਭਾਵ ਜਿਹੜੀ ਬੇਨਤੀ ਮੈਂ ਕਹਿਣੀ ਚਾਹੁੰਦਾ ਭਾਈ, ਇਹ ਤੇ ਕਰਮ ਨੇ, ਬਾਬਰ ਗੁਰੂ ਦੀ ਬਖਸ਼ਿਸ਼ ਲੈ ਕੇ ਰਾਜ ਭਾਗ ਲੈਂਦਾ, ਪਰ ਅੱਗੇ ਜਾ ਕੇ ਉਹਦੀ ਪੀੜ੍ਹੀ ਵਿੱਚੋਂ ਔਰੰਗਜ਼ੇਬ ਵਰਗੇ ਜ਼ੁਲਮ ਕਰਨ ਲੱਗ ਪਏ। ਹੁਣ ਬੁਰਾ ਨਾ ਮਨਾਇਓ, ਮੈਂ ਹੱਥ ਜੋੜ ਕੇ ਬੇਨਤੀ ਕਹਿ ਰਿਹਾ, ਸਾਨੂੰ ਸਿੱਖੀ ਦੀ ਦਾਤ ਦੇਣ ਵਾਸਤੇ ਗੁਰੂ ਜੀ ਨੇ ਆਪਣੇ ਪੁੱਤਰਾਂ ਤੇ ਜਾਨੋ ਪਿਆਰੇ ਸਿੱਖਾਂ ਨੂੰ ਕੁਰਬਾਨ ਕਰ ਦਿੱਤਾ, ਤੇ ਅੱਜ ਜਦੋਂ ਅਸੀਂ ਸਿੱਖੀ ਤੋਂ ਮੁਨਕਰ ਹੁੰਦੇ ਹਾਂ ਤਾਂ ਕੀ ਅਸੀਂ ਗੁਰੂ ਦਾ ਕੀਤਾ ਪਰਉਪਕਾਰ ਭੁੱਲ ਨਹੀਂ ਦੇ? ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਬਿਰਾਜਮਾਨ ਨੇ ਦਿੱਲੀ ਤੋਂ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਆਏ, ਉਹਨਾਂ ਵੇਖਿਆ ਵੀ ਚਾਰੋਂ ਸਾਹਿਬਜ਼ਾਦੇ ਨਜ਼ਰ ਨਹੀਂ ਆ ਰਹੇ, ਉਹ ਸਿੱਖ ਨਹੀਂ ਨਜ਼ਰ ਆ ਰਹੇ, ਪੁਰਾਤਨ ਜਿਹੜੇ ਮਹਾਰਾਜ ਦੇ ਨਾਲ ਸਨ, ਤੇ ਸਹਿਜੇ ਪੁੱਛ ਰਿਹਾ ਸਤਿਗੁਰੂ ਤੁਹਾਡੇ ਚਾਰੋਂ ਸਾਹਿਬਜ਼ਾਦੇ ਪੁੱਤਰ ਨਹੀਂ ਨਜ਼ਰ ਆ ਰਹੇ, ਗੁਰੂ ਜੀ ਨੇ ਕਿਰਪਾ ਕੀ ਕੀਤੀ? ਮਹਾਰਾਜ ਨੇ ਇਸ਼ਾਰਾ ਕੀਤਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਜਦੋਂ ਮਹਾਰਾਜ ਨੇ ਵਚਨ ਕੀਤਾ ਵੀ ਮੈਂ ਇਹਨਾਂ ਪੁੱਤਰਾਂ ਲਈ, ਭਾਵ ਜਿਹੜੀ ਸੰਗਤ ਰੂਪ ਪੁੱਤਰ ਹੈ, ਸਿੱਖ ਰੂਪੀ ਪੁੱਤਰ ਨੇ, ਇਹਨਾਂ ਲਈ ਚਾਰੋਂ ਪੁੱਤ ਕੁਰਬਾਨ ਕਰ ਦਿੱਤੇ, ਕੀ ਹੋਇਆ ਇਹ ਹਜ਼ਾਰਾਂ ਮੇਰੇ ਧੀਆਂ ਪੁੱਤਰ ਨੇ? ਤੇ ਜੇ ਸਮਾਂ ਪਾ ਕੇ ਅੱਜ ਵੇਖੀਏ, ਕਲਗੀਧਰ ਪਾਤਸ਼ਾਹ 1708 ਵਿੱਚ ਪ੍ਰਭਪੁਰ ਪਿਆਨਾ ਕਰਦੇ ਆ, ਤੇ ਕਰੀਬ ਜਿਹੜਾ ਸਮਾਂ ਉਹ ਹਜੇ 300 ਤੇ 18 ਕੁ ਸਾਲ ਦਾ ਸਮਾਂ ਬਤੀਤ ਹੋਇਆ ਕਰੀਬ। ਤਾਂ ਅਸੀਂ ਜਦੋਂ ਗੁਰੂ ਦੇ ਕੀਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਭੁਲਾ ਕੇ ਅੱਜ ਜਦੋਂ ਸਿੱਖੀ ਨੂੰ ਤਿਲਾਂਜਲੀ ਲਾਉਣੇ ਆ, ਭਾਵ ਗੁਰੂ ਦੀ ਦਿੱਤੀ ਦਸਤਾਰ, ਗੁਰੂ ਦੀ ਦਿੱਤੀ ਅਮਰ ਦੀ ਦਾਤ ਭੁਲਾ ਕੇ ਨਸ਼ਿਆਂ ਦੇ ਵਿਸ਼ਿਆਂ ਦੇ ਆਦੀ ਬਣਦੇ ਹਾਂ, ਤੇ ਵਫਾਦਾਰੀ ਤੇ ਅਸੀਂ ਵੀ ਨਹੀਂ ਕਮਾ ਰਹੇ। ਬਿਲਕੁਲ ਇਸੇ ਤਰ੍ਹਾਂ ਹੈ, ਬਾਬਰ ਨੇ ਬਖਸ਼ਿਸ਼ ਬੇਨਤੀਆਂ ਕਰਕੇ ਰਾਜ ਭਾਗ ਲਿਆ ਸੀ। ਗੁਰੂ ਨਾਨਕ ਸਾਹਿਬ ਜੀ ਨੇ, ਤੁਸੀਂ ਇਤਿਹਾਸ ਵਿੱਚ ਸੁਣਿਆ, ਇਹ ਕਹਿ ਦਿੱਤਾ ਸੀ ਭਾਈ ਇਹ ਰਾਜ ਭਾਗ ਤੇਰੇ ਤੋਂ ਖਿਸਕ ਵੀ ਜਾਣਾ। ਉਹਨੇ ਬੇਨਤੀ ਕੀਤੀ, ਮਹਾਰਾਜ ਇਹ ਕਿਉਂ ਕਰਦੇ ਹੋ? ਗੁਰੂ ਜੀ ਕਹਿਣ ਲੱਗੇ, ਜਦੋਂ ਪ੍ਰਜਾ ਨਾਲ ਇਨਸਾਫ ਨਾ ਕਰੇਗੀ ਤੇਰੀ ਆਉਣ ਵਾਲੀ ਅੰਸ਼ ਵੰਸ਼, ਜਾਂ ਜਦੋਂ ਜ਼ੁਲਮ ਕਰਨਗੇ ਧਰਮੀਆਂ ਤੇ, ਉਦੋਂ ਇਹ ਰਾਜ ਖਿਸਕ ਜਾਣਾ। ਹੁਣ ਦਸਵੇਂ ਪਾਤਸ਼ਾਹ ਭਾਈ ਸਭ ਕਹਿੰਦੇ ਆ, ਮਹਾਰਾਜ ਜੀ ਨੇ ਇਹ ਵਿਚਾਰ ਬਣਾਇਆ ਵੀ ਇਹ ਗੁਰੂ ਦੇ ਬਚਨਾਂ ਨੂੰ ਭੁਲਾ ਰਹੇ ਹਨ।
1: ਦੋਹਰਾ ਇਸ ਬਿਤ ਇਹ ਝੂਠੇ ਪੈ ਬਚਨ ਤੇ ਸਭ ਮੁਗਲਾ।
0: ਮਹਾਰਾਜ ਦਸਵੇਂ ਪਾਤਸ਼ਾਹ ਇਹ ਕਹਿ ਰਹੇ ਨੇ ਕਿ ਹੁਣ ਇਹ ਮੁਗਲ ਝੂਠੇ ਹੋ ਗਏ, ਆਪਣੇ ਬਚਨਾਂ ਤੋਂ ਫਿਰ ਗਏ, ਕਿਉਂਕਿ ਬਾਬਰ ਕਹਿੰਦਾ ਸੀ ਮਹਾਰਾਜ ਮੇਰੀ ਪੀੜ੍ਹੀ ਮੁਕਰੇਗੀ ਨਹੀਂ, ਤੁਹਾਡੇ ਮੁਰੀਦ ਬਣ ਕੇ ਰਹਿਣਗੇ, ਤੁਹਾਡੇ ਸ਼ਰਧਾਲੂ ਬਣ ਕੇ ਰਹਿਣਗੇ। ਪਰ ਦਸਵੇਂ ਪਾਤਸ਼ਾਹ ਨੇ ਵੇਖਿਆ ਵੀ ਇਹ ਮੁਗਲ ਆਪਣੇ ਬਚਨਾਂ ਤੋਂ ਫਿਰ ਗਏ ਹਨ।
1: ਲਈ ਪਾਤਸ਼ਾਹੀ ਨਿਜ ਕਹਿ ਭੂਲ ਗਈ ਵਹਿ ਗੱਲ।
0: ਜਿਹੜੇ ਬਚਨ ਜਿਹੜੀਆਂ ਬੇਨਤੀਆਂ ਪਾਤਸ਼ਾਹ ਲੈਣ ਲੱਗੀਆਂ ਕੀਤੀਆਂ ਸਨ, ਉਹ ਸਾਰੀਆਂ ਭੁੱਲ ਗਏ ਹਨ, ਤੇ ਤਾਂ ਕਰਕੇ ਹੁਣ ਦੁੱਖ ਪਾਉਣਗੇ।
1: ਚਪਈ ਮੁਗਲ ਕਹੇ ਹਮ ਖੁਦ ਬਲਵੰਤਾ।
0: ਮਹਾਰਾਜ ਕਹਿੰਦੇ ਹੁਣ ਤੇ ਮੁਗਲ ਮਾਨੋ ਆਪਣੇ ਆਪ ਨੂੰ ਖੁਦਾ ਮੰਨਣ ਲੱਗ ਪਏ ਹਨ, ਇੰਨੇ ਅਹੰਕਾਰੀ ਹੋ ਗਏ ਹਨ ਕਿ ਖੁਦਾ ਹੀ ਮਾਨੋ ਜਾਣਨ ਲੱਗ ਪਏ ਹਨ।
1: ਹਿੰਦੂ ਮਾਰ ਕੀਏ ਹਮ ਅੰਤਾ,
0: ਤੇ ਇਹ ਬਿਰਤੀ ਲੈ ਕੇ ਆ ਗਏ ਵੀ ਅਸੀਂ ਹਿੰਦੂਆਂ ਨੂੰ ਮਾਰ ਕੇ ਇਹਨਾਂ ਦਾ ਅੰਤ ਕਰ ਦੇਣਾ। ਜਿਵੇਂ ਔਰੰਗਜ਼ੇਬ ਕਹਿੰਦਾ ਸੀ ਜਾਂ ਇਸਲਾਮ ਕਬੂਲ ਕਰੋ ਜਾਂ ਮੌਤ ਹੈ, ਦੋ ਹੀ ਗੱਲਾਂ ਆਖਦਾ ਸੀ ਸਿੱਧੀਆਂ ਪੱਧਰੀਆਂ। ਤੇ ਮਹਾਰਾਜ ਨੇ ਇਹ ਵਿਚਾਰ ਬਣਾਈ ਵੀ ਇਹ ਆਪਣੇ ਆਪ ਨੂੰ ਖੁਦਾ ਜਾਣ ਕੇ ਹੁਣ ਇਹ ਬਾਕੀ ਲੋਕਾਂ ਦਾ ਅੰਤ ਕਰਨਾ ਚਾਹੁੰਦੇ ਹਨ।
1: ਰਹਿ ਪੈਗੰਬਰ ਨਿਕਟ ਖੁਦਾਏ,
0: ਮਹਾਰਾਜ ਕਹਿੰਦੇ ਇਹਨਾਂ ਦਾ ਪੈਗੰਬਰ ਹੈ ਜਿਹੜਾ, ਇਹ ਤੇ ਆਪਣੇ ਪੈਗੰਬਰ

0: ਦੇ ਵੀ ਅਸੂਲ ਭੁੱਲ ਗਏ ਹਨ, ਮੁਹੰਮਦ ਸਾਹਿਬ ਦੇ ਆਖਰ ਉਹਨਾਂ ਦੇ ਵੀ ਭਲੇ ਵਾਲੇ ਬਚਨ ਨੇ ਉਹ ਵੀ ਭੁੱਲ ਗਏ ਹਨ।
1: ਹਿੰਦੂ ਉਹਨਾਂ ਕੋ ਟੁਕਣ ਨਾ ਪਾਏ।
0: ਤੇ ਹੁਣ ਇਹ ਮਹਾਰਾਜ ਕਹਿਣ ਲੱਗੇ ਹਿੰਦੂਆਂ ਨਾਲ ਜਾਂ ਹੋਰ ਲੋਕਾਂ ਨਾਲ ਤਸ਼ੱਦਦ ਕਰਦੇ ਹਨ, ਇਹ ਆਪਣੇ ਖੁਦਾ ਤੋਂ ਵੀ ਦੂਰ ਹੋ ਗਏ ਹਨ।
1: ਦੋਹਰਾ ਐਸ ਐਸ ਗਫਲਤ ਪਈ ਮੁਗਲਾਂ ਕੇ ਮਨ ਮਾਏ।
0: ਮੁਗਲਾਂ ਦੇ ਮਨ ਵਿੱਚ ਇਹੋ ਜਿਹੀਆਂ ਬੇਅੰਤ ਭੁੱਲਾਂ ਹੁਣ ਹੋ ਰਹੀਆਂ ਹਨ।
1: ਮੁੱਲਾ ਕਾਜੀ ਸੁਣ ਗੱਲਾਂ ਭੁੱਲੇ ਤਕਰਾਰੋਂ ਵਾਏ।
0: ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਕੀਤੇ ਹੋਏ ਪਰਪਕਾਰ ਨੂੰ ਕਾਜੀ ਤੇ ਮੁੱਲਾਂ ਭੁੱਲ ਕੇ ਤੇ ਹੁਣ ਤਕਰਾਰ ਕਰ ਰਹੇ ਨੇ, ਵਾਦ ਵਿਵਾਦ ਕਰ ਰਹੇ ਹਨ।
1: ਦੋਹਰਾ ਤਾਰੂ ਸਿੰਘ ਨੇ ਇਮ ਕਹੀ ਸਿੰਘਨ ਕੋ ਸਮਝਾਏ।
0: ਇਹ ਸਾਰੀ ਜਿਹੜੀ ਗਾਥਾ ਹੈ ਨਾ, ਤਾਰੂ ਸਿੰਘ ਨੇ ਪੜਾਣੇ ਦੇ ਸਿੱਖਾਂ ਨੂੰ ਸਮਝਾਈ ਹੈ, ਕਿਉਂਕਿ ਪਿੱਛੇ ਇੱਕ ਪ੍ਰਸੰਗ ਚੱਲਿਆ ਆ ਰਿਹਾ ਕਿ ਭਾਈ ਤਾਰੂ ਸਿੰਘ ਜੀ ਨੂੰ ਕੂਲੇ ਪਿੰਡ ਤੋਂ ਇਹਨਾਂ ਤੁਰਕਾਂ ਨੇ, ਮੁਗਲਾਂ ਨੇ ਗ੍ਰਿਫਤਾਰ ਕੀਤਾ, ਗ੍ਰਿਫਤਾਰ ਕਰਕੇ ਤੇ ਨਾਲ ਦੇ ਪਿੰਡ ਪੜਾਣੇ ਟਿਕਾਣਾ ਕੀਤਾ। ਪੜਾਣੇ ਦੇ ਸਿੱਖ ਆਏ ਵੀ ਆਪਾਂ ਇਹਨਾਂ ਮੁਗਲਾਂ ਤੇ ਹਮਲਾ ਕਰਕੇ ਸਿਪਾਹੀਆਂ ਤੇ ਤੁਹਾਨੂੰ ਛੁਡਾ ਲੈਂਦੇ ਹਾਂ, ਪਰ ਭਾਈ ਤਾਰੂ ਸਿੰਘ ਨੇ ਕਿਹਾ ਨਹੀਂ ਭਾਈ, ਅਸੀਂ ਸ਼ਹੀਦੀ ਦੇਵਾਂਗੇ, ਸਾਨੂੰ ਮੌਤ ਦਾ ਭੈ ਨਹੀਂ। ਪਰ ਇਹ ਫਿਰ ਸਾਰੀ ਗਾਥਾ ਸੁਣਾਈ ਸੀ ਭਾਈ ਤਾਰੂ ਸਿੰਘ ਨੇ ਵੀ ਕਿਵੇਂ ਕਿਸੇ ਵੇਲੇ ਇਹਨਾਂ ਰਾਜ ਭਾਗ ਬੇਨਤੀਆਂ ਕਰਕੇ ਪ੍ਰਾਪਤ ਕੀਤਾ, ਅੱਜ ਭੁੱਲ ਗਏ ਨੇ, ਜ਼ੁਲਮ ਕਰਦੇ ਹਨ। ਹੁਣ ਇੱਥੇ ਬਚਨ ਲਿਖਿਆ ਭਾਈ ਸਾਹਿਬ ਨੇ, ਤਾਰੂ ਸਿੰਘ ਨੇ ਇਮ ਕਈ ਸਿੱਖਣ ਕੋ ਸਮਝਾਏ। ਭਾਈ ਤਾਰੂ ਸਿੰਘ ਨੇ ਇਹ ਸਾਰੀ ਗਾਥਾ ਉਹਨਾਂ ਪੜਾਣੇ ਦੀ ਸਿੱਖਾਂ ਨੂੰ ਸਮਝਾਈ ਹੈ।
1: ਯੂੰ ਬੀਤੀ ਸਿਰ ਸਿੰਘ ਕੇ ਸੋ ਅਬ ਕਹੁ ਪਰਡਾਏ।
0: ਹੁਣ ਭਾਈ ਸਾਹਿਬ ਭਾਈ ਰਤਨ ਸਿੰਘ ਪੰਗੂ ਕਹਿੰਦੇ ਭਾਈ ਤਾਰੂ ਸਿੰਘ ਨਾਲ ਅੱਗੇ ਕੀ ਬੀਤਦਾ, ਉਹ ਆਪ ਦੀ ਸ਼ਰਧਾ ਭਾਵਨਾ ਨਾਲ ਸੁਣਨਾ ਕਰਨਾ ਕਰੋ।
1: ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲਾਹੌਰੇ ਤਾਏ।
0: ਫਿਰ ਇਹ ਜਿੰਨੇ ਮੁਗਲ ਸਨ, ਸਿਪਾਹੀ ਸਨ, ਐਦੀਏ ਹੁੰਦੇ ਨੇ ਅਫਸਰ, ਇਹ ਸਾਰੇ ਐਦੀਏ ਤੇ ਸਿਪਾਹੀ ਭਾਈ ਤਾਰੂ ਸਿੰਘ ਨੂੰ ਪੜਾਣੇ ਤੋਂ ਲੈ ਕੇ ਲਾਹੌਰ ਪਹੁੰਚ ਗਏ ਹਨ।
1: ਬੀਬੀ ਚੁਡਾਈ ਸਿੰਘਾਂ ਨੇ ਐਦੀਆਂ ਨੇ ਦਰਬ ਦਿਵਾਏ।
0: ਪਰ ਜਿਹੜੀ ਭਾਈ ਤਾਰੂ ਸਿੰਘ ਦੀ ਭੈਣ ਜੀ ਨੂੰ ਵੀ ਗ੍ਰਿਫਤਾਰ ਕੀਤਾ ਸੀ ਪੂਲੇ ਤੋਂ, ਉਹਨਾਂ ਨੂੰ ਜਿਹੜੇ ਪੜਾਣੇ ਦੇ ਸਿੱਖ ਨੇ ਜਾਂ ਪੂਲੇ ਦੇ ਸਿੱਖ ਨੇ, ਉਹਨਾਂ ਨੇ ਐਦੀਆਂ ਕੋਲੋਂ ਇਹਨਾਂ ਕੋਲ ਕੁਛ ਪੈਸੇ ਟਕੇ ਦੇ ਕੇ ਛੁਡਾ ਲਿਆ ਹੈ। ਕੱਲੇ ਭਾਈ ਤਾਰੂ ਸਿੰਘ ਨੂੰ ਲਾਹੌਰ ਲੈ ਕੇ ਗਏ ਹਨ।
1: ਚੁਪਈ ਫਿਰ ਸਤਸੰਗਤ ਸਭ ਹੱਥ ਜੋੜੇ।
0: ਜਦੋਂ ਭਾਈ ਤਾਰੂ ਸਿੰਘ ਨੂੰ ਇਹ ਸਿਪਾਹੀ ਫੜ ਕੇ ਲੈ ਗਏ ਤੇ ਜਿਹੜੇ ਬਾਕੀ ਪਿੱਛੇ ਸਿੱਖ ਸੰਗਤ ਹੈ ਸ਼ਰਧਾਵਾਨ, ਉਹ ਹੱਥ ਜੋੜ ਕੇ ਮਾਨੋ ਅਰਦਾਸ ਕਰਦੇ ਹਨ।
1: ਨਿਭੈ ਲਾਜ ਸਿੱਖੀ ਕੀ ਓੜੈ।
0: ਕਿ ਹੇ ਸਤਿਗੁਰੂ, ਇਸ ਸਿੱਖ ਦੀ ਜਿਹੜੀ ਸਿੱਖੀ ਹੈ, ਸਿੱਖੀ ਦੀ ਲੱਜ ਪਾਤ ਹੈ, ਮਾਨ ਮਰਿਆਦਾ, ਉਹ ਓੜਕ ਤੱਕ ਅਖੀਰ ਤੱਕ ਨਿਭ ਜਾਵੇ।
1: ਸਿੱਖ ਸੰਗਤ ਇਉਂ ਕਰੇ ਅਰਦਾਸ।
0: ਇਸ ਤਰ੍ਹਾਂ ਗੁਰੂ ਕੇ ਸਿੱਖ ਸੰਗਤਾਂ ਬੜੀ ਭਾਵਨਾ ਨਾਲ ਅਰਦਾਸ ਕਰਦੀਆਂ ਹਨ।
1: ਸਿੱਖੀ ਸਾਥ ਨਿਭਾਈ ਸਾਸ।
0: ਕਿ ਇਹਦੀ ਸਵਾਸ ਸਵਾਸ ਸਿੱਖੀ ਨਿਭ ਜਾਏ। ਭਾਈ ਤਾਰੂ ਸਿੰਘ ਜੀ ਨੂੰ ਲੈ ਕੇ ਗਏ ਨੇ ਕਿਉਂਕਿ ਸਿੱਖਾਂ ਨੂੰ ਪਤਾ ਅੱਗੇ ਭਾਣਾ ਵਰਤਨੇ, ਜ਼ੁਲਮ ਕਰਨਗੇ, ਉਹ ਅਰਦਾਸ ਕਰਦੇ ਨੇ ਮਹਾਰਾਜ ਇਹਨਾਂ ਦੀ ਸਿੱਖੀ ਨਿਭ ਜਾਏ। ਵੇਖੋ ਇਤਿਹਾਸ ਦੇ ਪੰਨਿਆਂ ਵਿੱਚੋਂ ਬਹੁਤ ਕੁਛ ਸਿੱਖੀਦਾ। ਮੈਂ ਬੇਨਤੀ ਕਰਾਂ, ਅੱਜ ਵੀ ਚਾਹੀਦਾ ਕਿ ਸਿੱਖ ਸਿੱਖ ਦੇ ਭਲੇ ਲਈ ਅਰਦਾਸ ਕਰੇ, ਸਿੱਖ ਕਿਸੇ ਸਿੱਖ ਦਾ ਮਜ਼ਾਕ ਨਾ ਉਡਾਏ। ਮੈਨੂੰ ਖਿਮਾ ਕਰਿਓ, ਭਾਈ ਵੀਰ ਸਿੰਘ ਸ਼ਬਦ ਕਹਿੰਦੇ ਸਨ ਕਿ ਇੱਕ ਸਿੱਖ ਦੇ ਕੰਡਾ ਵੀ ਚੁਭੇ, ਦੂਰ ਕੋਹਾਂ ਬੈਠੇ ਸਿੱਖ ਦੇ ਦਰਦ ਹੋਵੇ ਕਿ ਇਹ ਕੰਡਾ ਮੇਰੇ ਚੁਭਿਆ ਹੈ, ਇਹੋ ਜਿਹੀ ਬਿਰਤੀ ਚਾਹੀਦੀ ਹੈ। ਪਰ ਕਈ ਵਾਰੀ ਗੁਰੂ ਤੋਂ ਟੁੱਟ ਕੇ ਮਨਮੁਖੀ ਸੁਭਾਅ ਹੈ, ਮਨਮੁਖ ਬੰਦੇ ਜੇ ਕੋਈ ਭਾਣਾ ਵਰਤ ਜਾਏ, ਕੋਈ ਗਲਤੀ ਭੁੱਲ ਹੋ ਜਾਏ ਜਾਂ ਕਿਸੇ ਵੀ ਕਾਰਨ, ਤੇ ਅਸੀਂ ਦੂਜੇ ਦੇ ਦੁੱਖ ਨੂੰ ਦੇਖ ਕੇ ਉਹਦਾ ਮਜ਼ਾਕ ਉਡਾਉਂਦੇ ਹਾਂ। ਬਾਣੀ ਨੇ ਸਾਨੂੰ ਵਰਜਿਆ ਇਹਨਾਂ ਕੰਮਾਂ ਤੋਂ। ਕਬੀਰ ਸਾਹਿਬ ਦਾ ਇੱਕ ਪਾਵਨ ਸਲੋਕ ਹੈ, ਕਹਿੰਦੇ ਕਬੀਰ ਗਰਬ ਨਾ ਕੀਜੀਐ, ਰੰਕ ਨਾ ਹੱਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੇਂ ਕਿਆ ਜਾਣਾ ਕੋਏ ਹੋਏ। ਕਹਿੰਦੇ ਭਾਈ, ਆਪਣੇ ਆਪ ਅੰਦਰ ਅਹੰਕਾਰ ਪੈਦਾ ਕਰਕੇ ਕਿਸੇ ਤੇ ਹੱਸਿਆ ਨਾ ਕਰ, ਤੇਰੀ ਵੀ ਬੇੜੀ ਸਮੁੰਦਰ ਵਿੱਚ ਹੈ, ਕੱਲ ਤੇਰੇ ਜੀਵਨ ਦੀ ਬੇੜੀ ਨਾਲ ਕੱਲ ਕੀ ਭਾਣਾ ਵਾਪਰਨਾ ਇਹ ਤੈਨੂੰ ਵੀ ਨਹੀਂ ਪਤਾ। ਤੋ ਸਿੱਖ ਦਾ ਜਿਹੜਾ ਭਾਵ ਹੈ ਨਾ, ਸਿੱਖ ਤੇ ਹਮੇਸ਼ਾ ਭਲਾ ਚਾਹੁੰਦਾ ਹੈ। ਮੇਰੇ ਕਹਿਣ ਦਾ ਭਾਵ ਇਹ ਹੈ ਗੁਰਮੁਖੋ, ਕਿ ਅਸੀਂ ਦੂਜੇ ਦਾ ਭਲਾ ਮੰਗੀਏ। ਬਾਣੀ ਨੇ ਤੇ ਇੱਥੋਂ ਤੱਕ ਕਿਹਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਜੇ ਤੇਰੇ ਨਾਲ ਕੋਈ ਬੁਰਾ ਵੀ ਕਰਦਾ ਤੂੰ ਉਹਦਾ ਵੀ ਭਲਾ ਮੰਗ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਮਹਾਰਾਜ ਕਹਿੰਦੇ ਦੇਹ ਨੂੰ ਰੋਗ ਨਹੀਂ ਲੱਗਣਾ, ਇਹ ਕਿੱਡਾ ਵੱਡਾ ਨੁਕਤਾ ਹੈ ਤੰਦਰੁਸਤ ਰਹਿਣ ਦਾ। ਅੱਜ ਦੇ ਡਾਕਟਰ ਕੋਲ ਜਦੋਂ ਰੋਗੀ ਜਾਂਦੇ ਆ ਨਾ, ਤੇ ਬਹੁਤੀ ਵਾਰ ਡਾਕਟਰ ਇਹ ਗੱਲ ਕਹਿੰਦੇ ਭਾਈ ਇਹਨੂੰ ਇਹੋ ਜਿਹੇ ਮਾਹੌਲ ਵਿੱਚ ਰੱਖੋ ਵੀ ਇਹ ਖੁਸ਼ ਰਹਿ ਸਕੇ, ਇਹਦੇ ਅੰਦਰ ਈਰਖਾ ਭਰੀ ਬਿਰਤੀ ਨਾ ਆਵੇ, ਇਹ ਅੰਤਰ ਆਤਮੇ ਤੋਂ ਖੁਸ਼ ਰਹੇ। ਤੇ ਤੁਹਾਨੂੰ ਪਤਾ ਵੀ ਇਹੋ ਜਿਹੇ ਰੋਗੀ ਵੀ ਨੇ ਸੰਸਾਰ ਅੰਦਰ, ਪਰਿਵਾਰਕ ਜੀ ਫਿਰ ਉਹਨੂੰ ਇਹੋ ਜਿਹੇ ਖੁਸ਼ਨੁਮਾ ਮਾਹੌਲ ਵਿੱਚ ਲਿਜਾਂਦੇ ਨੇ ਵੀ ਖੁਸ਼ ਰਹਿ ਸਕੇ। ਤੇ ਬਾਬੇ ਨੇ ਤੇ ਬਾਣੀ ਵਿੱਚ ਪਹਿਲਾਂ ਹੀ ਕਿਹਾ, ਕਹਿੰਦੇ ਭਾਈ ਜੇ ਤੂੰ ਇੱਕ ਗੁਣ ਧਾਰਨ ਕਰ ਲਵੇ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਮਹਾਰਾਜ ਫਲ ਕੀ ਮਿਲੇਗਾ ਇਹਦਾ ਵੀ ਬੁਰੇ ਦਾ ਭਲਾ ਕਰਨ ਦੇ ਨਾਲ? ਕਹਿੰਦੇ ਦੇਹੀ ਰੋਗ ਨਾ ਲੱਗਈ, ਤੇਰੀ ਦੇਹ ਨੂੰ ਰੋਗ ਨਹੀਂ ਲੱਗਣਾ, ਪੱਲੇ ਸਭ ਕੁਛ ਪਾਏ, ਤੇਰੇ ਪੱਲੇ ਬਹੁਤ ਕੁਝ ਦਾਤਾਂ ਪੈ ਜਾਣਗੀਆਂ। ਤੋਂ ਮੈਂ ਬੇਨਤੀ ਜਿਹੜੀ ਕਹਿ ਰਿਹਾ ਵੀ ਇੱਥੇ ਹੁਣ ਵੇਖੋ ਭਾਈ ਤਾਰੂ ਸਿੰਘ ਜੀ ਨੂੰ ਲੈ ਕੇ ਗਏ ਨੇ, ਤੇ ਇੱਥੇ ਬਾਕੀ ਜਿਹੜੀ ਸਿੱਖ ਸੰਗਤ ਹੈ, ਸਿੱਖ ਸੰਗਤ ਯੋਂ ਕਰੇ ਅਰਦਾਸ, ਸਿੱਖੀ ਸਾਥ ਨਿਭੀ ਸਾਸ। ਮਹਾਰਾਜ ਇਸ ਸਿੱਖ ਦੀ ਸਿੱਖੀ ਹੈ ਜਿਹੜੀ ਉਹ ਸਵਾਸ ਸਵਾਸ ਨਿਭ ਜਾਏ, ਇਸ ਤਰ੍ਹਾਂ ਦੀ ਅਰਦਾਸ ਕਰਦੇ ਹਨ।
1: ਹੈਦੀ ਪਹੁੰਚੇ ਲਾਹੌਰੇ ਜਾਏ,
0: ਪੜਾਣੇ ਤੋਂ ਪੰਧ ਤੈ ਕਰਕੇ ਭਾਈ ਤਾਰੂ ਸਿੰਘ ਜੀ ਨੂੰ ਇਹ ਐਦੀ ਲਾਹੌਰ ਲੈ ਗਏ ਹਨ।
1: ਬੰਦੀ ਖਾਨੇ ਦਿਓ ਪੜਾਏ,
0: ਇੱਕ ਵਾਰੀ ਉੱਥੇ ਲਿਜਾ ਕੇ ਬੰਦੀ ਖਾਨੇ ਵਿੱਚ ਪਾ ਦਿੱਤਾ, ਭਾਵ ਉੱਥੇ ਕੈਦ ਖਾਨੇ ਵਿੱਚ ਪਾ ਦਿੱਤਾ ਹੈ।
1: ਕਈ ਦਿਵਸ ਫੜਿਓ ਰਹਿਓ,
0: ਕਈ ਦਿਨ ਭਾਈ ਤਾਰੂ ਸਿੰਘ ਜੀ ਨੂੰ ਕੈਦ ਖਾਨੇ ਵਿੱਚ ਬੰਦੀ ਖਾਨੇ ਵਿੱਚ ਪਾ ਕੇ ਰੱਖਿਆ ਹੈ।
1: ਸਾਧ ਸੰਗਤ ਆ ਦਰਸ਼ਨ ਕਰਿਓ,
0: ਲਾਹੌਰ ਦੇ ਜਿਹੜੇ ਸਿੱਖ ਨੇ ਨਾ, ਫਿਰ ਉੱਥੋਂ ਦੇ ਜਿਹੜੇ ਆਮ ਜਿਹੜੀ ਆਵਾਮ ਹੈ ਉਹ ਇੱਕ ਪੂਰਨ ਗੁਰਸਿੱਖ ਦੇ ਦਰਸ਼ਨ ਕਰਨ ਵਾਸਤੇ ਤੇ ਇਹਨਾਂ ਸਿਪਾਹੀਆਂ ਨੂੰ ਟਕੇ ਦੇ ਕੇ ਫਿਰ ਦਰਸ਼ਨ ਕਰਨ ਆਉਂਦੀਆਂ ਹਨ ਸੰਗਤਾਂ।
1: ਜਿਮ ਜਿਮ ਸਿੱਖੋ ਤੁਰਕ ਸਤਾਵੈ,
0: ਭਾਈ ਸਾਹਿਬ ਭਾਈ ਰਤਨ ਸਿੰਘ ਪੰਗੂ ਕਹਿੰਦੇ ਜਿਵੇਂ ਜਿਵੇਂ ਇਹ ਜਿਹੜੇ ਤੁਰਕ ਨੇ ਸਿੰਘਾਂ ਨੂੰ ਸਤਾਉਂਦੇ ਹਨ, ਭਾਵ ਜ਼ੁਲਮ ਕਰਦੇ ਹਨ,
1: ਤਿਮ ਤਿਮ ਬਖੋ ਸਿੱਖ ਲਾਲੀ ਆਵੈ।
0: ਹੈਰਾਨਗੀ ਦੀ ਗੱਲ ਹੈ ਵੀ ਉਹ ਗੁਰੂ ਨਾਲ ਜੁੜੀਆਂ ਹੋਈਆਂ ਆਤਮਾਵਾਂ ਦੇ ਮੁੱਖ ਤੇ ਉਵੇਂ ਉਵੇਂ ਲਾਲੀ ਆਉਂਦੀ ਹੈ। ਜਿਵੇਂ ਜਿਵੇਂ ਇਹ ਤੁਰਕ ਜ਼ੁਲਮ ਕਰਦੇ ਨੇ, ਬਾਣੀ ਪੜ੍ਹਨ ਵਾਲੇ ਬੰਦਗੀ ਕਰਨ ਵਾਲੀਆਂ ਆਤਮਾਵਾਂ ਦੇ ਮੁੱਖ ਤੇ ਲਾਲੀ ਆਉਂਦੀ ਹੈ।
1: ਜਿਮ ਜਿਮ ਸਿੰਘ ਕੱਚ ਪੀਏ ਨਾ ਖਾਏ,
0: ਹੁਣ ਇੱਥੇ ਗੁਰਸਿੱਖਾਂ ਨੂੰ ਕੁਝ ਖਾਣ ਪੀਣ ਨੂੰ ਵੀ ਨਹੀਂ ਦਿੰਦੇ ਜਦੋਂ ਜ਼ੁਲਮ ਕਰਦੇ ਨੇ, ਤੇ ਉਹਨਾਂ ਨੂੰ ਕੁਝ ਖਾਣ ਵਾਸਤੇ ਕੁਝ ਪੀਣ ਵਾਸਤੇ ਨਾ ਮਾਤਰ ਹੀ ਦਿੰਦੇ ਆ, ਭਾਵ ਖਾਣ ਪੀਣ ਵਾਸਤੇ ਵੀ ਨਹੀਂ ਦਿੰਦੇ ਹਨ।
1: ਤਿਮ ਤਿਮ ਸਿੰਘ ਸੰਤੋਖ ਵੈ ਆਏ,
0: ਭਾਈ ਸਾਹਿਬ ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹਨਾਂ ਅੰਦਰ ਇੰਨਾ ਵੱਡਾ ਸੰਤੋਖ ਪੈਦਾ ਹੋ ਜਾਂਦਾ ਹੈ ਕਿ ਬਿਨਾਂ ਕੁਝ ਖਾਧਿਆਂ ਪੀਤਿਆਂ ਵੀ ਉਹ ਗੁਰੂ ਦੀ ਕਿਰਪਾ ਨਾਲ ਹੀ ਆਨੰਦ ਵਿੱਚ ਹਨ।
1: ਜੀਵਨ ਦੇ ਸਿੰਘ ਆਸ ਚੁਕਾਈ,
0: ਤੇ ਗੁਰੂ ਕੇ ਸਿੱਖਾਂ ਨੇ ਜਿਉਣ ਦੀ ਬਹੁਤੀ ਲਾਲਸਾ ਨਹੀਂ ਰੱਖੀ, ਜੀਵਨ ਤੇ ਸਭ ਆਸ ਚੁਕਾਈ, ਉਹਨਾਂ ਨੇ ਜਿਉਣ ਦੀ ਕੋਈ ਬਹੁਤੀ ਲੰਮੀ ਇੱਛਾ ਨਹੀਂ ਰੱਖੀ ਹੈ।
1: ਨਾ ਉਸ ਚਿੰਤ ਸੋ ਮਰਨੇ ਕਾਈ,
0: ਤੇ ਨਾ ਹੀ ਕੋਈ ਮੌਤ ਦਾ ਭੈ ਹੈ, ਮੌਤ ਦੀ ਚਿੰਤਾ ਵੀ ਨਹੀਂ ਹੈ, ਜੀਵਨ ਦੀ ਆਸ ਵੀ ਨਹੀਂ ਹੈ, ਮੌਤ ਦੀ ਸਿੱਖ ਨੂੰ ਚਿੰਤਾ ਵੀ ਨਹੀਂ ਹੈ।
1: ਸਤ ਸੰਤੋਖ ਧੀਰ ਮਨ ਤਾਕੋ,
0: ਆਪਣੇ ਮਨ ਵਿੱਚ ਸਤ ਸੰਤੋਖ ਧਾਰਨ ਕਰਕੇ ਗੁਰੂ ਦੇ ਸ਼ਬਦ ਦੀ ਬਦੌਲਤ ਧੀਰਜ ਧਾਰਨ ਕਰਕੇ ਭਾਈ ਤਾਰੂ ਸਿੰਘ ਜੀ ਬੈਠੇ ਹਨ।
1: ਗੁਰ ਕਾ ਪਾਨਾ ਸਿਰ ਪਰ ਜਾ ਕੇ,
0: ਇਹ ਸਾਰਾ ਜਿਹੜਾ ਜ਼ੁਲਮ ਹੋ ਰਿਹਾ ਨਾ, ਕੈਦ ਖਾਨੇ ਵਿੱਚ ਕੈਦੀ ਹੈ, ਕੁਝ ਖਾਣ ਪੀਣ ਪਹਿਨਣ ਨੂੰ ਦਿੱਤਾ ਨਹੀਂ ਜਾ ਰਿਹਾ, ਪਰ ਫਿਰ ਵੀ ਸਾਰਾ ਭਾਣਾ ਮੰਨ ਕੇ ਸ਼ੁਕਰ ਵਿੱਚ ਹਨ, ਇਹ ਸਿੱਖ ਦਾ ਜੀਵਨ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਕਿ ਬਾਣੀ ਵਿੱਚ ਮਹਾਰਾਜ ਨੇ ਕਿਹਾ ਸਿੱਖ ਮੌਤ ਤੇ ਮੰਗਦਾ ਹੈ, ਪਰ ਇਹ ਜ਼ਰੂਰ ਮੰਗਦਾ ਵੀ ਮਹਾਰਾਜ ਮੇਰੀ ਜਿਹੜੀ ਮੌਤ ਹੈ ਨਾ ਉਹ ਕਿਸੇ ਨਸ਼ਿਆਂ ਕਰਕੇ ਨਾ ਆਵੇ, ਕਿਸੇ ਵਿਸ਼ੇ ਵਿਕਾਰਾਂ ਕਰਕੇ ਨਾ ਆਵੇ, ਜਾਂ ਕੋਈ ਮਾੜਾ ਕਰਮ ਕਰਕੇ ਨਾ ਆਏ। ਤੇ ਪੁੱਛੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਫਿਰ ਕਿਵੇਂ ਮੰਗਦਾ ਮੌਤ? ਸਿੱਖ ਕਹਿੰਦਾ ਹੈ ਕਬੀਰ ਮੋਹਿ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕਹਿ ਦੁਆਰ। ਮੈਨੂੰ ਮੌਤ ਆਏ ਪਰ ਕੋਈ ਧਰਮ ਦਾ ਕੰਮ ਕਰਦਿਆਂ, ਕੋਈ ਰੱਬੀ ਦਰ ਦੇ ਲੇਖੇ ਲੱਗ ਕੇ ਆਵੇ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਕਹਿਣ ਲੱਗੇ ਜੇ ਧਰਮ ਦੇ ਲੇਖੇ ਲੱਗ ਕੇ ਆਏਗੀ ਤੇ ਸ਼ਾਇਦ ਖੁਦਾ ਨੇ ਵੀ ਪਰਮਾਤਮਾ ਨੇ ਵੀ ਪੁੱਛ ਲੈਣਾ ਇਹ ਕਿਹੜਾ ਧਰਮੀ ਹੈ ਜਿਹੜਾ ਧਰਮ ਨੂੰ ਕਮਾ ਕੇ ਮੇਰੇ ਦਰ ਤੇ ਆਇਆ। ਇਹ ਸਿੱਖ ਨੂੰ ਮੰਗ ਮੰਗਣੀ ਚਾਹੀਦੀ ਆ, ਮੈਨੂੰ ਖਿਮਾ ਕਰਿਓ। ਸਾਡੀ ਕੌਮ ਦੀ ਬੜੀ ਵੱਡੀ ਬਦਕਿਸਮਤੀ ਹੈ, ਜਦੋਂ ਆਪਾਂ ਪੇਪਰਾਂ 'ਚ ਖਬਰਾਂ ਪੜ੍ਹਦੇ ਹਾਂ ਨਸ਼ੇ ਨਾਲ ਕੋਈ ਚੜ੍ਹਾਈ ਕਰ ਗਿਆ, ਇਹ ਤੇ ਸਾਡਾ ਰਾਹ ਹੀ ਨਹੀਂ ਸੀ, ਇਹ ਤੇ ਸਾਡਾ ਮਾਰਗ ਹੀ ਨਹੀਂ ਹੈ। ਸਿੱਖ ਤੇ ਸ਼ਹਾਦਤ ਪ੍ਰਾਪਤ ਕਰਦਾ ਧਰਮ ਦੇ ਨਾਲ ਜੀਵਨ ਕਮਾ ਕੇ। ਇੱਥੇ ਇਹੀ ਗੱਲ ਭਾਈ ਸਾਹਿਬ ਕਹਿੰਦੇ ਨੇ ਵੀ ਭਾਈ ਤਾਰੂ ਸਿੰਘ ਦੇ ਅੰਦਰ ਨਾ ਤੇ ਕੋਈ ਜੀਵਨ ਦੀ ਬਹੁਤੀ ਲੰਮੀ ਆਸ ਹੈ ਤੇ ਨਾ ਹੀ ਭਾਈ ਤਾਰੂ ਸਿੰਘ ਅੰਦਰ ਕੋਈ ਮੌਤ ਦਾ ਭੈ ਹੈ। ਉਹ ਤੇ ਗੁਰਕਾ ਭਾਣਾ ਸਿਰ ਪਰ ਭਾਵ ਹੈ, ਗੁਰੂ ਦਾ ਭਾਣਾ ਮੰਨ ਕੇ ਜੋ ਭਾਣਾ ਵਰਤਦਾ ਉਹਨੂੰ ਸਤ ਵਚਨ ਕਹਿ

0: ਭਾਈ ਸਾਹਿਬ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਭੈ ਹੋਵੇ ਨਾ ਉਹਨੂੰ ਜੰਮ ਦਾ ਭੈ ਨਹੀਂ ਰਹਿੰਦਾ। ਸਿੱਖਾਂ ਦਾ ਜੀਵਨ ਐਸਾ ਹੈ ਕਿ ਉਹਨਾਂ ਅੰਦਰ ਗੁਰੂ ਦਾ ਭੈ ਤੇ ਹੈ ਪਰ ਉਹਨਾਂ ਨੂੰ ਜੰਮ ਦਾ ਮੌਤ ਦਾ ਕੋਈ ਭੈ ਨਹੀਂ ਹੈ। ਕਬੀਰ ਸਾਹਿਬ ਦਾ ਇੱਕ ਸਲੋਕ ਆਉਂਦਾ ਹੈ, ਜਮਾਂ ਦੀ ਗੱਲ ਚੱਲਦੀ ਆ ਵੀ ਜੰਮ ਦੀ ਸਜ਼ਾ ਮਿਲਦੀ ਆ। ਕਬੀਰ ਸਾਹਿਬ ਨੇ ਇੱਕ ਥਾਂ ਕਿਹਾ, ਕਹਿੰਦੇ ਕਬੀਰ ਮੇਰੀ ਬੁੱਧ ਕੋ ਜੰਮ ਨਾ ਕਰੇ ਤਿਸਕਾਰ। ਕਹਿੰਦੇ ਮੈਨੂੰ ਜੰਮ ਦਾ ਕੋਈ ਭੈ ਨਹੀਂ। ਤੇ ਪੁੱਛਿਆ ਭਗਤ ਜੀ ਕਿਉਂ, ਕਹਿਣ ਲੱਗੇ ਜਿਨ ਇਹ ਜੰਮੂਆ ਸਿਰਜਿਆ ਸੋ ਜਪਿਆ ਪਰਬਦਗਾਰ। ਕਹਿੰਦੇ ਜਿਸ ਪਰਮਾਤਮਾ ਨੇ ਇਹ ਜੰਮ ਪੈਦਾ ਕੀਤਾ ਹੈ ਮੈਂ ਤੇ ਉਹ ਪਰਮਾਤਮਾ ਨੂੰ ਹੀ ਜਪ ਲਿਆ ਤੇ ਮੈਨੂੰ ਜੰਮ ਦਾ ਕੋਈ ਭੈ ਨਹੀਂ ਹੈ। ਬਾਣੀ ਵਿੱਚ ਹੋਰ ਵੀ ਬਚਨ ਆਉਂਦੇ ਨੇ, ਸਾਹਿਬ ਨੇ ਕਿਹਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਂ ਨਾ ਤੂੰ ਨਹਿ ਛੁਟੇ ਨਿਕਟ ਨਾ ਜਾਈ ਉਹ ਦੂਤ। ਕਹਿੰਦੇ ਜਿੱਥੇ ਗੁਰੂ ਦੀ ਸਿਮਰਨ ਗੁਰੂ ਦੀ ਬੰਦਗੀ ਕਰਨ ਵਾਲੇ ਕੀਰਤੀ ਕਰਨ ਵਾਲੇ ਸਿਫਤ ਕਰਨ ਵਾਲੇ ਨਾਮ ਜਪਣ ਬਾਣੀ ਪੜ੍ਹਨ ਵਾਲੇ ਬੈਠੇ ਹੋਣ, ਧਰਮ ਰਾਜ ਜਮਦੂਤ ਨੂੰ ਕਹਿੰਦਾ ਉੱਥੇ ਭੁੱਲ ਕੇ ਨਾ ਜਾਓ। ਤੇ ਪੁੱਛਿਆ ਜੀ ਭੁੱਲ ਕੇ ਕਿਉਂ ਨਾ ਜਾਓ, ਕਹਿਣ ਲੱਗੇ ਜਮਦੂਤ ਨੂੰ ਕਹਿੰਦਾ ਵੀ ਖਹਿੜਾ ਤੁਹਾਡਾ ਵੀ ਨਹੀਂ ਛੁੱਟਣਾ ਤੇ ਖਹਿੜਾ ਮੇਰਾ ਵੀ ਨਹੀਂ ਛੁੱਟਣਾ ਜੇ ਤੁਸੀਂ ਬੰਦਗੀ ਵਾਲਿਆਂ ਕੋਲ ਚਲੇ ਗਏ। ਤੋ ਇੱਥੇ ਭਾਈ ਸਾਹਿਬ ਨੇ ਲਿਖਿਆ, ਕਹਿੰਦੇ ਭਾਈ ਤਾਰੂ ਸਿੰਘ ਦੇ ਮਨ ਵਿੱਚ ਕੋਈ ਜਮਾਂ ਦਾ ਭੈ ਨਹੀਂ ਕਿਉਂਕਿ ਗੁਰੂ ਦੇ ਭੈ ਵਿੱਚ ਰਹਿਣ ਵਾਲੇ ਹਨ।
1: ਜਿਸ ਦੇ ਹੱਥ ਮਸਾਲ ਹੈ ਕੀ ਕਰੂਗਾ ਅੰਧੇਰੋ ਤਾਏ।
0: ਹੁਣ ਇੱਕ ਬਚਨ ਲਿਖਿਆ, ਉਦਾਹਰਣ ਦਿੱਤੀ, ਕਹਿਣ ਲੱਗੇ ਜਿਹਦੇ ਹੱਥ ਵਿੱਚ ਮਸਾਲ ਹੋਵੇ, ਮਸਾਲ ਜਿਹਨੂੰ ਮਸਾਲਚੀ ਬਲਦੀ ਹੋਈ ਅੱਗ ਕਹਿ ਲਓ, ਚਾਨਣ ਕਰਦੇ ਸਨ ਕਿਸੇ ਵੇਲੇ ਰਾਤ ਨੂੰ ਮਸਾਲਾਂ ਨਾਲ ਜਿਵੇਂ ਅੱਜ ਲਾਈਟਾਂ ਨੇ। ਕਹਿੰਦੇ ਜਿਹਦੇ ਹੱਥ ਵਿੱਚ ਮਸਾਲ ਹੋਵੇ ਤੇ ਉਹਨੂੰ ਹਨੇਰੇ ਦਾ ਕੋਈ ਭੈ ਨਹੀਂ ਹੈ, ਹਨੇਰਾ ਉਹਦਾ ਕੀ ਕਰੇਗਾ, ਮਸਾਲ ਨਾਲ ਹਨੇਰਾ ਭੱਜ ਜਾਣਾ। ਭਾਈ ਸਾਹਿਬ ਕਹਿੰਦੇ ਭਾਈ ਤਾਰੂ ਸਿੰਘ ਦਾ ਜੀਵਨ ਤੇ ਇਸੇ ਤਰ੍ਹਾਂ ਹੈ, ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਜੀਵਨ ਵਿੱਚ ਪ੍ਰਕਾਸ਼ ਹੈ, ਚਾਨਣ ਹੈ ਤੇ ਉਹਨੂੰ ਕਿਸੇ ਵੀ ਤਰ੍ਹਾਂ ਦਾ ਹਨੇਰੇ

0: ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ ਭਾਈ ਹੁਣ ਦੂਸਰੀ ਸਾਖੀ ਸੁਣੋ। ਇਹ ਇੱਥੋਂ ਤੱਕ ਪ੍ਰਸੰਗ ਆ ਗਿਆ, ਮੈਂ ਥੋੜ੍ਹਾ ਜਿਹਾ ਤੁਹਾਨੂੰ ਬੇਨਤੀ ਕਰਾਂ ਵੀ ਇਹਦੇ ਵਿੱਚ ਪ੍ਰਸੰਗ ਨੇ। ਹੁਣ ਇੰਨਾ ਚੈਪਟਰ ਆ ਗਿਆ ਕਿ ਭਾਈ ਤਾਰੂ ਸਿੰਘ ਨੂੰ ਪੜ੍ਹਾਉਣੇ ਤੋਂ ਲਾਹੌਰ ਲੈ ਕੇ ਕੈਦੀ ਬਣਾ ਲਿਆ। ਅੱਗੇ ਉਹਨਾਂ ਦੀ ਸ਼ਹਾਦਤ ਵਾਲਾ ਜਿਹੜਾ ਵਿਸ਼ਾ ਹੈ ਉਹ ਅੱਗੇ ਚੱਲ ਕੇ ਆਏਗਾ, ਕਿਉਂਕਿ ਦੋ ਸਿੱਖਾਂ ਦੀ ਗੱਲ ਚੱਲਦੀ ਸੀ ਪਿੱਛੋਂ। ਜਦੋਂ ਜ਼ਕਰੀਆ ਖਾਨ ਨੇ ਘੱਲਿਆ ਸੀ ਨਾ ਆਪਣੇ ਸਿਪਾਹੀਆਂ ਨੂੰ, ਉਹ ਕਹਿੰਦਾ ਸੀ ਕਿ ਭਾਈ ਤਾਰੂ ਸਿੰਘ ਨੂੰ ਪਕੜੋ ਤੇ ਦੂਸਰੇ ਭਾਈ ਮਹਿਤਾਬ ਸਿੰਘ ਨੂੰ। ਹੁਣ ਰਤਨ ਸਿੰਘ ਭੰਗੂ ਭਾਈ ਸਾਹਿਬ ਕਹਿੰਦੇ ਨੇ ਭਾਈ ਸੁਣੋ, ਸਾਖੀ ਅਬ ਦੂਸਰੀ ਮਹਿਤਾਬ ਸਿੰਘ ਕੀ ਜੋਏ। ਜਿਹੜਾ ਦੂਜਾ ਸਿੱਖ ਹੈ ਭਾਈ ਮਹਿਤਾਬ ਸਿੰਘ, ਆਪਾਂ ਮਹਿਤਾਬ ਸਿੰਘ ਵੀ ਕਹਿ ਦਿੰਦੇ ਹਾਂ ਪਰ ਇਹਦੇ ਵਿੱਚ ਮਹਿਤਾਬ ਸਿੰਘ ਨਾਮ ਆਇਆ। ਕਹਿੰਦੇ ਭਾਈ ਮਹਿਤਾਬ ਸਿੰਘ ਦੀ ਦੂਜੀ ਸਾਖੀ ਸੁਣਨਾ ਕਰੋ।
1: ਲੈਣ ਗਏ ਹਰ ਭਗਤੋ ਜੰਡਿਆਲੇ ਵਾਲੋ ਸੋਏ।
0: ਜਿਹੜਾ ਜੰਡਿਆਲੇ ਦਾ ਗਦਾਰ ਹਰ ਭਗਤ ਨਰਿੰਦਰੀਆ ਸੀ ਉਸ ਵੇਲੇ, ਬੜਾ ਵੱਡਾ ਗਦਾਰ ਸੀ, ਪਿੱਛੇ ਮੈਂ ਅਰਜ਼ ਕੀਤੀ ਸੀ, ਉਹ ਬਹੁਤੀ ਫੌਜ ਲੈ ਕੇ ਤੇ ਭਾਈ ਮਹਿਤਾਬ ਸਿੰਘ ਨੂੰ ਪਕੜਨ ਵਾਸਤੇ ਗਿਆ ਹੈ।
1: ਛਪਈ ਬਹੁਤ ਬੋਜਸ ਮੁਗਲੋਂ ਦਈ।
0: ਜ਼ਕਰੀਆ ਖਾਨ ਨੇ ਬਹੁਤੀ ਫੌਜ ਦਿੱਤੀ ਸੀ ਇਹ ਜੰਡਿਆਲੇ ਵਾਲੇ ਹਰ ਭਗਤ ਨਰਿੰਦਰੀਏ ਨੂੰ ਵੀ ਤੂੰ ਭਾਈ ਮਹਿਤਾਬ ਸਿੰਘ

0: ਬਹੁਤੇ ਸਿੰਘਾਂ ਦੇ ਨਾਲ ਭਾਈ ਮਹਿਤਾਬ ਸਿੰਘ ਜੀ ਜੰਗਲਾਂ ਵਿੱਚ ਰਹਿੰਦੇ ਹਨ।
1: ਜਨ ਤੋੜਨ ਬੋ ਆਵੇ ਨਹਾਤ,
0: ਥੋੜੀ ਫੌਜ ਦੇ ਹੱਥ ਆਉਣ ਵਾਲੇ ਨਹੀਂ ਹਨ ਭਾਈ ਮਹਿਤਾਬ ਸਿੰਘ, ਕਿਉਂਕਿ ਉਹਨਾਂ ਨਾਲ ਪਹਿਲਾਂ ਹੀ ਵੱਡਾ ਜਥਾ ਹੁੰਦਾ ਸੀ ਸਿੱਖਾਂ ਦਾ।
1: ਮਹਿਤਾਬ ਸਿੰਘ ਹੈ ਸੂਰੋ ਪੂਰੋ,
0: ਮਹਿਤਾਬ ਸਿੰਘ ਬਹੁਤ ਵੱਡਾ ਸੂਰਮਾ ਤੇ ਗੁਰੂ ਦੀ ਕਿਰਪਾ ਨਾਲ ਭਜਨ ਬੰਦਗੀ ਵਿੱਚ ਪੂਰਾ ਗੁਰੂ ਕਾ ਸਿੱਖ ਹੈ।
1: ਨਾਮ ਸੁਣਤ ਹੋਏ ਦੁਸ਼ਮਣ ਦੂਰ,
0: ਮਹਿਤਾਬ ਸਿੰਘ ਦਾ ਨਾਮ ਸੁਣ ਕੇ ਕਈ ਮੁਗਲ ਫੌਜਾਂ ਤੇ ਇਹਨਾਂ ਦੇ ਜਿਹੜੇ ਹਾਕਮ ਨੇ ਉਹ ਭੱਜ ਜਾਂਦੇ ਹਨ ਡਰਦਿਆਂ ਮਾਰਿਆਂ।
1: ਨਾਮ ਲੈ ਉਸ ਬੰਦੇ ਹਥਿਆਰ,
0: ਉਹ ਐਡਾ ਸਿਦਕੀ ਤੇ ਮਹਾਨ ਸੂਰਮੈ ਵੀ ਜਦੋਂ ਬਾਕੀ ਸਿੱਖ ਸ਼ਸਤਰ ਬੰਨਦੇ ਸੀ ਨਾ ਧਾਰਨ ਕਰਦੇ ਸਨ ਤੇ ਮਹਿਤਾਬ ਸਿੰਘ ਜਰਨੈਲ ਨੂੰ ਚੇਤਾ ਕਰਕੇ ਸ਼ਸਤਰ ਧਾਰਨ ਕਰਦੇ ਸਨ।
1: ਬਰਨ ਲੜਨ ਕੋ ਰਹਿ ਤਿਆਰ,
0: ਯੁੱਧ ਵਾਸਤੇ ਜੰਗ ਵਾਸਤੇ ਤੇ ਮਰਨ ਵਾਸਤੇ ਸ਼ਹੀਦੀ ਵਾਸਤੇ ਭਾਈ ਮਹਿਤਾਬ ਸਿੰਘ ਹਰ ਵਾਰ ਤਿਆਰ ਰਹਿੰਦੇ ਹਨ।
1: ਜਿੱਧਰ ਹਲਕਾਰਨ ਦਇਓ ਬਤਾਏ,
0: ਜਦੋਂ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗਦਾ ਨਾ ਵੀ ਇੱਥੇ ਕੋਈ ਮੁਗਲਾਂ ਦੀ ਫੌਜ ਹੈ,
1: ਚੜਿਓ ਨਿਰੰਜਨੀ ਤਿਤ ਵੱਲ ਧਾਏ,
0: ਭਾਈ ਮਹਿਤਾਬ ਸਿੰਘ ਵੀ ਹਮਲਾ ਕਰ ਦਿੰਦੇ ਸਨ ਕਿਉਂਕਿ ਸਿੱਖ ਜੰਗਲਾਂ ਵਿੱਚ ਰਹਿੰਦੇ ਸਨ ਉਹਨਾਂ ਵੇਲਿਆਂ ਅੰਦਰ, ਤੇ ਹੁਣ ਹਲਕਾਰੇ ਨੇ ਹਰਭਗਤ ਨਿਰੰਜਨੀਏ ਨੂੰ ਦੱਸਿਆ ਵੀ ਇਸ ਪਾਸੇ ਨੂੰ ਭਾਈ ਮਹਿਤਾਬ ਸਿੰਘ ਸਿੱਖਾਂ ਦਾ ਜਥਾ ਲੈ ਕੇ ਰਹਿੰਦੇ ਹਨ।
1: ਸਿੰਘ ਰਹਿ ਲੁਕ ਬਿਲਨ ਮਾਈ,
0: ਉਹਨਾਂ ਸਮਿਆਂ ਦੇ ਅੰਦਰ ਸਿੱਖਾਂ ਨੇ ਘਰ ਘਾਟ ਛੱਡੇ ਹੋਏ ਸਨ, 18ਵੀਂ ਸਦੀ ਦਾ ਇਤਿਹਾਸ ਹੈ ਤੇ ਜੰਗਲਾਂ ਵਿੱਚ ਗੁਰੂ ਕੇ ਸਿੱਖ ਰਹਿੰਦੇ ਹਨ।
1: ਫੌਜ ਵੜਤ ਚਿਤ ਅਤਹਿ ਸੰਕਾਹੀ,
0: ਤੇ ਜਕਰੀਏ ਖਾਨ ਦੀ ਫੌਜ ਆਉਂਦੀ ਜ਼ਰੂਰ ਸੀ ਜੰਗਲਾਂ ਚ, ਉਹ ਵੀ ਭੈ ਮੰਨਦੇ ਹੁੰਦੇ ਸਨ ਵੀ ਇੱਥੇ ਸਿੱਖਾਂ ਦਾ ਕੋਈ ਜਥਾ ਨਾ ਹੋਵੇ ਕਿਉਂਕਿ ਸਿੱਖ ਵੀ ਬੜੇ ਬਹਾਦਰ ਨੇ, ਅੱਗੋਂ ਫਿਰ ਵੱਡੀ ਫੌਜ ਨੂੰ ਮਾਰ ਦਿੰਦੇ ਸਨ, ਤਾਂ ਉਹਨਾਂ ਦੀ ਫੌਜ ਜੰਗਲਾਂ ਵਿੱਚ ਵੜਦੀ ਭੈ ਮੰਨਦੀ ਹੈ।
1: ਮਹਾਰਾਜ ਸਿੰਘ ਜੋ ਆਵੇ ਹਾਥ,
0: ਪਰ ਜੇ ਕਿਤੇ ਕੱਲਾ ਕਹਿਰਾ ਸਿੱਖ ਉਹਨਾਂ ਦੇ ਹੱਥ ਆ ਜਾਂਦਾ ਸੀ ਉਹਨੂੰ ਸ਼ਹੀਦ ਕਰ ਦਿੰਦੇ ਸਨ।
1: ਮਹਾਰਾਜ ਸਿੰਘ ਉਨ ਲੈ ਬਹੁ ਸਾਥ,
0: ਪਰ ਜੇ ਮੁਗਲ ਸਿੱਖਾਂ ਨੂੰ ਮਾਰਦੇ ਤੇ ਜਦੋਂ ਸਿੱਖਾਂ ਦੇ ਹੱਥ ਵਿੱਚ ਆ ਜਾਂਦੇ ਸਨ ਤੇ ਫਿਰ ਗੁਰੂ ਕੇ ਸਿੱਖ ਵੀ ਚੰਗਾ ਸੋਧਾ ਲਾਉਂਦੇ ਹਨ।
1: ਉਹਨੇ ਟੁੰਡਤ ਦਈ ਕਈ ਬਿਤਾਇਓ,
0: ਹਰ ਭਗਤ ਨਿਰੰਜਨੀਆਂ ਵੱਡੀ ਫੌਜ ਲੈ ਕੇ ਕਈ ਦਿਨ ਬਤੀਤ ਹੋ ਗਏ, ਲੱਭ ਰਿਹਾ ਹੈ ਭਾਈ ਮਹਿਤਾਬ ਸਿੰਘ ਨੂੰ ਜੰਗਲਾਂ ਦੇ ਅੰਦਰ।
1: ਮਹਿਤਾਬ ਸਿੰਘ ਤਬ ਯੂੰ ਸੁਣ ਪਾਇਓ,
0: ਆਖਿਰ ਮਹਿਤਾਬ ਸਿੰਘ ਤੱਕ ਵੀ ਇਹ ਖਬਰ ਪਹੁੰਚ ਗਈ ਕਿ ਜਕਰੀਏ ਖਾਨ ਨੇ ਹਰ ਭਗਤ ਨਿਰੰਜਨੀਏ ਨੂੰ ਘੱਲਿਆ ਤੇ ਉਹ ਕਈ ਦਿਨਾਂ

0: ਭਾਈ ਮਹਿਤਾਬ ਸਿੰਘ ਨੂੰ ਪਤਾ ਲੱਗ ਗਿਆ ਕਿ ਭਾਈ ਤਾਰੂ ਸਿੰਘ ਤੇ ਇਹਦੀਆਂ ਸਿਪਾਹੀਆਂ ਨੇ ਪਕੜ ਕੇ ਲਾਹੌਰ ਲੈ ਗਏ ਹਨ।
1: ਸ਼ੀਸ਼ ਲਗਾਵਨ ਤੁਰਕ ਸੈਰ ਦਰਗੈ ਮਚਾਵਨ ਰੋਰ।
0: ਭਾਈ ਤਾਰੂ ਸਿੰਘ ਜੀ ਤੇ ਆਪਣਾ ਸਿਰ ਮਾਨੋ ਤੁਰਕਾਂ ਦੇ ਗਲੇ ਨਾਲ ਲਾਏਗਾ, ਭਾਵ ਤੁਰਕਾਂ ਦੇ ਕੋਲ ਜਾ ਕੇ ਉੱਥੇ ਧਰਮ ਨਾ ਹਾਰ ਕੇ ਸ਼ਹਾਦਤ ਦੇਗਾ।
1: ਚੁਪਈ ਲਾਹੌਰ ਜਾਏ ਸਿਰ ਚੜਕ ਨਵਾਬ।
0: ਲਾਹੌਰ ਜਾ ਕੇ ਭਾਈ ਤਾਰੂ ਸਿੰਘ ਜੀ ਨਵਾਬ ਦਾ ਭੈ ਨਾ ਮੰਨ ਕੇ ਸ਼ਹੀਦੀ ਦੇਣਗੇ।
1: ਜਾਏ ਦਰਗਹਿ ਉਸ ਕਰੂ ਖਰਾਬ।
0: ਕਿੱਡਾ ਸੁਰਤ ਵਾਲਾ ਮਾਲਕ ਹੈ। ਨਾਲ ਇਹ ਵੀ ਭਾਈ ਮਹਿਤਾਬ ਸਿੰਘ ਨੂੰ ਪਤਾ ਲੱਗ ਗਿਆ ਵੀ ਜਕਰੀਏ ਖਾਨ ਤੁਰਕ ਨੂੰ ਭਾਈ ਤਾਰੂ ਸਿੰਘ ਸ਼ਹੀਦ ਹੋਣ ਵੇਲੇ ਇਹਨੂੰ ਵੀ ਜੁੱਤੀ ਦੀ ਨੋਕ ਤੇ ਅੱਗੇ ਲਿਜਾ ਕੇ ਦਰਗਾਹ ਵਿੱਚ ਲੈ ਕੇ ਜਾਏਗਾ ਤੇ ਬੜੀ ਖਰਾਬੀ ਕਰੇਗਾ ਭਾਈ ਤਾਰੂ ਸਿੰਘ, ਭਾਵ ਜਕਰੀਏ ਖਾਨ ਨਾਲ ਵੀ ਬੜੀ ਖਰਾਬੀ ਕਰੇਗਾ।
1: ਕੇਸਾਂ ਸੋਗ ਕਰੂ ਸੀਸ ਨਿਭਾਹੇ।
0: ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣਗੇ ਭਾਈ ਤਾਰੂ ਸਿੰਘ ਜੀ।
1: ਤੁਰਕਾਂ ਕੇ ਸਿਰ ਸਿਰ ਦੇ ਲਾਏ।
0: ਤੁਰਕਾਂ ਦੇ ਸਿਰ ਚੜ ਕੇ ਸ਼ਹਾਦਤ ਦੇਣਗੇ ਪਰ ਸਿਦਕ ਨਹੀਂ ਹਾਰਨਗੇ।
1: ਕੋਈ ਮੰਨੇ ਸਿਰ ਸਾਹਿਬ ਭਾਣਾ
0: ਤੇ ਸਾਹਿਬ ਦਾ ਗੁਰੂ ਦਾ ਭਾਣਾ ਮੰਨਣਗੇ।
1: ਸੁਵਲ ਮੰਨੇ ਸਿਰ ਤੁਰਕ ਲਾਨਾ
0: ਆਪਣਾ ਜੀਵਨ ਸ਼ਹਾਦਤ ਦੇ ਕੇ, ਤੁਰਕਾਂ ਦੇ ਸਿਰ ਚੜ ਕੇ ਸ਼ਹਾਦਤ ਦੇ ਕੇ ਧਰਮ ਕਮਾ ਕੇ ਤੇ ਆਪਣਾ ਜੀਵਨ ਜਿਹੜਾ ਲੇਖੇ ਲਾਉਣਗੇ।
1: ਸਿੰਘ ਧਨ ਜੋ ਯੁੱਧ ਮਚਾਵੇ।
0: ਇਹ ਗੱਲ ਭਾਈ ਮਹਿਤਾਬ ਸਿੰਘ ਆਪਣੀ ਸੁਰਤ ਵਿੱਚ ਵਿਚਾਰ ਰਹੇ ਨੇ ਕਿ ਧੰਨ ਹੈ ਇਹੋ ਜਿਹਾ ਗੁਰੂ ਕਾ ਸਿੱਖ ਜਿਹੜਾ ਯੁੱਧ ਮਚਾਉਂਦਾ, ਭਾਵ ਧਰਮ ਨਹੀਂ ਹਾਰਦਾ ਪਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ।
1: ਸਿੰਘ ਧੰਨ ਜੋ ਤੁਰਕ ਸਿਰ ਲਾਵੇ।
0: ਧੰਨ ਨੇ ਉਹ ਸਿੱਖ ਜਿਹੜੇ ਭੈ ਨਹੀਂ ਮੰਨਦੇ ਤੁਰਕਾਂ ਦਾ ਬਲਕਿ ਤੁਰਕਾਂ ਦੇ ਸਿਰ ਚੜ ਕੇ ਸ਼ਹਾਦਤਾਂ ਦੇ ਦਿੰਦੇ ਹਨ।
1: ਦੋਹਰਾ ਬਰਨ ਸਭਨ ਕੇ ਸ਼ੀਸ਼ ਬਾਰੋ ਸੁਫਲ ਬਰਨ ਕਹਿ ਤਾਹੇ।
0: ਭਾਈ ਸਾਹਿਬ ਕਹਿੰਦੇ ਜਿਹੜੇ ਜ਼ੁਲਮ ਦੇ ਵਿਰੁੱਧ ਅੜ ਖਲੋ ਕੇ ਗੁਰੂ ਕੇ ਸਿੱਖ ਸ਼ਹਾਦਤਾਂ ਦਿੰਦੇ ਨੇ, ਸ਼ਹੀਦੀ ਪ੍ਰਾਪਤ ਕਰਦੇ ਨੇ, ਉਹ ਆਪਣੇ ਜੀਵਨ ਨੂੰ ਸਫਲ ਕਰ ਜਾਂਦੇ ਹਨ।
1: ਧਰਮ ਨਿਭੈ ਸਿੱਖੀ ਨਿਭੈ ਸੇ ਤੁਰਕ ਸੀਸ ਲਗ ਜਾਏ।
0: ਗੁਰੂ ਦੀ ਕਿਰਪਾ ਨਾਲ ਧਰਮ ਨਿਭਾ ਜਾਂਦੇ ਨੇ, ਸਿਦਕ ਤੋਂ ਨਹੀਂ ਡੋਲਦੇ, ਸਿੱਖੀ ਨਿਭਾ ਜਾਂਦੇ ਨੇ, ਆਪਣੇ ਸੀਸ ਭੇਟ ਕਰ ਦਿੰਦੇ ਨੇ ਪਰ ਤੁਰਕਾਂ ਦਾ ਭੈ ਨਹੀਂ ਮੰਨਦੇ, ਆਪਣਾ ਜੀਵਨ ਸਫਲ ਕਰ ਜਾਂਦੇ ਹਨ।
1: ਚੁਪਈ ਧੰਨ ਧੰਨ ਦੇ ਬਣੀ ਸਿੰਘ ਭਾਈ।
0: ਹੁਣ ਭਾਈ ਸਾਹਿਬ ਆਪਣੇ ਮਨ ਵਿੱਚ ਵਿਚਾਰ ਬਣਾ ਰਹੇ ਨੇ ਭਾਈ ਮਹਿਤਾਬ ਸਿੰਘ, ਕਹਿਣ ਲੱਗੇ ਧੰਨ ਹੈ ਭਾਈ ਮਣੀ ਸਿੰਘ ਜੀ, ਧੰਨ ਹੈ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ।
1: ਬੰਦ ਬੰਦ ਜਿਨ ਦੇ ਕਟਾਈ,
0: ਜਿਨ੍ਹਾਂ ਨੇ ਆਪਣਾ ਬੰਦ ਬੰਦ ਕਟਵਾਇਆ 90 ਸਾਲ ਦੀ ਆਰਬਲਾ ਦੇ ਅੰਦਰ ਪਰ ਆਪਣਾ ਸਿਦਕ ਨਹੀਂ ਡੁਲਾਇਆ। ਪਿੱਛੇ ਵੀ ਅਰਜ ਕੀਤੀ ਸੀ ਕਿ 53 ਜੀ ਸ਼ਹੀਦ ਨੇ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ। ਭਾਈ ਮਨੀ ਸਿੰਘ ਜੀ ਹੁਣੀ 12 ਭਰਾ ਨੇ, 11 ਭਰਾ ਸ਼ਹੀਦ ਨੇ। ਭਾਈ ਮਨੀ ਸਿੰਘ ਜੀ ਦੇ ਦਾਦੇ ਭਾਈ ਬੱਲੂ ਜੀ ਨੇ 6ਵੇਂ ਪਾਤਸ਼ਾਹ ਵੇਲੇ ਸ਼ਹਾਦਤ ਦਾ ਖਾਤਾ ਖੋਲਿਆ ਔਰ ਭਾਈ ਮਨੀ ਸਿੰਘ ਦੇ 10 ਪੁੱਤ ਨੇ, ਉਹਨਾਂ ਵਿੱਚੋਂ 8 ਪੁੱਤ ਸ਼ਹੀਦ ਨੇ। ਖੁਦ ਭਾਈ ਮਨੀ ਸਿੰਘ ਬੰਦ ਬੰਦ ਕਟਵਾਉਂਦੇ ਨੇ, ਏਡਾ ਮਹਾਨ ਗੁਰੂ ਕਾ ਸਿੱਖ ਹੈ ਪਰ ਆਪਣਾ ਸਿਦਕ ਨਿਭਾ ਗਿਆ, ਧਰਮ ਤੋਂ ਨਹੀਂ ਡੋਲਿਆ ਹੈ।
1: ਧੰਨ ਦਿਆਲ ਸਿੰਘ ਸਾਹਿ ਸਿਰ ਵਾਲਾ।
0: ਇੱਕ ਭਾਈ ਦਿਆਲ ਸਿੰਘ ਹੋਇਆ ਹੈ ਸਾਹਿ ਸਿਰ ਪਿੰਡ ਵਾਲਾ, ਉਹਦਾ ਵੀ ਮਨ ਵਿੱਚ ਖਿਆਲ ਪੈਦਾ ਕਰਦੇ ਨੇ।
1: ਚੜਿਓ ਚਰਖੜੀ ਧਰਮ ਸੰਭਾਲਾ।
0: ਚਰਖੜੀ ਤੇ ਚੜ ਕੇ ਭਾਈ ਦਿਆਲ ਸਿੰਘ ਨੇ ਵੀ ਸ਼ਹਾਦਤ ਦਿੱਤੀ ਹੈ। ਵੇਖੋ ਆਪਾਂ ਅਰਦਾਸ ਵਿੱਚ ਜਦੋਂ ਚਰਖੜੀਆਂ ਤੇ ਚੜੇ ਸ਼ਬਦ ਵਰਤਨੇ ਆ, ਜ਼ਿਆਦਾਤਰ ਆਪਾਂ ਖਿਆਲ ਭਾਈ ਸ਼ਵੇਗ ਸਿੰਘ ਤੇ ਸ਼ਬਾਜ ਸਿੰਘ ਦਾ ਕਰਦੇ ਹਾਂ ਪਰ ਆਹ ਗੱਲ ਇਤਿਹਾਸ ਵਿੱਚ ਹੈ। ਰਤਨ ਸਿੰਘ ਪੰਗੂ ਜੀ ਲਿਖ ਰਹੇ ਨੇ, ਕਹਿੰਦੇ ਇੱਕ ਭਾਈ ਦਿਆਲ ਸਿੰਘ ਹੋਇਆ, ਸ਼ਾਹ ਸਿਰ ਉਹਦਾ ਪਿੰਡ ਸੀ, ਸਾਹੇ ਸਿਰ ਉਸ ਪਿੰਡ ਦਾ ਰਹਿਣ ਵਾਲਾ, ਧੰਨ ਸੀ ਗੁਰੂ ਕਾ ਸਿੱਖ, ਉਹ ਵੀ ਚਰਖੜੀ ਤੇ ਚੜ ਕੇ ਸ਼ਹੀਦ ਹੋਇਆ ਸੀ ਪਰ ਧਰਮ ਤੋਂ ਨਹੀਂ ਡੋਲਿਆ ਸੀ।
1: ਸ਼ਵੇਗ ਸਿੰਘ ਜੰਬਰ ਸੁੱਤ ਨਾਲ।
0: ਇਸੇ ਤਰ੍ਹਾਂ ਭਾਈ ਸ਼ਵੇਗ ਸਿੰਘ ਤੇ ਉਹਦਾ ਪੁੱਤਰ ਸ਼ਾਬਾਜ ਸਿੰਘ ਦੋਨੋਂ ਗੁਰੂ ਕੇ ਸਿੱਖ।
1: ਚੜਕੈ ਚਰਖ ਜਿਨੋ ਜਪਿਓ ਅਕਾਲ।
0: ਉਹ ਵੀ ਚਰਖੜੀ ਤੇ ਚੜ ਕੇ ਸ਼ਹਾਦਤ ਦਿੰਦੇ ਨੇ, ਅਕਾਲ ਅਕਾਲ ਜਪਦੇ ਨੇ, ਧਰਮ ਤੋਂ ਨਹੀਂ ਡੋਲਦੇ। ਇਹ 3 ਗੁਰੂ ਕੇ ਸਿੱਖ ਹੋ ਗਏ। ਭਾਵ ਇਹਨਾਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਰ ਧਰਮ ਤੋਂ ਨਹੀਂ ਡੋਲੇ ਹਨ।
1: ਧਨ ਧਨ ਵੈ ਜਿਨ ਸਿਦਕ ਨਹਾਰਾ,
0: ਧਨ ਧਨ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਆਪਣਾ ਸਿਦਕ ਨਹੀਂ ਡੁਲਾਇਆ ਹੈ।
1: ਦੀਆ ਸੀਸ ਮੁਖ ਗੁਰੂ ਚਾਰਾ,
0: ਆਪਣੇ ਸੀਸ ਭੇਟਾ ਕਰ ਦਿੱਤੇ ਪਰ ਮੁਖ ਤੋਂ ਗੁਰੂ ਗੁਰੂ ਜਪਿਆ ਹੈ। ਗੁਰਮੁਖੋ ਇਹ ਇਤਿਹਾਸ ਦੇ ਪੰਨੇ ਪੜ ਵਿਚਾਰ ਕੇ ਮਨ ਵਿੱਚ ਖਿਆਲ ਆਉਣਾ ਚਾਹੀਦਾ। ਇੱਕ ਵੇਲੇ ਉਹ ਸਿੱਖ ਨੇ ਕਿ ਚਰਖੜੀ ਤੇ ਚੜ ਜਾਂਦੇ ਆ, ਬੰਦ ਬੰਦ ਕਟਵਾ ਲੈਂਦੇ ਆ, ਸੀ ਸਾਰੇ ਨਾਲ ਚਰਾ ਲੈਂਦੇ ਆ, ਪਰ ਉਹ ਧਰਮ ਤੋਂ ਨਹੀਂ ਡੋਲਦੇ, ਗੁਰੂ ਨੂੰ ਸੀਸ ਭੇਟ ਕਰ ਦਿੰਦੇ ਨੇ। ਪਰ ਇੱਕ ਆਪਾਂ ਕਿੱਥੇ ਖਲੋਤੇ ਆ, ਕਦੇ ਕਦਾਈ ਮਨ ਵਿੱਚ ਖਿਆਲ ਪੈਦਾ ਕਰੋ। ਗੁਰੂ ਨਿੱਕੀ ਦੀ ਗੱਲ ਕਹੇ ਵੀ ਤੂੰ ਕੇਸਾਂ ਦੀ ਬੇਅਦਬੀ ਨਾ ਕਰ, ਗੁਰੂ ਇੰਨਾ ਹੀ ਕਹੇ ਪੁੱਤ ਤੂੰ ਅੰਮ੍ਰਿਤ ਬਾਣੀ ਪੜਿਆ ਕਰ, ਗੁਰੂ ਇੰਨਾ ਹੀ ਕਹੇ ਤੂੰ ਭਾਈ ਨਸ਼ੇ ਤਿਆਗ ਦੇ, ਅੰਮ੍ਰਿਤ ਦਾ ਵਪਾਰੀ ਬਣ। ਗੁਰੂ ਨਿੱਕੇ ਨਿੱਕੇ ਸਾਡੇ ਭਲੇ ਲਈ ਇਹ ਅੰਮ੍ਰਿਤ ਬੋਲ ਸਾਨੂੰ ਕਹਿੰਦੇ ਨੇ, ਤੇ ਅਸੀਂ ਗੁਰੂ ਜੀ ਦੇ ਇਹ ਬਚਨ ਕਈ ਵਾਰੀ ਕਮਾਉਣ ਨੂੰ ਤਿਆਰ ਨਹੀਂ ਹੁੰਦੇ, ਮੁਨਕਰ ਹੋ ਜਾਂਦੇ ਹਾਂ। ਜੇ ਆਪਾਂ ਇਤਿਹਾਸ ਨੂੰ ਵੇਖਦੇ ਹਾਂ ਤੇ ਉਹ ਸਿੱਖ ਤੇ ਧਨ ਸਨ, ਜਦੋਂ ਕਦੀ ਮਹਾਰਾਜ ਕਲਗੀਧਰ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਸੀਸ ਹੀ ਮੰਗ ਲਿਆ, ਤੇ ਧਨ ਹੈ ਸਿੱਖ ਉੱਠ ਕੇ ਭਾਈ ਦੇ ਭਾਈ ਦਯਾਲਾ ਜੀ, ਭਾਈ ਦਯਾ ਰਾਮ, ਭਾਈ ਧਰਮ ਚੰਦ, ਭਾਈ ਮੋਹਕਮ ਚੰਦ, ਹਿੰਮਤ ਚੰਦ, ਇਹ ਸਾਰੇ ਭਾਈ ਸਾਹਿਬ ਸਿੰਘ ਪੰਜੋ ਪਿਆਰੇ ਸੀਸ ਭੇਟ ਕਰ ਦਿੰਦੇ ਨੇ ਗੁਰੂ ਨੂੰ, ਤੇ ਸਾਨੂੰ ਤੇ ਹਜੇ ਸੀਸ ਤੇ ਮੰਗੇ ਹੀ ਨਹੀਂ ਗੁਰੂ ਨੇ। ਸਾਨੂੰ ਤੇ ਮਹਾਰਾਜ ਇੰਨੇ ਕਹਿੰਦੇ ਭਾਈ ਘਰਾਂ ਵਿੱਚ ਰਹੋ, ਪਰਿਵਾਰਾਂ ਵਿੱਚ ਰਹੋ, ਪਰ ਘੱਟੋ ਘੱਟ ਸਿੱਖੀ ਪਾਲੋ, ਬਾਣੀ ਨਾਲ ਜੁੜੋ, ਬਾਣੇ ਨਾਲ ਜੁੜੋ। ਤੋ ਸਾਨੂੰ ਇਵੇਂ ਸਿੱਖੀ ਕਮਾਉਣੀ ਚਾਹੀਦੀ ਹੈ। ਇੱਥੇ ਮਹਾਰਾਜ ਨੇ ਜਿਹੜਾ ਵਚਨ ਵਰਤਿਆ ਭਾਈ ਸਾਹਿਬ ਨੇ, ਕਹਿੰਦੇ ਧੰਨ ਹੈ ਇਹ ਗੁਰੂ ਕੇ ਸਿੱਖ ਜਿਨ੍ਹਾਂ ਸਿਦਕ ਨਹੀਂ ਹਾਰਿਆ ਪਰ ਧਰਮ ਨੂੰ ਪਾਲਿਆ ਹੈ।
1: ਦੋਹਰਾ ਹਮੇ ਕਮਾਈ ਕਿਆ ਕਰੀ ਲੁਕ ਛੁਪ ਦੇ ਬਚਾਏ।
0: ਹੁਣ ਇਹਨਾਂ ਸਾਰੇ ਸਿੱਖਾਂ ਦਾ ਮਨ ਵਿੱਚ ਖਿਆਲ ਪੈਦਾ ਕਰਕੇ ਭਾਈ ਮਹਤਾਬ ਸਿੰਘ ਸੋਚਦੇ ਨੇ ਵੀ ਮਨਾ ਤੂੰ ਜੰਗਲ ਵਿੱਚ ਰਹਿ ਕੇ ਕਿਉਂ ਆਪਣਾ ਆਪ ਬਚਾ ਰਹੇ ਹੈ, ਹੁਣ ਸਾਹਮਣੇ ਹੋ ਕੇ ਸ਼ਹਾਦਤ ਦੇਣੀ ਚਾਹੀਦੀ ਆ। ਵੇਖੋ ਮਹਿਤਾਬ ਸਿੰਘ ਉਹ ਸੂਰਮੈ ਜਿਹਨੇ ਪਿੱਛੇ ਭਾਈ ਸੁੱਖਾ ਸਿੰਘ ਜੀ ਦੇ ਨਾਲ ਹੋ ਕੇ ਤੇ ਮੱਸੇ ਰੰਗੜ ਪਾਪੀ ਦਾ ਸਿਰ ਵੱਢਿਆ ਸੀ। ਮੇਰੇ ਕਹਿਣ ਤੋਂ ਭਾਵ ਇਹ ਹੈ ਬਹਾਦਰ ਬੜੇ ਨੇ ਪਰ ਹੁਣ ਮਨ ਵਿੱਚ ਇਹ ਵਿਚਾਰ ਬਣਾਉਂਦੇ ਨੇ ਵੀ ਮੈਂ ਵੀ ਹੁਣ ਇਹੋ ਜਿਹੀ ਗੁਰੂ ਦੀ ਕਿਰਪਾ ਨਾਲ ਜੀਵਨ ਦੀ ਕਮਾਈ ਕਰਾਂ, ਸਾਹਮਣੇ ਹੋ ਕੇ ਉਹਨਾਂ ਦੇ ਬਹਾਦਰੀ ਨਾਲ ਸ਼ਹਾਦਤ ਦੇ ਦੇਵਾਂ।
1: ਕਿਮ ਹਮ ਹੁਣ ਕੇ ਟਿਗ ਬੈ ਦਰਗੰਗ ਚੈਰੀ ਜਾਏ।
0: ਤੇ ਜੇ ਮੈਂ ਸਾਹਮਣੇ ਹੋ ਕੇ ਸ਼ਹਾਦਤ ਨਾ ਦਿੱਤੀ ਭਾਵ ਜੰਗਲਾਂ ਵਿੱਚ ਹੀ ਰਹਿ ਗਿਆ ਤੇ ਫਿਰ ਮੈਂ ਉਹਨਾਂ ਸ਼ਹੀਦਾਂ ਨੂੰ ਕੀ ਮੁੱਖ ਦਿਖਾਵਾਂਗਾ ਰੱਬੀ ਦਰਗਾਹ ਅੰਦਰ ਕਿ ਮੈਂ ਤੇ ਆਪਣਾ ਆਪ ਬਚਾਉਣ ਵਾਸਤੇ ਜੰਗਲਾਂ ਵਿੱਚ ਰਹਿ ਗਿਆ। ਇਹੋ ਜਿਹਾ ਖਿਆਲ ਭਾਈ ਮਹਤਾਬ ਸਿੰਘ ਬਣਾ ਰਹੇ ਹਨ।
1: ਚੁਪਈ ਉਣ ਸਿੰਘਣ ਸੋ ਅੰਬ ਕਿਮ ਰਲੀਏ।
0: ਮਨ ਵਿੱਚ ਸੋਚਦੇ ਨੇ ਵੀ ਉਹਨਾਂ ਸਿੰਘਾਂ ਨਾਲ ਮੈਂ ਕਿਵੇਂ ਰਲ ਸਕਦਾ ਹੈ, ਕਿਵੇਂ ਉਹਨਾਂ ਦੇ ਨਾਲ ਰਲ ਸਕਦਾ ਹਾਂ।
1: ਕਿਮ ਉਣ ਸੰਗ ਅਸੀਂ ਪੀ ਚਲੀਏ।
0: ਉਹਨਾਂ ਸਿੰਘਾਂ ਦੇ ਨਾਲ ਮੈਂ ਵੀ ਹੁਣ ਜਿਵੇਂ ਭਾਈ ਤਾਰੂ ਸਿੰਘ ਜੀ ਗਏ ਨੇ ਹੁਣ ਮੈਂ ਵੀ ਸ਼ਹਾਦਤ ਦੇ ਦੇਵਾਂ।
1: ਕਾਚੀ ਦੇਹ ਸਦਾ ਥਿਰ ਨਾਹੀ।
0: ਇਹ ਦੇਹ ਤੇ ਕੱਚੀ ਹੈ, ਸਦੀਵੀ ਰਹਿਣ ਵਾਲੀ ਨਹੀਂ ਹੈ। ਅੱਜ ਕੋਈ ਮੌਤ ਤੋਂ ਬਚੇਗਾ, ਮੌਤ ਕੱਲ ਘੇਰੇਗੀ, ਭਾਵ ਇਹ ਦੇਨੇ ਤੇ ਬਿਨਸ ਹੀ ਜਾਣਾ ਹੈ।
1: ਬਹੁਤ ਉਬਰ ਹਮ ਗਈ ਬਤਾਹੀ।
0: ਮਨ ਵਿੱਚ ਭਾਈ ਮਹਿਤਾਬ ਸਿੰਘ ਜੀ ਸੋਚਦੇ ਨੇ ਵੀ ਮੈਂ ਬਹੁਤ ਉਮਰ ਹੁਣ ਭੋਗ ਲਈ ਹੈ।
1: ਬਿਨ ਤੁਰਕਣ ਕਹੂ ਥੇ ਗਰਬਈਆ।
0: ਹੁਣ ਮੈਂ ਵੀ ਆਪਣੀ ਦੇਹ ਤੁਰਕਾਂ ਦੇ ਸਾਹਮਣੇ ਜਾ ਕੇ ਤੇ ਸਿਦਕ ਗੁਰੂ ਜੀ ਦੇ ਬਚਨ ਕਮਾ ਕੇ ਧਰਮ ਤੇ ਪਹਿਰਾ ਦੇ ਕੇ ਸ਼ਹੀਦੀ ਪ੍ਰਾਪਤ ਕਰ
1: ਲਵਾਂ।
0: ਸ਼ਹੀਦੀ ਬੜਾ ਵੱਡਾ ਇੱਕ ਰੁਤਬਾ ਹੈ, ਇਹ ਗੁਰੂ ਦੀ ਅਸੀਸ ਨਾਲ ਮਿਲਦਾ ਤੇ ਉਹ ਰੁਤਬਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰ ਲਵਾਂ।
1: ਤ੍ਰਿਗ ਜਨਮ ਤ੍ਰਿਗ ਮਰਨੋ ਹੋਈ।
0: ਕਹਿਣ ਲੱਗੇ ਇਹ ਨਾ ਹੋਵੇ ਵੀ ਮੇਰਾ ਜਿਹੜਾ ਜੀਵਨ ਹੈ ਉਹ ਸ਼ਹੀਦੀ ਤੋਂ ਬਿਨਾਂ ਵਿਅਰਥ ਹੀ ਚਲਿਆ ਜਾਏ। ਕਿਸੇ ਵੇਲੇ ਗੁਰੂ ਕੇ ਸਿੱਖ ਸ਼ਹੀਦੀ ਪ੍ਰਾਪਤ ਕਰਨੀ ਬੜਾ ਵੱਡਾ ਰੁਤਬਾ ਤੇ ਗੁਰੂ ਦੀ ਬਖਸ਼ਿਸ਼ ਜਾਣਦੇ ਸਨ। ਕਹਿਣ ਲੱਗੇ ਮੇਰਾ ਜੀਵਨ ਸ਼ਹਾਦਤ ਤੋਂ ਬਿਨਾਂ ਵਿਅਰਥ ਨਾ ਚੱਲਿਆ ਜਾਏ।
1: ਤੁਰਕਨ ਬਿਨ ਸਿਰ ਚੜੈ ਮਰੈ ਜੋਈ।
0: ਇਹ ਨਾ ਹੋਵੇ ਵੀ ਸ਼ਹਾਦਤ ਤੋਂ ਬਿਨਾਂ ਹੀ ਮੈਂ ਤੁਰਕਾਂ ਦੇ ਸਿਰ ਚੜ ਕੇ ਸ਼ਹਾਦਤ ਨਾ ਦੇ ਸਕਾਂ ਤੇ ਕੁਦਰਤੀ ਮੌਤ ਮੈਨੂੰ ਆ ਜਾਏ, ਇਸ ਤਰ੍ਹਾਂ ਮੇਰਾ ਜੀਵਨ ਨਾ ਚੱਲਿਆ ਜਾਏ।
1: ਸਿੰਘ ਜੀ ਨੇ ਯੋਂ ਚਿੱਤ ਵਿਚਾਰੀ।
0: ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਬਹੁਤ ਤਰ੍ਹਾਂ ਦੇ ਫੁਰਨੇ ਭਾਈ ਮਹਤਾਬ ਸਿੰਘ ਜੀ ਨੇ ਆਪਣੇ ਚਿੱਤ ਵਿੱਚ ਵਿਚਾਰੇ ਹਨ।
1: ਤਾਰੂ ਸਿੰਘ ਕਰੀਏ ਤਿਆਰੀ।
0: ਤਾਰੂ ਸਿੰਘ ਜੀ ਦੇ ਨਾਲ ਹੀ ਹੁਣ ਮੈਂ ਤਿਆਰੀ ਕਰ ਲਵਾਂ। ਜੇ ਭਾਈ ਤਾਰੂ ਸਿੰਘ ਜੀ ਸ਼ਹਾਦਤ ਦੇਣਗੇ ਮੈਂ ਵੀ ਹੁਣ ਸ਼ਹਾਦਤ ਦਾ ਜਾਮ ਪੀ
1: ਲਵਾਂ।
0: ਮਨ ਚ ਇਹ ਵੀ ਵਿਚਾਰ ਬਣਾਉਂਦੇ ਨੇ ਭਾਈ ਤਾਰੂ ਸਿੰਘ ਨਾਲ ਮੇਰਾ ਕਿੰਨਾ ਪਿਆਰ ਹੈ, ਕਿੰਨਾ ਸਨੇਹ ਹੈ। ਉਹ ਪ੍ਰਸ਼ਾਦੇ ਲੈ ਕੇ ਆਉਂਦੇ ਸਨ ਜੰਗਲਾਂ ਵਿੱਚ ਸਿੰਘਾਂ ਦੇ, ਤੇ ਉਹਨਾਂ ਨਾਲ ਮੇਰੀ ਕਿੰਨੀ ਪ੍ਰੀਤ ਹੈ।
1: ਉਸੀ ਸੰਗ ਮਿਲੋ ਤਜਿਆ ਦੇਹ,
0: ਉਹਨਾਂ ਦੇ ਨਾਲ ਹੋ ਕੇ ਮੈਂ ਵੀ ਆਪਣੀ ਦੇਹ ਤਿਆਗ ਦੇਵਾਂ।
1: ਦੋਹਰਾ ਸਿੰਘ ਸੋਰ ਪ੍ਰਤ ਕਹਿਓ ਤੁਮ ਰੁਕੋ ਔਰ ਹੀ ਜਾਏ।
0: ਹੁਣ ਇਹ ਸਾਰੀਆਂ ਵਿਚਾਰਾਂ ਬਣਾ ਕੇ ਭਾਈ ਮਹਿਤਾਬ ਸਿੰਘ ਨੇ, ਜਿਹੜਾ ਨਾਲ ਦਾ ਜਥਾ ਹੈ ਨਾ ਸਿੰਘਾਂ ਦਾ, ਉਹਨਾਂ ਸਾਰਿਆਂ ਨੂੰ ਇੱਕ ਬਚਨ ਕਹਿ ਦਿੱਤਾ, ਭਾਈ ਤੁਸੀਂ ਹੁਣ ਇੱਥੇ ਜੰਗਲ ਵਿੱਚ ਰੁਕਣਾ ਕਰੋ, ਸਮਾਂ ਵਿਚਾਰਿਓ, ਮੈਨੂੰ ਹੁਣ ਜਾਣ ਦੀ ਆਗਿਆ ਦੇਣਾ ਕਰੋ।
1: ਅਸੀਂ ਜੋ ਜਾਏ ਲਾਹੌਰ ਕੋ ਤਾਰੂ ਸਿੰਘ ਕਹਿ ਪਾਹੇ।
0: ਤੇ ਹੁਣ ਅਸੀਂ ਲਾਹੌਰ ਜਾ ਕੇ ਭਾਈ ਤਾਰੂ ਸਿੰਘ ਨੂੰ ਮਿਲਣਾ ਹੈ, ਭਾਈ ਤਾਰੂ ਸਿੰਘ ਜੀ ਦੇ ਕੋਲ ਜਾ ਕੇ ਸ਼ਹਾਦਤ ਦੇਣੀ ਹੈ। ਬਾਕੀ ਸਿੰਘਾਂ ਨੂੰ ਰੋਕ ਦਿੰਦੇ ਨੇ ਵੀ ਤੁਸੀਂ ਰੁਕ ਜਾਣਾ ਕਰੋ ਇੱਥੇ, ਤੇ ਤੁਸੀਂ ਸਮੇਂ ਨਾਲ ਇਵੇਂ ਇਹਨਾਂ ਤੁਰਕਾਂ ਨਾਲ ਮੁਕਾਬਲਾ ਕਰਦੇ ਰਹੋ, ਸਾਨੂੰ ਹੁਣ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਇਹੋ ਜਿਹੀ ਵਿਚਾਰ ਭਾਈ ਮਹਿਤਾਬ ਸਿੰਘ ਜੀ ਨੇ ਸ਼ਹਾਦਤ ਵਾਲੀ ਬਣਾਈ ਹੈ। ਗੁਰੂ ਕਿਰਪਾ ਕਰੇ ਕਿ ਅਸੀਂ ਵੀ ਇਹਨਾਂ ਸ਼ਹੀਦਾਂ ਦਾ ਜੀਵਨ ਪੜ੍ਹ ਵਿਚਾਰ ਕੇ ਆਪਣੇ ਜੀਵਨ ਅੰਦਰ ਧਰਮ ਨੂੰ ਕਮਾਈਏ। ਜ਼ਰੂਰ ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ, ਨਿਤਨੇਮੀ ਬਣੋ, ਬੱਚਿਆਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜ ਕੇ ਆਪ ਜੀਵਨ ਸਫਲ ਕਰੀਏ, ਸਿੱਖੀ ਨੂੰ ਕਮਾਈਏ, ਤੇ ਅੱਗੇ ਆਪ ਜੀ ਢਾਡੀ ਬਾਰਾਂ ਰਾਹੀਂ ਭਾਈ ਪ੍ਰਿਤਪਾਲ ਸਿੰਘ ਦੀ ਪਾਰਸ ਮਹਾਨ ਢਾਡੀ ਜਥੇ ਕੌਮ ਦਾ ਉਹਨਾਂ ਪਾਸੋਂ ਇਤਿਹਾਸ ਰਵਨ ਕਰਿਓ। ਭੁੱਲਾਂ ਦੀ ਖਿਮਾ ਬਖਸ਼ਣਾ, ਸਮੁੱਚੀ ਸੰਗਤ ਦਾ ਸਤਿਗੁਰੂ ਜੀ ਦਾ ਸ਼ੁਕਰਾਨਾ। ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਾਧ ਸੰਗਤ ਜੀ, ਆਪ ਜੀ, ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚੋਂ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ ਸਰਵਣ ਕਰ ਰਹੇ ਸੀ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ, ਇਸੇ ਤਰ੍ਹਾਂ ਸਤਿਗੁਰੂ ਸੇਵਾ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਕੌਮ ਦਾ ਬੜਾ ਚੜ੍ਹਦੀ ਕਲਾ ਵਾਲਾ ਢਾਡੀ ਜਥਾ, ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਉਹ ਆਪ ਜੀ ਨੂੰ 8:30 ਵਜੇ ਤੱਕ ਢਾਡੀ ਵਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: जप मन सतनाम सदा सतनाम। हालत पालत मुख उजल होई है, नित ध्याइए हर पुरख निरंजना। जय हर सिमरन भया ते अपाद गत कीनी, बड़भागी हर जपना जन नानक को गुर ए मत दीनी। जप हर भव जल तरना। असी दूरों चल के मंगते आए, आ तेरे चरणी सी चुकाए। तो है दाता बख्शनहारा, तेरे बलना पार तारा। दात नाम जी झोली पा दियो, सुते साडे भाग जगा दियो। अजीत बाल रजोई करदा, नी तेरे बिन पारस दा सरदा। मेरे पातशाह जी दे पावन पवित्र सोहणे चरणा कमलां दी हाजरी भर रही। सतगुरां जी दी साजी नवाजी, अति सत्कारयोग गुरु रूप खालसा सत संगत जीओ। सतगुरां दे चरणां च सीस झुकाउंदिआं दोने हथ जोड़ के आपद भावना प्यार सत्कार दे नाल फतेह दी सांझ प्राप्त करिए जी। कोई रसना बांझी ना रवे, आखो प्यार नाल वाहिगुरु जी का
1: खालसा
0: वाहिगुरु जी की
1: फतेह।
0: बहुत ही सत्कारयोग गुरु घर दे हजूरी कथा वाचक साहबान पंथक प्रसिद्ध बुलारे ज्ञानी हरविंदर सिंह जी गंगानगर वाले। आप संगतां नूं जोधियां दा सूरमियां दा जिन्हां जिहड़े गुरु तों जिहड़े सिक्खी तों जिहड़े पंथ तों कौम तों कुरबान हो गए उन्हां दा इतिहास सरवण करा रहे सी। बड़ मुल्ला इतिहास आ सिख इतिहास। सिख इतिहास वर्गा दुनिया ते कोई इतिहास नहीं होया। बेशक दुनिया ते बड़े पीर पकंबर आए, हरेक धर्म दे विच साधु संत महात्मा आए, राजे बड़ी पुरख आए। हरेक धर्म दे विच कोई ना कोई महाबली तपस्वी योधा पैदा होया। पर जिन्हें सिख धर्म दे विच दस गुरु साहिबान ते महाबली तपस्वी योधे जरनैल रणभूमि दे जेतू जरनैल तली ते सर रखण वाले जिन्हें सिख धर्म विच होए उन्हां दी गिनती नहीं हो सकती। साल दे 365 दिनां दे विचों कोई ऐसा दिन नहीं होना जिहड़े दिन सिखां ने कोई कारनामा ना कीता होवे, कोई कुरबानी ना कीती होवे, कौम लई कोई कार्ज ना कीता होवे। क्योंकि कौम ही दुनिया दी भलाई वास्ते महाराज ने साजी, ਇਹ ਕੌਮ ਹੀ ਚੜ੍ਹਦੀ ਕਲਾ ਵਾਸਤੇ ਸਾਜੀ ਤੇ ਕੌਮ ਇਹ ਦੁਨੀਆਂ ਦੇ ਦੁੱਖ ਵਡਾਉਣ ਵਾਸਤੇ ਮਹਾਰਾਜ ਨੇ ਸਾਜੀ। ਚੜ੍ਹਦੀ ਕਲਾ ਚ ਰਹਿਣਾ ਹੁੰਦਾ ਗਹਿਣਾ ਮਰਦਾ ਦਾ, ਕੋਈ ਸਿਰੇ ਚੜਾਉਂਦਾ ਸੱਜਣਾ ਸੌਦਾ ਫਰਜ਼ਾਂ ਦਾ। ਮੁਸ਼ਦਾੜੀ ਤੇ ਪਗੜੀ ਹੁੰਦੀ ਗਹਿਣਾ ਮਰਦਾਂ ਦਾ, ਕੋਈ ਸਿਰੇ ਚੜਾਉਂਦਾ ਸੱਜਣਾ ਸੌਦਾ ਫਰਜ਼ਾਂ ਦਾ। ਅਣਖ ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜ੍ਹੀ ਨਹੀਂ ਹੁੰਦੀ, ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜ੍ਹੀ ਨਹੀਂ ਹੁੰਦੀ। ਆਖੀ ਗੱਲ ਸਿਆਣਿਆ ਸੱਜਣਾ ਕੌੜੀ ਨਹੀਂ ਹੁੰਦੀ। ਪਾਰਸ ਨੂੰ ਸਮਝਾ ਲਾ ਖਹਿੜਾ ਛੱਡ ਬਰਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੰਗਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੰਗਿਆਈਆਂ। ਜਦੋਂ ਸਿੱਖ ਧਰਮ ਦੇ ਯੋਧਿਆਂ ਦਾ ਇਤਿਹਾਸ ਪੜ੍ਹੋਗੇ ਨਾ ਪਤਾ ਲੱਗੂ ਵੀ ਅਣਖ ਨਾਲ ਜਿਉਂ ਕੇ ਗਏ, ਪਤਾ ਲੱਗੂ ਵੀ ਕੁਰਬਾਨੀਆਂ ਕਰਕੇ ਗਏ, ਅਮਲ ਕਰਕੇ ਗਏ ਆ, ਭਲਾਈ ਦੇ ਕੰਮ ਕਰਕੇ ਗਏ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਨਾ ਮਾਂ ਮਰਨਾ ਦੋਹੋਂ ਮੈਂ ਨਾਹੀ ਜਾਨਾ, ਪਰਉਪਕਾਰੀ ਆਏ। ਪਰਉਪਕਾਰੀ ਜੀ ਬਿਰਲੇ ਬਿਰਲੇ ਆਉਂਦੇ ਆ ਤੇ ਸਾਨੂੰ ਗੁਰੂ ਸਾਹਿਬ ਦਾ ਤੇ ਗੁਰੂ ਸਾਹਿਬ ਦੇ ਮਹਾਨ ਜਰਨੈਲਾਂ ਦਾ, ਸ਼ਹੀਦਾਂ ਦਾ, ਸਾਧੂ ਸੰਤਾਂ ਦਾ, ਮਹਾਤਮਾ ਦਾ, ਗੁਰਸਿੱਖਾਂ ਦਾ ਅਬਦ ਕਰਨਾ ਚਾਹੀਦਾ, ਸਤਿਕਾਰ ਕਰਨਾ ਚਾਹੀਦਾ। ਗੋਬਿੰਦ ਭਾਓ ਭਗਤ ਕਾ ਭੁੱਖਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਦਿਨ ਨੇ। ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਹੈ, ਕੱਲ ਨੂੰ ਮੱਧ ਤੇ ਪਰਸੋਂ ਨੂੰ ਭੋਗ ਪਾਏ ਜਾਣੇ ਹੈ। ਉਪਰੰਤ ਗੁਰੂ ਸਾਹਿਬ ਅਕਾਲ ਪੁਰਖ ਨਿਰੰਕਾਰ ਦੇ ਉਹਨਾਂ ਦੇ ਸ਼ਹੀਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਦੀਵਾਨ ਸਜਾਏ ਜਾਣੇ ਆ ਤੇ ਸਭ ਸੰਗਤਾਂ ਨੇ ਆਨੰਦ ਮਾਨਣਾ ਨਿਤਨੇਮ ਦੀ ਤਰ੍ਹਾਂ, ਹਰ ਰੋਜ਼ ਦੀ ਤਰ੍ਹਾਂ। ਤੇ ਮੇਰੇ ਪਾਤਸ਼ਾਹ ਗਰੀਬ ਨਵਾਜ ਆ ਦੋਹਿਥਾ ਬਾਣੀ ਕਾ ਬੋਹਥਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਾਂ ਗੁਰੂ ਅਮਰਦਾਸ ਜੀ ਨੇ ਬਚਪਨ ਦੇ ਵਿੱਚ ਹੀ ਇਹ ਬਚਨ ਕਰਤਾ ਸੀ, ਸਾਧ ਬਚਨ ਟਲਾਦਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਪਲੰਘ ਤੇ ਵਿਰਾਜਮਾਨ ਹੈ ਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਬਚਪਨ ਦੇ ਵਿੱਚ ਖੇਡ ਰਹੇ ਨੇ ਤੇ ਪਲੰਘ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹੈ। ਕਹਿੰਦੇ ਜਦੋਂ ਪਾਵੇ ਨੂੰ ਪਲੰਘ ਨੂੰ ਹੱਥ ਲਾਇਆ ਨਾ ਅਰਜਨ ਦੇਵ ਜੀ ਨੇ, ਬੱਚੇ ਨੇ ਉਦੋਂ ਵਾਲੇ ਭਾਨੀ ਦੇ ਲਾਲ ਨੇ, ਤੇ ਕਹਿੰਦੇ ਉਦੋਂ ਪਲੰਘ ਹੱਲਿਆ, ਪਲੰਘ ਹੱਲਿਆ ਮਹਿਸੂਸ ਹੋਇਆ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਆਹ ਕੌਣ ਆ ਜਿਹਨੇ ਸਾਡਾ ਪਲੰਘ ਹਿਲਾਤਾ। ਬੀਬੀ ਭਾਨੀ ਜੀ ਇਹ ਬਚਨ ਸੁਣ ਕੇ ਹੈਰਾਨ ਹੋ ਗਏ ਵੀ ਇਹ ਨਿੱਕਾ ਜਿਹਾ ਬੱਚਾ ਅਰਜਨ, ਇਹਨੇ ਕੀ ਪਲੰਘ ਹਿਲਾਉਣਾ ਹੈ, ਇਹਦੇ ਨਿੱਕੇ ਨਿੱਕੇ ਹੱਥ ਨੇ, ਸੂਖਮ ਸਰੀਰ ਹੈ, ਤੇ ਪਿਤਾ ਜੀ ਨੂੰ ਇਉਂ ਕਿਉਂ ਲੱਗਿਆ। ਸੋਚਦੇ ਨੇ ਕਹਿੰਦੇ ਪਿਤਾ ਜੀ ਨੂੰ ਇਉਂ ਕਿਉਂ ਲੱਗਿਆ ਵੀ ਪਲੰਘ ਹਿਲਾਤਾ ਸਾਡਾ। ਤੇ ਕਹਿੰਦੇ ਸਤਿਕਾਰ ਨਾਲ ਕਹਿੰਦੇ ਪਿਤਾ ਜੀ ਓ ਇਹ ਤੁਹਾਡਾ ਦੋਹਤਾ ਏ, ਅਰਜਨ ਤੁਹਾਡਾ ਦੋਹਤਾ, ਖੇਡ ਰਿਹਾ ਸੀ ਤੇ ਤੁਹਾਡੇ ਸ਼ਾਇਦ ਕੋਲੇ ਆਉਣ ਨੂੰ ਇਹਦਾ ਮਨ ਕਰਦਾ ਹੋਵੇ, ਪਲੰਘ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ, ਮੈਂ ਇਹਨੂੰ ਫੜ ਲੈਨੀ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਪਲੰਘਾਂ ਤੇ ਤਾਂ ਇਹਨੇ ਬੈਠਣਾ ਏ, ਪਰ ਹਲੇ ਸਮਾਂ ਰਹਿੰਦਾ ਹੈ, ਇਹ ਦੋਹਤਾ ਸਾਡਾ ਦੋਹਿਤਾ ਬਾਣੀ ਕਾ ਬੋਹਿਥਾ, ਕਹਿੰਦੇ ਬਾਣੀ ਦਾ ਬਹੁਤ ਹੋਵੇਗਾ, ਬਾਣੀ ਦਾ ਜਹਾਜ਼ ਬਣਾਵੇਗਾ। ਗੁਰੂ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ, ਕਹਿੰਦੇ ਇਹਨੇ ਐਸਾ ਗੁਰਬਾਣੀ ਦਾ ਸਮੁੰਦਰ ਸਾਗਰ ਜਹਾਜ਼ ਬਣਾਉਣਾ, ਐਸੀ ਗੁਰਬਾਣੀ ਦੀ ਇਕੱਤਰਤਾ ਕਰਨੀ ਤੇ ਰਚਨੀ ਹੈ ਗੁਰਬਾਣੀ, ਜਿਹੜੀ ਗੁਰਬਾਣੀ ਨੂੰ ਸਾਰੀ ਦੁਨੀਆਂ ਪੜਿਆ ਕਰੂ। ਉਹਨਾਂ ਸਮਿਆਂ ਦੇ ਵਿੱਚ ਵੇਦ ਪੜ੍ਹਨ ਦਾ ਸਾਰਿਆਂ ਨੂੰ ਹੁਕਮ ਨਹੀਂ ਸੀ, ਗ੍ਰੰਥ ਪੜ੍ਹਨ ਦਾ ਜੱਟ ਸਿੱਖ ਤੋਂ ਲੈ ਕੇ ਗਿੱਦੜਕੋਟ ਤੱਕ ਕਿਸੇ ਨੂੰ ਨਹੀਂ ਸੀ ਹੁਕਮ, ਕਿਉਂਕਿ ਸਨਾਤਨੀ ਲੋਕ ਪੰਡਿਤ ਲੋਕ ਬ੍ਰਾਹਮਣ ਲੋਕ ਗ੍ਰੰਥਾਂ ਤੇ ਕਬਜ਼ਾ ਰੱਖ ਰਹੇ ਸੀ ਆਪਣਾ ਕਿ ਅਸੀਂ ਪੜ੍ਹ ਸਕਦੇ, ਸਾਨੂੰ ਅਧਿਕਾਰ ਹੈ, ਅਸੀਂ ਉਪਦੇਸ਼ ਦੇ ਸਕਦੇ, ਅਸੀਂ ਨਾਮ ਜਪ ਸਕਦੇ ਹਾਂ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੋਹਿਥਾ ਬਾਣੀ ਕਾ ਬੋਹਿਥਾ, ਇਹ ਐਸੇ ਗ੍ਰੰਥ ਦੀ ਰਚਨਾ ਕਰੇਗਾ, ਸਥਾਪਿਤ ਕਰੇਗਾ, ਇਕੱਤਰ ਕਰੇਗਾ ਬਾਣੀ ਨੂੰ ਵੀ ਜਿਹਨੂੰ ਸਾਰੀ ਦੁਨੀਆਂ ਹੀ ਪੜਿਆ ਕਰੂ, ਕਿਸੇ ਇਹ ਨਹੀਂ ਵੀ ਕਿਸੇ ਨੂੰ ਕੋਈ ਅਧਿਕਾਰ ਨਾ ਹੋ, ਸਾਰੀ ਦੁਨੀਆਂ। ਤੇ ਆਪਾਂ ਤਾਂ ਸਿੱਖਾਂ ਦੇ ਬੱਚੇ ਹਾਂ, ਸਿੱਖਾਂ ਦੇ ਘਰਾਂ 'ਚ ਜੰਮੇ ਹਾਂ, ਇੱਥੇ ਤਾਂ ਹੁਣ ਕਾਲੇ ਵੀ ਗੋਰੇ ਵੀ ਬਾਣੀ ਪੜ੍ਹਦੇ ਆ, ਹਰੇਕ ਧਰਮ ਦਾ ਇਨਸਾਨ, ਜਿਹੜੇ ਬੁੱਧੀਜੀਵ ਆ ਸਗੋ ਜੀ ਵਿਗਿਆਨੀ ਲੋਕ ਨੇ ਜਿਹੜੇ ਉਹ ਗੁਰਬਾਣੀ ਪੜ੍ਹਦੇ ਆ, ਕਿਉਂਕਿ ਜਿਹੜਾ ਵਿਗਿਆਨ ਜਿਹੜਾ ਸਾਇੰਸ ਅੱਜ ਕਹਿ ਰਹੀ ਤੇ ਮਹਾਰਾਜ ਹਜ਼ਾਰਾਂ ਸਾਲ ਪਹਿਲਾਂ ਕਹਿ ਗਏ ਸੱਚੇ ਪਾਤਸ਼ਾਹ। ਦਾਸ 214 ਦੇ ਵਿੱਚ ਸਿੰਗਾਪੁਰ ਦੀ ਧਰਤੀ ਤੇ ਸੀ ਤੇ ਉੱਥੇ ਕਲਪਨਾ ਚਾਵਲਾ ਦਾ ਚਾਚਾ ਜੀ ਗੁਰਦੁਆਰਾ ਸਿੰਘ ਸਭਾ ਸਟੇਜ ਤੇ ਬੋਲਿਆ ਸੀ। ਉਹ ਕਹਿੰਦਾ ਵੀ ਅਸੀਂ ਸੁਣਿਆ ਸੀ ਜਿਹੜੀ ਪੜਾਲ ਯਾਤਰੀ ਬਣੀ ਕਲਪਨਾ ਚਾਵਲਾ, ਉਹ ਕਹਿੰਦਾ ਅਸੀਂ ਸੁਣਿਆ ਸੀ ਵੀ ਗੁਰਬਾਣੀ ਆਕਾਸ਼ਾਂ ਪਤਾਲਾਂ ਚ ਗੂੰਜਦੀ ਹੈ। ਉਹ ਕਹਿੰਦਾ ਸਾਡੀ ਧੀ ਆ ਜਿਹੜੀ ਪੜਾਲ ਯਾਤਰੀ ਬਣੀ, ਉਹ ਕਹਿੰਦਾ ਉਹ ਨਿਤਨੇਮੀ ਸੀ ਗੁਰਬਾਣੀ ਦੀ, ਐਡੇ ਐਡੇ ਵਿਗਿਆਨੀ ਵੇਖੋ ਨਿਤਨੇਮ ਕਰਦੇ। ਆਪਾਂ ਤਾਂ ਕਹਿੰਦੇ ਨੇ ਵੀ ਖਣੀਏ ਗਿਆਨੀਆਂ ਦਾ ਕੰਮ ਹੀ ਆ ਪਾਠ ਕਰਨਾ। ਉਹਨੇ ਆਪ ਸਟੇਜ ਤੋਂ ਗੱਲ ਬੋਲੀ ਵੀ ਸਾਰੀ ਸੁਣਿਆ ਸੀ ਬਾਣੀ ਆਕਾਸ਼ਾਂ ਪਤਾਲਾਂ ਚ ਗੂੰਜਦੀ ਹੈ, ਸਾਡੇ ਘਰੇ ਪ੍ਰੈਕਟੀਕਲ ਹੋਇਆ ਇਸ ਗੱਲ ਦਾ। ਉਹ ਕਹਿੰਦਾ ਵੀ ਸੁਖਮਨੀ ਸਾਹਿਬ ਦਾ ਗੁਟਕਾ ਤੇ ਪੰਜ ਬਾਣੀਆਂ ਦੇ ਨਿਤਨੇਮ ਦਾ ਗੁਟਕਾ ਰਹਿ ਰਾਜ ਸਾਹਿਬ ਦਾ, ਸਾਡੀ ਧੀ ਕਲਪਨਾ ਚਾਵਲਾ ਪੜਾਲ ਦੇ ਵਿੱਚ ਬੈਠਣ ਲੱਗੀ, ਨਾਲ ਲੈ ਕੇ ਗਈ ਸੀ ਗੁਰਬਾਣੀ, ਕਿਉਂਕਿ ਵੱਡੇ ਵੱਡੇ ਬੁੱਧੀਜੀਵ ਸਜਦੇ ਕਰਦੇ ਆ, ਪੜ੍ਹਦੇ ਆ, ਰੱਬ ਆ ਇਹ। ਜਿਹੜੇ ਕਹਿੰਦੇ ਵੀ ਰੱਬ ਹੈ ਨੀ ਦੁਨੀਆਂ ਤੇ, ਉਹ ਇੱਕ ਥਾਂ ਤੇ ਕਹਿਣਾ ਪੈਂਦਾ ਉਹਨਾਂ ਨੂੰ ਵੀ ਇੱਥੇ ਰੱਬ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬ ਅਕਾਲ ਪੁਰਖ, ਪਰ ਇਹਨੂੰ ਵਿਚਾਰਨਾ ਪੈਣਾ। ਜਿਨ੍ਹਾਂ ਨੇ ਵਿਚਾਰਿਆ ਉਹਨਾਂ ਨੂੰ ਹੀ ਪਤਾ ਲੱਗਿਆ, ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਕਲੇ ਨੱਕ ਹੀ ਘਸਾਏ ਉਹਨਾਂ ਨੂੰ ਨਹੀਂ ਜਿਨ੍ਹਾਂ, ਕਿਉਂ ਗੁਰਬਾਣੀ ਵਿਚਾਰਨ ਦਾ ਵਿਸ਼ਾ, ਗੁਰਬਾਣੀ ਪੜ੍ਹਨ ਦਾ ਵਿਸ਼ਾ, ਗੁਰਬਾਣੀ ਹਿਰਦੇ 'ਚ ਵਸਾਉਣ ਦਾ ਵਿਸ਼ਾ, ਗੁਰਬਾਣੀ ਅਮਲ ਕਮਾਉਣ ਦਾ ਵਿਸ਼ਾ, ਗੁਰਬਾਣੀ ਮੰਨਣ ਦਾ ਵਿਸ਼ਾ, ਤੇ ਗੁਰਬਾਣੀ ਦੇ ਮੁਤਾਬਕ ਆਪਦੇ ਜੀਵਨ ਨੂੰ ਢਾਲਣਾ ਸਾਨੂੰ ਸੋਝੀ ਦੇਣੀ ਗੁਰਬਾਣੀ ਨੇ। ਮਹਾਰਾਜ ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਕਹਿੰਦੇ ਗੀਤ ਨਹੀਂ, ਲੋਕ ਜਾਣੇ ਇਹ ਗੀਤ ਹੈ, ਕਹਿੰਦੇ ਫਿਰ ਹੈ ਕੀ, ਇਹ ਤੋਂ ਬ੍ਰਹਮ ਵਿਚਾਰ, ਕਹਿੰਦੇ ਤਾਂ ਬ੍ਰਹਮ ਵਿਚਾਰ ਦਾ ਖਜ਼ਾਨਾ, ਇਹਨੂੰ ਬ੍ਰਹਮ ਗਿਆਨੀ ਹੀ ਵਿਚਾਰ ਸਕਦੇ। ਸਾਨੂੰ ਮਹਾਰਾਜ ਕਿਰਪਾ ਕਰੇ, ਹੌਲੀ ਹੌਲੀ ਨਾ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਹੁੰਦਾ, ਤੇ ਜਿਨ੍ਹਾਂ ਤੇ ਕਿਰਪਾ ਹੁੰਦੀ ਉਹੀ ਇੱਥੇ ਆ ਕੇ ਬਹਿੰਦੇ ਆ ਮਹਾਰਾਜ ਦੀ ਗੋਦ ਚ, ਉਹੀ ਸੁਣਦੇ, ਉਹੀ ਮੜਾ ਦੇ ਕੰਨ ਕਰਦੇ ਆ। ਨਹੀਂ ਤਾਂ ਮੇਰੇ ਵਰਗਾ ਭਾਵੇਂ ਬੈਠਾ ਰਹੇ, ਕੰਨ ਸੌਰ ਤੋਂ ਹੋਰ ਪਾਸੇ ਘੁੰਮੀ ਜਾਂਦੀ ਹੁੰਦੀ ਹੈ, ਜਿਨ੍ਹਾਂ ਤੇ ਕਿਰਪਾ ਹੁੰਦੀ ਆ। ਸਭ ਤੋਂ ਪਹਿਲੀ ਕਿਰਪਾ ਮਹਾਰਾਜ ਨੇ ਇੱਥੇ ਲੈ ਆਉਣਾ ਸਾਨੂੰ, ਤੇ ਦੂਜੀ ਗੱਲ ਹੈਗੀ ਇੱਥੇ ਬਿਠਾ ਲੈਣਾ। ਆ ਤਾਂ ਗਏ ਹਾਂ ਕਈ ਵਾਰੀ ਕੰਮ ਦੀਆਂ ਕਾਹਲੀਆਂ ਹੁੰਦੀਆਂ, ਇੱਧਰ ਭੱਜਣਾ ਉੱਧਰ ਭੱਜਣਾ, ਦੂਜੀ ਗੱਲ ਹੈਗੀ ਬਿਠਾ ਲੈਣਾ, ਇਹ ਉਦੋਂ ਵੱਡੀ ਕਿਰਪਾ। ਤੇ ਤੀਜੀ ਗੱਲ, ਜਦੋਂ ਬੈਠ ਗਏ ਮਹਾਰਾਜ ਨੇ ਸਾਡਾ ਧਿਆਨ ਲਾ ਦੇਣਾ ਗੁਰਬਾਣੀ ਵੱਲ, ਕਥਾ ਵੱਲ, ਕੀਰਤਨ ਵੱਲ, ਪ੍ਰਚਾਰ ਵੱਲ, ਢਾਡੀ ਵਾਰਾਂ ਵੱਲ ਧਿਆਨ ਲਾਉਣਾ ਬੈਠ ਕੇ। ਜਦੋਂ ਧਿਆਨ ਲੱਗ ਗਿਆ ਤੇ ਫਿਰ ਇਹਨੂੰ ਵਸਾਉਣਾ ਹਿਰਦੇ ਵਿੱਚ, ਫਿਰ ਰੰਗ ਲਾਗਤ ਲਾਗਤ ਲਾਗਤ ਹੈ, ਅੱਜ ਹੋਰ ਕੱਲ ਹੋਰ, ਤੇ ਐਸਾ ਰੰਗ ਲੱਗਣਾ ਜਿਹੜਾ ਕਿਤੇ ਜਿਹਨੇ ਕਿਤੇ ਆਪ ਗੁਟਕਾ ਨਹੀਂ ਚੁੱਕੇ ਵੇਖਿਆ ਹੋਣਾ ਤੇ ਉਹ ਦੂਜੇ ਨੂੰ ਮਤ ਦੇਣ ਲੱਗ ਜੂ, ਵੀ ਭਰਾਵਾ ਪੜ੍ਹ ਲਿਆ ਕਰ ਜਪਜੀ ਸਾਹਿਬ, 20-25 ਮਿੰਟ ਲੱਗਦੇ ਆ, 24 ਘੰਟੇ ਦਿੰਦਾ ਰੱਬ ਤੈਨੂੰ, ਹਰ ਰੋਜ਼ 24 ਘੰਟੇ ਆ ਸਾਡੇ, 24,000 ਸਵਾਸ ਆ, ਤੇ 24 ਮਿੰਟਾਂ ਚ ਜਪਜੀ ਸਾਹਿਬ ਦਾ ਪਾਠ ਹੋ ਜਾਂਦਾ। 24 ਮਿੰਟ ਹੀ ਕੱਢ ਲਿਆ ਕਰ, 1 ਮਿੰਟ ਕਹਿ ਦੇ ਮੇਰਾ ਨਹੀਂ, ਇਹ ਗੁਰੂ ਨੂੰ ਸਮਰਪਿਤ ਕਰਨਾ। ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਧ, ਭਗਤਨ ਸੇਤੀ ਗੋਸ਼ਟੇ ਜੋ ਕਿੰਨੋ ਸੋ ਲਾਭ। 24 ਮਿੰਟਾਂ ਦੀ ਹੁੰਦੀ ਹੈ 1 ਘੜੀ, ਕਹਿੰਦੇ ਜਪ ਲਿਆ ਕਰ ਕਿਤੇ ਰੱਬ ਨੂੰ ਧਿਆਲਿਆ ਕਰ। ਆਓ ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਦੇ ਆਗਿਆਕਾਰੀ ਪੁੱਤਰ ਹੈ, ਆਗਿਆਕਾਰੀ ਪੁੱਤਰ ਤੇ ਬਿਰਲੇ ਬਿਰਲੇ ਆਗਿਆਕਾਰੀ ਹੁੰਦੇ ਆ ਮਹਾਰਾਜ। ਸਮਤ ਬਖਸ਼ੇ ਬੱਚਿਆਂ ਨੂੰ, ਹਰੇਕ ਬੱਚਾ ਮਾਂ ਬਾਪ ਦਾ ਆਗਿਆਕਾਰ ਹੋਵੇ, ਹਰੇਕ ਬੱਚਾ, ਕਿਉਂਕਿ ਮਾਂ ਬਾਪ ਬੱਚੇ ਲਈ ਰੱਬ ਹੁੰਦੇ ਆ, ਖੁਦਾ ਹੁੰਦੇ ਆ, ਭਗਵਾਨ ਹੁੰਦਾ ਮਾਂ ਬਾਪ ਬੱਚੇ ਲਈ। ਇਹ ਮੈਂ ਨਹੀਂ ਕਹਿੰਦਾ, ਗੁਰਬਾਣੀ ਨੇ ਕਿਹਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਜੇ ਮੈਨੂੰ ਰੱਬ ਸਮਝ ਕੇ ਆਉਣਾ ਤੇ ਪਹਿਲਾਂ ਮੈਥੋਂ ਤੇਰੇ ਮਾਂ ਬਾਪ ਰੱਬ ਬਣੇ। ਗੁਰਦੇਵ ਮਾਤਾ ਪਹਿਲੋਂ ਕਿਹਾ, ਗੁਰਦੇਵ ਪਿਤਾ ਕਿਹਾ, ਫਿਰ ਗੁਰਦੇਵ ਸਵਾਮੀ ਕਿਹਾ, ਸਵਾਮੀ ਭਾਵ ਜਿਹਨੇ ਕੋਈ ਸ਼ਖਸ਼ਤ ਕੋਈ ਉਸਤਾਦ ਹੋਵੇ ਦਰਿਆਵੀ, ਫਿਰ ਪਰਮੇਸ਼ਰ ਹੈ। ਮਹਾਰਾਜ ਨੇ ਫਿਰ ਆਪਦਾ ਜ਼ਿਕਰ ਕੀਤਾ ਵੀ ਮੈਂ ਤਾਂ ਖੁਸ਼ ਹਾਂ ਜੇ ਤੂੰ ਪਹਿਲਾਂ ਮਾਂ ਬਾਪ ਨੂੰ ਰੱਬ ਮੰਨਦਾ। ਤੇ ਇਹ ਗੱਲ ਦੀ ਗਵਾਹੀ ਉਦੋਂ ਮਹਾਰਾਜ ਭਰਦੇ ਰਾਮਦਾਸ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਦੋਂ ਪਹਿਲਾਂ ਤਾਂ ਮਹਾਦੇਵ ਨੂੰ ਕਿਹਾ ਮਹਾਰਾਜ ਨੇ। ਆਪਾਂ ਦਿਨ ਦੇ ਦੀਵਾਨ ਵਿੱਚ ਇਹ ਜ਼ਿਕਰ ਕਰਕੇ ਗਏ ਹਾਂ, ਗੁਰੂ ਸਾਹਿਬ ਨੇ ਵਡਿਆਈ ਕਰਾਈ ਆਪਣੀ। ਪਹਿਲਾਂ ਮਹਾਦੇਵ ਨੂੰ ਮਹਾਰਾਜ ਨੇ ਕਿਹਾ ਤੇ ਮਹਾਦੇਵ ਕਹਿੰਦਾ ਜੀ ਮੈਂ ਕੀ ਲੈਣਾ ਵਿਆਹਾਂ ਸ਼ਾਦੀਆਂ ਤੋਂ। ਉਹ ਵਾਕਿਆ ਉਹਨੂੰ ਕੋਈ ਲੋਭ ਲਾਲਚ ਵੀ ਨਹੀਂ ਸੀ, ਨਾ ਉਹਨੂੰ ਕੋਈ ਖੁਸ਼ੀ ਨਾ ਕੋਈ ਗਮੀ, ਮਸਤ ਸੁਭਾਅ ਦਾ ਸੀ। ਉਹ ਕਹਿੰਦਾ ਜੀ ਮੈਂ ਇਕੱਠ ਵੱਠ 'ਚ ਜਾਣਾ ਹੀ ਨਹੀਂ ਚਾਹੁੰਦਾ, ਮੈਂ ਤਾਂ ਆਪਦਾ ਜੀਵਨ ਜਿਹੜਾ ਗ੍ਰਸਤੀ ਬਣਾਉਣਾ ਹੀ ਨਹੀਂ, ਮੈਂ ਵਿਆਹ ਸ਼ਾਦੀਆਂ ਮੈਂ ਰਿਸ਼ਤੇਦਾਰਾਂ ਤੋਂ ਲੈਣਾ ਕੀ ਹੈ, ਜੇ ਜੇ ਉਹਦਾ ਸੁਭਾਅ ਸੀ। ਪਰ ਉਹ ਦੁਨੀਆਦਾਰੀ ਦੇ ਸੁਭਾਅ ਤੋਂ ਵੱਖਰਾ ਸੀ, ਤੇ ਜਿਹੜਾ ਪ੍ਰਿਥਵੀ ਚਾਹੁੰਦਾ ਉਹਦਾ ਸੁਭਾਅ ਵੀ ਰੁੱਖਾ ਤੇ ਉਹਦੀ ਨੀਤ ਵੀ ਖੋਟੀ ਹੈ। ਇੱਕ ਤਾਂ ਕਈ ਵਾਰੀ ਬੰਦੇ ਦਾ ਸੁਭਾਅ ਹੀ ਰੁੱਖਾ ਹੁੰਦਾ ਨਾ, ਉੱਤੋਂ ਉੱਤੋਂ ਤੇ ਅੰਦਰੋਂ ਬੰਦਾ ਬੜਾ ਸਾਫ਼ ਹੁੰਦਾ, ਉੱਤੋਂ ਜਿਹੜੀ ਗੱਲ ਮੂੰਹ ਤੇ ਆ ਗਈ ਕਹਿ ਦੇਣੀ ਹੁੰਦੀ ਉਹਨੇ, ਕਈ ਵਾਰੀ ਉੱਤੋਂ ਕੌੜੇ ਜਿਹੜਾ ਬੋਲਦਾ ਤੇ ਅੰਦਰੋਂ ਬੜਾ ਨਿਰਮਲ ਹੁੰਦਾ ਮਿੱਠਾ, ਤੇ ਕਈ ਵਾਰੀ ਅੰਦਰੋਂ ਜਿਹੜੇ ਮਿੱਠੇ ਬਾਹਲੇ ਬੋਲ ਬੋਲਦੇ ਹੋਣ, ਉੱਤੋਂ ਉੱਤੋਂ ਅੰਦਰੋਂ ਬੜੇ ਕੌੜੇ ਹੁੰਦੇ। ਸਮੁੰਦਰ ਕਹਿੰਦੇ ਆ ਹੋਵਣ ਮਿੱਠੇ ਭਾਵੇਂ 100 ਮਣ ਸ਼ੱਕਰ ਪਾਈਏ, ਸਮੁੰਦਰ ਮੈਂ ਕਦੇ ਮਿੱਠੇ ਨਹੀਂ ਹੁੰਦੇ, ਉਹਨਾਂ 'ਚ ਟਰੱਕਾਂ ਦੇ ਟਰੱਕ ਭਾਵੇਂ ਸ਼ੱਕਰ ਦੇ ਲਾ ਦੇਈਏ। ਸਮੁੰਦਰ ਕਦੇ ਨਾ ਹੋਵਣ ਮਿੱਠੇ ਭਾਵੇਂ 100 ਮਣ ਸ਼ੱਕਰ ਪਾਈਏ, ਸੱਪਾਂ ਵਿੱਚੋਂ ਜ਼ਹਿਰ ਨਹੀਂ ਮੁੱਕਦੀ ਭਾਵੇਂ ਹੱਥੀਂ ਦੁੱਧ ਪਿਆਈਏ, ਕਾਗਜ਼ ਦੇ ਫੁੱਲ ਮਹਿਕ ਨਹੀਂ ਦਿੰਦੇ ਚੱਲ ਪਾਰਸ ਨੂੰ ਸਮਝਾਈਏ। ਕਦੇ ਕਾਗਜ਼ਾਂ ਦੇ ਫੁੱਲ ਮਹਿਕ ਨਹੀਂ ਦਿੰਦੇ ਹੁੰਦੇ, ਫੁੱਲ ਨੇ ਉਹਨੇ ਮਹਿਕ ਦੇਣੀ ਜਿਹੜਾ ਧਰਤੀ ਚੋਗਿਆ ਹੋਵੇ। ਸਮੁੰਦਰ ਖਾਰੇ ਹੀ ਰਹਿੰਦੇ ਆ ਤੇ ਸੱਪਾਂ ਨੂੰ ਦੁੱਧ ਪਿਆਲੀਏ ਚੋਲੀਆਂ ਨਾਲ, ਉਹਨਾਂ ਚੋਂ ਜ਼ਹਿਰ ਨਹੀਂ ਜਾਂਦੀ। ਇਸ ਕਰਕੇ ਪ੍ਰਿਥਵੀ ਚਾਹੁੰਦੇ ਇਹੋ ਜਿਹਾ ਸੀ ਸੁਭਾਅ ਦਾ, ਉੱਤੋਂ ਭਾਵੇਂ ਚੰਗਾ ਬਣਿਆ ਫਿਰਦਾ ਸੀ, ਹਰੇਕ ਸੰਗਤ ਮੂਹਰੇ ਚੰਗਾ ਬਣ ਕੇ ਦਿਖਾਉਣਾ ਉਹਨੇ, ਪਰ ਅੰਦਰੋਂ ਉਹਦੇ ਜ਼ਹਿਰ ਆ। ਅੰਦਰੋਂ ਉਹ ਚਾਹੁੰਦਾ ਵੀ ਮੈਂ ਗੁਰੂ ਬਣਾ, ਮੈਨੂੰ ਮੱਥੇ ਟਿਕਣ, ਇਹ ਗਰਿਆਈ ਮੈਨੂੰ ਮਿਲੇ, ਮੇਰੀ ਚੱਲੇ ਸਾਰੇ ਪਾਸੇ ਰਸਤਾ ਪਾਸਾ ਪੈਸਾ ਧੇਲਾ ਮੈਂ ਸਾਂਭਾਂ। ਇੱਕ ਗੱਲ ਬੇਨਤੀ ਕਰ ਦੇਵਾਂ ਵੀ ਜਿਹੜੀ ਗੁਰੂ ਘਰ ਦੀ ਰਸਤ ਬਸਤ ਮਾਇਆ ਏ, ਇਹ ਆਪਣੀ ਨਹੀਂ ਕਿਸੇ ਦੀ ਵੀ ਹੁੰਦੀ, ਇਹ ਤਾਂ ਗੁਰੂ ਦੀ ਆ, ਗੁਰੂ ਨੂੰ ਸਮਰਪਿਤ ਆ। ਹਾਂ ਆਪਾਂ ਸੇਵਾ ਕਰ ਸਕਦੇ ਹਾਂ, ਪ੍ਰਬੰਧਕ ਬਣ ਕੇ ਕਰ ਸਕਦੇ ਹਾਂ, ਸੰਗਤ ਬਣ ਕੇ ਕਰ ਸਕਦੇ, ਇਹ ਤਾਂ ਸੇਵਾ ਕਰਨ ਆਉਣੇ ਆ ਇੱਥੇ। ਤੇ ਪ੍ਰਿਥਵੀ ਚੰਦ ਦੇ ਮਨ ਚ ਨਹੀਂ ਸੀ ਕੋਈ ਸੇਵਾ, ਉਹਦੇ ਤਾਂ ਮਨ ਚ ਇਹ ਸੀ ਵੀ ਕਦੋਂ ਮੈਂ ਗੱਦੀ ਤੇ ਬੈਠਾਂ ਤੇ ਮੇਰੀ ਜੈ ਜੈਕਾਰ। ਜੈ ਜੈਕਾਰਾਂ ਐਵੇਂ ਨਹੀਂ ਹੁੰਦੀਆਂ, ਜਿਹਦੀਆਂ ਰੱਬ ਕਰਾਵੇ ਉਹਦੀਆਂ ਹੀ ਹੋਣੀਆਂ। ਪ੍ਰਿਥਵੀ ਚੰਦ ਨੂੰ ਮਹਾਰਾਜ ਕਹਿੰਦੇ ਪੁੱਤਰਾ ਤੂੰ ਜਾ ਬੜਾ, ਉਹਨੇ ਰੁੱਖੇ ਬੋਲ ਬੋਲੇ। ਫਿਰ ਮਹਾਰਾਜ ਨੇ ਇੱਥੇ ਇਹ ਵੀ ਕਿਹਾ, ਕਹਿੰਦੇ ਕਾਹੇ ਪੂਤ ਝਗੜ ਤੋਂ ਸੰਗ ਬਾਪ। ਕਹਿੰਦੇ ਪੁੱਤਰਾ ਕਿਉਂ ਝਗੜਦਾ ਆਪਦੇ ਬਾਪ ਨਾ, ਜਨਕੇ ਜਣੇ ਵਡੇਰੇ ਤੋਮੋ 300 ਝਗੜਤ ਪਾਪ। ਇਹ ਵੀ ਗੱਲ ਨੌਜਵਾਨ ਪੀੜ੍ਹੀ ਨੂੰ ਨੋਟ ਕਰ ਲੈਣੇ ਚਾਹੀਦੇ ਮਹਾਰਾਜ ਦੇ ਸ਼ਬਦ, ਵੀ ਬਾਬਾ ਕਹਿੰਦਾ ਗੁਰੂ ਕਹਿੰਦਾ ਵੀ ਪੁੱਤਰੋ ਜੇ ਤੁਸੀਂ ਮਾਂ ਬਾਪ ਨਾਲ ਝਗੜਦੇ ਆ ਤੇ ਪਾਪ ਆਏ। ਆਪਾਂ ਤਾਂ ਹੋਰ ਪਾਪਾਂ ਤੋਂ ਹੀ ਬਚਦੇ ਫਿਰਦੇ ਨਾ, ਤੇ ਘਰੇ ਪਿਓ ਨੂੰ ਭਾਵੇਂ ਪਾਣੀ ਦਾ ਗਲਾਸ ਨਾ ਫੜਾਈਏ, ਸਾਡੇ ਪੰਜਾਬ ਦੇ ਹਾਲਾਤ ਹੋਏ ਹੋਏ ਆ। ਬਾਹਰ ਭਾਵੇਂ ਛਬੀਲਾਂ ਲਾਉਂਦੇ ਫਿਰੀਏ ਤੇ ਘਰੇ ਬਾਪੂ ਬੇਬੇ ਨੇ ਪਾਣੀ ਮੰਗ ਲਿਆ, ਉਹ ਵੀ ਕਹਿਣਾ ਵੀ ਤੂੰ ਤਾਂ ਬੋਲਦਾ ਹੀ ਰਹਿਣਾ। ਮਹਾਰਾਜ ਨੇ ਕਿਹਾ ਕਾਹੇ ਪੂਤ ਝਗੜ ਤੋਂ ਸੰਗ ਬਾਪ, ਜਨਕੇ ਜਣੇ ਵਡੇਰੇ ਤੁਮਹੋ 300 ਝਗੜਤ ਪਾਪ। ਮਾਂ ਬਾਪ ਨਾਲ ਝਗੜਨਾ, ਬੋਲ ਕਬੋਲ ਕਰਨੇ, ਉੱਚਾ ਬੋਲਣਾ, ਇਹ ਪਾਪ ਆ। ਨੌਜਵਾਨ ਪੀੜ੍ਹੀ ਇਸ ਗੱਲ ਨੂੰ ਸਮਝੇ। ਤੇ ਮਾਂ ਬਾਪ ਦਾ ਸਤਿਕਾਰ, ਰੱਬ ਦਾ ਸਤਿਕਾਰ। ਆਓ ਫਿਰ ਛੋਟੇ ਪੁੱਤਰ ਅਰਜਨ ਨੂੰ ਕਹਿੰਦੇ ਆ ਮਹਾਰਾਜ, ਅਰਜਨ ਨੂੰ ਕਹਿੰਦੇ ਅਰਜਨ ਪੁੱਤਰ। ਪੁੱਤ ਅਰਜਨ ਨੂੰ ਰਾਮਦਾਸ ਇਉਂ ਮੁੱਖ ਚੋਂ ਕਹਿੰਦੇ, ਪੁੱਤ ਅਰਜਨ ਨੂੰ ਰਾਮਦਾਸ ਇਉਂ ਮੁੱਖ ਚੋਂ ਕਹਿੰਦੇ, ਰਿਸ਼ਤੇਦਾਰ ਲਾਹੌਰ ਵਿੱਚ ਹੈ ਆਪਣੇ ਰਹਿੰਦੇ। ਜਿਹੜੇ ਰਿਸ਼ਤੇਦਾਰਾਂ ਨੇ ਮਹਾਰਾਜ ਨੂੰ ਕਿਤੇ ਸਾਂਭਿਆ ਨਹੀਂ ਸੀ ਨਾ ਬਚਪਨ ਦੇ ਵਿੱਚ, ਤੇ ਮਹਾਰਾਜ ਫੇਰ ਵੀ ਉਹਨਾਂ ਨੂੰ ਆਪਣੇ ਕਹਿ ਰਹੇ ਨੇ।

ਤੁਰਿਆਂ ਦਾ ਕਰਨਾ ਪੈਂਦਾ। ਚੰਗਾ ਤਾਂ ਚੰਗਾ ਹੈ ਹੀ। ਆਓ ਜਿਵੇਂ ਸਹਾਰੀ ਮੱਲ ਦੇ ਵਿਆਹ ਤੇ ਜਾਣ ਵਾਸਤੇ ਕੀਤੀ ਮਹਾਰਾਜ ਨੂੰ ਬੇਨਤੀ ਸੀ, ਪਰ ਗੁਰੂ ਸਾਹਿਬ ਸੇਵਾ ਕਰਵਾ ਰਹੇ ਸੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ, ਤੇ ਫਿਰ ਸੰਗਤਾਂ ਦਾ ਇਕੱਠ ਵਧਣਾ ਸੀ। ਕਈ ਵਾਰੀ ਵਿਆਹ ਸ਼ਾਦੀ ਦੇ ਵਿੱਚ ਪ੍ਰਬੰਧ ਉਹਨਾਂ ਕ ਕੀਤਾ ਹੁੰਦਾ ਜੇ ਸੰਗਤ ਵੱਧ ਚਲੀ ਜਾਵੇ, ਤੇ ਕੁਝ ਕਾਰਨਾਂ ਦੇ ਕਰਕੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਆਪਣੇ ਪੁੱਤ ਅਰਜਨ ਦੀ ਡਿਊਟੀ ਲਾਉਂਦੇ ਆ ਵੀ ਸਹਾਰੀ ਮੱਲ ਦੇ ਨਾਲ ਵਿਆਹ ਤੇ ਜਾਓ, ਲਾਹੌਰ ਕਾਰਜ ਸਵਾਰ ਕੇ ਆਓ, ਅੱਗੇ ਲੱਗ ਕੇ ਕਾਰਜ ਕਰਨੇ ਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਇਹ ਕਹਿੰਦੇ।

ਟੇਕ ਲਾਓ ਨਾਲ ਸਹਾਰੀ ਮੱਲ ਦੇ ਤੁਸੀਂ ਬੇਟਾ ਜਾਓ ਬਈ ਨਾਲ ਸਹਾਰੀ ਮੱਲ ਦੇ ਤੁਸੀਂ ਬੇਟਾ ਜਾਓ।

ਵਾਪਸ ਨਾ ਆਇਓ। ਧਰਮਸ਼ਾਲਾ ਵਿੱਚ ਬੈਠ ਕੇ ਜੀ ਨਾਮ ਜਪਾਇਓ, ਧਰਮਸ਼ਾਲਾ ਵਿੱਚ ਬੈਠ ਕੇ

0: ਸਹਾਰੀ ਮੱਲ ਦੇ ਤੁਸੀਂ ਬੇਟਾ ਜਾਓ, ਹੁ ਨਾਲ ਸਹਾਰੀ ਮੱਲ ਦੇ ਤੁਸੀਂ ਬੇਟਾ ਜਾਓ।
1: ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਸਾਧ ਵਚਨਾ ਟਲਾਦਾ ਵਚਨ ਕਮਾਉਣ ਵਾਲੇ ਤਰ ਜਾਂਦੇ ਆ, ਕਮਾਈ ਘਾਲਣਾ ਘਾਲਣ ਵਾਲੇ ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਆ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ, ਪੁੱਤਰ ਜੀ ਤੁਸੀਂ ਲਾਹੌਰ ਜਾਣਾ ਏ ਤੇ ਮੂਹਰੇ ਹੋ ਕੇ ਕਾਰਜ ਕਰਨੇ, ਸਹਾਰੀ ਮੱਲ ਦੇ ਨਾਲ ਜਾਓ। ਤੇ ਨਾਲ ਇਹ ਵੀ ਵਚਨ ਕੀਤੇ ਮਹਾਰਾਜ ਨੇ ਵੀ ਜਿੰਨਾ ਚਿਰ ਅਸੀਂ ਨਾ ਸੱਦਗੇ ਉਹਨਾਂ ਚਿਰ ਆਉਣਾ ਵੀ ਨਹੀਂ, ਜਿੰਨਾ ਚਿਰ ਬੁਲਾਈਏ ਨਾ ਤੁਹਾਨੂੰ ਉਹਨਾਂ ਚਿਰ ਨਹੀਂ ਆਉਣਾ। ਕਹਿੰਦੇ ਜੀ ਸੱਤ ਵਚਨ ਜਾਣ ਲੱਗੇ ਮਾਤਾ ਜੀ ਨੂੰ ਮੱਥਾ ਟੇਕਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ, ਬੀਬੀ ਭਾਨੀ ਨੂੰ ਮੱਥਾ ਟੇਕਿਆ ਤੇ ਮਾਤਾ ਜੀ ਨੇ ਅਸੀਸ ਦਿੱਤੀ। ਕਹਿੰਦੇ ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਮਾਂ ਕਹਿੰਦੀ ਪੁੱਤਰਾ ਭਾਵੇਂ ਦੂਰ ਚੱਲਿਆ ਆਪਣੇ ਮਾਂ ਬਾਪ ਤੋਂ, ਤੈਨੂੰ ਰੱਬ ਨਾ ਵਿਸਰੇ, ਤੈਨੂੰ ਗੁਰੂ ਨਾ ਵਿਸਰੇ, ਤੈਨੂੰ ਪਿਤਾ ਨਾ ਵਿਸਰੇ, ਤੈਨੂੰ ਨੇਕ ਕੰਮ ਨਾ ਵਿਸਰਨ, ਇਹ ਮੇਰੀ ਅਸੀਸ ਆ। ਸਤਿਗੁਰ ਤੁਮਕੋ ਹੋ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਤੇਰੀ ਪ੍ਰੀਤੀ ਬਣੀ ਰਵੇ, ਗੁਰੂ ਦਿਆਲ ਰਵੇ ਤੇਰੇ ਰੱਬ ਦੇ ਨਾਲ ਪਰਮੇਸ਼ਰ ਦੇ ਨਾਲ। ਮਹਾਰਾਜ ਗਏ ਨੇ ਲਾਹੌਰ ਤੇ ਸਹਾਰੀ ਮੱਲ ਦੇ ਬੇਟੇ ਦਾ ਵਿਆਹ ਹੋਇਆ। ਅਰਜਨ ਜੀ ਦੇ ਜਾਣ ਦੇ ਨਾਲ ਉਦੋਂ ਗੁਰੂ ਨਹੀਂ ਸੀ ਬਣੇ, ਉਦੋਂ ਪੁੱਤਰ ਸੀ ਇਕੱਲੇ ਗੁਰੂ ਰਾਮਦਾਸ ਮਹਾਰਾਜ ਦੇ। ਗੁਰੂ ਅਰਜਨ ਜੀ ਦੇ ਜਾਣ ਦੇ ਨਾਲ ਡਾਢੀਆਂ ਸੰਗਤਾਂ ਹੋਰ ਵੀ ਲਾਹੌਰ ਦੇ ਵਿੱਚੋਂ ਦਰਸ਼ਨ ਕਰਨ ਆਈਆਂ ਵੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਆਏ ਹੈ, ਸਭ ਤੋਂ ਛੋਟੇ ਪੁੱਤਰ ਆਏ ਨੇ ਗੁਰੂ ਦੇ। ਗੁਰੂ ਤੇ ਗੁਰੂ ਪੁੱਤਰ ਦੇ ਵਿੱਚ ਜਿਹੜਾ ਪੁੱਤਰ ਆਗਿਆਕਾਰੀ ਲਾਇਕ ਆ ਕੋਈ ਫਰਕ ਨਹੀਂ ਹੁੰਦਾ, ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਰੱਬ ਵਰਗਾ ਹੀ ਰੱਬ ਦਾ ਪਿਆਰਾ ਹੁੰਦਾ, ਉਹ ਚਾਹੇ ਪੁੱਤਰਾਂ 'ਚ ਹੋਵੇ ਤੇ ਚਾਹੇ ਸੰਗੀਆਂ ਸੇਵਕਾਂ ਦੇ ਵਿੱਚ ਹੋਵੇ, ਸੰਗਤ ਵਿੱਚ ਹੋਵੇ ਚਾਹੇ, ਜਿਹੜਾ ਰੱਬ ਨੂੰ ਪਿਆਰ ਕਰਨ ਵਾਲਾ। ਮਹਾਰਾਜ ਕਹਿੰਦੇ ਮੇਰਾ ਰੂਪੀ ਆ ਤੂੰ। ਵਿਆਹ ਕਾਰਜ ਹੋਏ ਨੇ, ਸੰਗਤਾਂ ਬੇਅੰਤ ਆਈਆਂ ਏ, ਬਰਕਤਾਂ ਪਈਆਂ, ਕਿਉਂਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਿਆ। ਆਪਾਂ ਕੋਈ ਵੀ ਕਾਰਜ ਕਰਦੇ ਹਾਂ, ਵਿਆਹ ਕਾਰਜ ਤੇ ਆਪਾਂ ਅਰਦਾਸ ਕਰਾਉਂਦੇ ਹਾਂ ਗੁਰੂ ਘਰੇ ਆ ਕੇ, ਜਾਂ ਸੁਖਮਨੀ ਸਾਹਿਬ ਦਾ ਪਾਠ ਜਾਂ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ। ਪੁਰਾਣੇ ਬਜ਼ੁਰਗ ਆਪਣੇ ਅਖੰਡ ਪਾਠ ਸਾਹਿਬ ਹੀ ਕਰਾਉਂਦੇ ਸੀ। ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਉੱਤਮ ਗੁਰਬਾਣੀ, ਸਾਰੀ ਗੁਰਬਾਣੀ ਹੀ ਉੱਤਮ ਆ, ਪਰ ਆਪਾਂ ਸਮੇਂ ਨੂੰ ਸ਼ੋਰਟ ਕਰ ਲਿਆ ਸਾਰਿਆਂ ਨੇ ਵੀ ਕਿਹੜਾ ਸੱਤ ਦਿਨ ਪਾਠੀ ਦੀ ਸੇਵਾ ਕਰੂ, ਕਿਹੜਾ ਤਿੰਨ ਦਿਨ ਖੰਡ ਪਾਠ ਦੇ ਵਿੱਚ ਜਾਗੂ ਨਾ ਸੇਵਾ ਕਰੂ। ਪੰਜ ਵੱਡੇ ਪਾਠੀ ਸਾਹਿਬ ਹੋ ਜਾਂਦੇ ਆ ਗੁਰਬਾਣੀ ਪੜ੍ਹਨ ਵਾਲੇ, ਜਾਪੀਏ ਹੋ ਜਾਂਦੇ ਨੇ ਪੰਜ, ਪੰਜ ਧੂਫੀਏ ਹੋ ਜਾਂਦੇ ਆ ਜੇ ਮਰਜ਼ਾਦਾ ਕਰੀਏ, ਤੇ ਪੰਜ ਪਹਿਰੇਦਾਰ ਹੋ ਜਾਂਦੇ ਆ, ਪੰਜ ਚੌਰ ਸਾਹਿਬ ਵਾਲੇ ਹੋ ਜਾਂਦੇ ਆ, 25 ਸਿੰਘਾਂ ਦਾ ਜੱਥਾ ਬਣ ਜਾਂਦਾ ਜੇ ਪੁਰਾਤਨ ਮਰਜ਼ਾਦਾ ਦੇ ਅਨੁਸਾਰ ਖੰਡ ਪਾਠ ਸਾਹਿਬ ਕਰਾਉਣਾ ਹੋਵੇ। ਤੇ ਆਪਾਂ ਹੁਣ ਸ਼ੋਰਟਕੱਟ ਇਹ ਗੱਲ ਤਾਂ ਕਰ ਲਈ ਵੀ ਕਿੱਥੇ ਟਾਈਮ ਆ ਇੰਨਾ, ਇਹ ਹੌਲੀ ਹੌਲੀ ਰਿਵਾਜ ਆਪਾਂ ਜਦੋਂ ਬੱਚੇ ਹੁੰਦੇ ਸੀ, ਅੱਜ ਦੇ ਬੱਚਿਆਂ ਨੂੰ ਤਾਂ ਨਹੀਂ ਪਤਾ, ਤੇ ਉਦੋਂ ਆਪਾਂ ਦੇਖਿਆ ਵੀ ਪਿੰਡ ਦੇ ਵਿੱਚ ਅਖੰਡ ਪਾਠ ਸਾਹਿਬ ਆਉਣਾ ਤੇ ਸਪੀਕਰ ਲੱਗਣਾ, ਸਾਰਾ ਪਿੰਡ ਸਵਰਗ ਵਰਗਾ ਬਣ ਜਾਂਦਾ ਸੀ, ਲੋਕ ਬਹਿ ਕੇ ਸੁਣਦੇ ਸੀ, ਪ੍ਰਸ਼ਾਦਾ ਪਾਣੀ ਛੱਕ ਕੇ ਨਾ ਛੱਤਾਂ ਤੇ ਬਹਿ ਜਾਣਾ, ਘਰਾਂ 'ਚ ਬਹਿ ਜਾਣਾ, ਆਵਾਜ਼ ਆਉਣੀ। ਤੇ ਸ਼ਾਮ ਸਵੇਰ ਦੇ ਟਾਈਮ ਚੋਣਵਾਂ ਪਾਠੀ ਸਿੰਘ ਲਾਇਆ ਜਾਂਦਾ ਸੀ ਵੀ ਜਿਹਦੀ ਗੁਰਬਾਣੀ ਵੀ ਸ਼ੁੱਧ ਹੋਵੇ ਤੇ ਜਿਹਦੀ ਆਵਾਜ਼ ਵੀ ਮਨ ਨੂੰ ਮੋਹ ਲੈਂਦੀ ਹੋਵੇ, ਸਵਰਗ ਵਰਗਾ ਰੂਪ ਬਣ ਜਾਂਦਾ ਸੀ ਪਿੰਡਾਂ 'ਚ। ਗੁਰੂ ਸਾਹਿਬ ਕਿਰਪਾ ਕਰੇ, ਅਸੀਂ ਛੇਤੀ ਤੇਜ਼ੀ ਦੇ ਨਾਲ ਮਹਾਰਾਜ ਤੋਂ ਪਿੱਛੇ ਹਟਦੇ ਜਾਂਦੇ ਹਾਂ। ਆਓ, ਗੁਰੂ ਸਾਹਿਬ ਗਏ ਨੇ ਤੇ ਕਾਰਜ ਸਵਾਰੇ ਆ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ। ਸਹਾਰੀ ਮੱਲ ਦੇ ਘਰੇ ਬੜੀਆਂ ਖੁਸ਼ੀਆਂ ਹੋਈਆਂ ਤੇ ਜਦੋਂ ਵਿਆਹ ਕਾਰਜ ਨਿਬੜ ਗਿਆ, ਕਈ ਦਿਨ ਬਤੀਤ ਹੋ ਗਏ ਤੇ ਮਹਾਰਾਜ ਦਾ ਜੀ ਨਾ ਲੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। ਜਿਵੇਂ ਆਪਾਂ ਵਿਦੇਸ਼ਾਂ ਦੀ ਧਰਤੀ ਤੇ ਆਉਂਦੇ ਹਾਂ, ਬੱਚੇ ਆਉਂਦੇ ਆ, ਇੱਥੇ ਆ ਕੇ ਜੀ ਨਹੀਂ ਲੱਗਦਾ, ਉੱਧਰ ਪਰਿਵਾਰ ਦਾ ਵੀ ਨਹੀਂ ਜੀ ਲੱਗਦਾ, ਨੇਹ ਹੁੰਦਾ ਜਦੋਂ ਅੰਦਰੋਂ ਪ੍ਰੇਮ ਹੁੰਦਾ, ਫਿਰ ਮਜਬੂਰੀਆਂ ਹੌਲੀ ਹੌਲੀ ਮਜਬੂਰ ਕਰ ਦਿੰਦੀਆਂ ਬੰਦੇ ਨੂੰ, ਹੌਲੀ ਹੌਲੀ, ਨਹੀਂ ਆਪਣਿਆਂ ਤੋਂ ਕੌਣ ਵਿਛੜਨਾ ਚਾਹੁੰਦਾ। ਬਾਕੀ ਜਿੱਥੇ ਦਾਤੇ ਨੇ ਆਣ ਜਾਣ ਲਿਖਿਆ ਹੋਵੇ ਉੱਥੇ ਜਾਣਾ ਪੈਂਦਾ। ਤੂੰ ਕਿਹਦਾ ਕਿਹਦਾ ਕਿੱਥੇ ਦਾਣਾ ਪਾਣੀ ਲਿਖਦਾ ਏ, ਹਰ ਬੰਦੇ ਦੀ ਦਾਤਾ ਅਜਬ ਕਹਾਣੀ ਲਿਖਦਾ ਏ। ਪਤਾ ਨੀ ਕਿਹਦਾ ਕਿਹਦਾ ਕਿੱਥੇ ਦਾਣਾ ਪਾਣੀ ਲਿਖਿਆ, ਮਾਲਕ ਨੇ ਚੁਗਣੇ ਪੈਂਦੇ ਆ। ਤੇ ਇੱਧਰ ਮਹਾਰਾਜ ਦਾ ਮਾਣ ਨਾ ਲੱਗੇ, ਅਰਜਨ ਦੇਵ ਜੀ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਨੂੰ ਚੇਤੇ ਕਰਦੇ ਰਹਿਣ, ਅਰਦਾਸਾਂ ਕਰਨ ਹਰ ਰੋਜ਼, ਬਰਾਗ ਦੇ ਹੰਝੂ ਅੱਖਾਂ ਦੇ ਵਿੱਚੋਂ ਡਿੱਗਣ, ਕੋਈ ਜਲ ਪਾਣੀ ਨਾ ਚੰਗਾ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਦਦਾਰਿਆਂ ਦੀ ਤੜਫ ਲੱਗ ਗਈ ਮਨ ਦੇ ਵਿੱਚ। ਮੇਰਾ ਮਨ ਲੋਚੇ, ਜਿਹੜਾ ਇੱਕ ਸੈਕਿੰਟ ਵੀ ਰੱਬ ਤੋਂ ਪਾਸੇ ਨਾ ਨਾ ਰਹਿੰਦਾ ਹੋਵੇ, ਬੱਚਾ ਹੀ ਆ, ਬੱਚਾ ਲਾ ਲਓ, ਮਾਂ ਤੋਂ ਪਰੇ ਨਹੀਂ ਰਹਿੰਦਾ ਹੁੰਦਾ। ਮਾਂ ਬੱਚਾ ਭੁੱਖਾ ਤੇ ਤਾਂ ਵੀ ਰੋਂਦਾ ਮਾਂ ਪਾਲਦਾ, ਬੱਚਾ ਖੇਡਦਾ ਤੇ ਤਾਂ ਵੀ ਦੇਖਦਾ ਮਾਂ ਕਿੱਥੇ ਪਿਓ ਕਿੱਥੇ ਆ। ਮਾਂ ਬਾਪ ਤੋਂ ਵਿਛੜਨਾ ਬੱਚੇ ਦੇ ਲਈ ਬੜੀ ਵੱਡੀ ਗੱਲ ਹੁੰਦੀ ਹੈ। ਤੇ ਜਿਹੜੇ ਸਾਧੂ ਸੰਤ ਮਹਾਤਮਾ ਹੁੰਦੇ ਉਹਨਾਂ ਦਾ ਸੁਭਾਅ ਬਚਪਨ ਵਾਲਾ ਹੀ ਹੁੰਦਾ, ਸੁਭਾਅ ਜਿਹੜਾ ਬਚਪਨ ਵਾਲਾ ਹੀ, ਕਿਉਂਕਿ ਪ੍ਰੇਮ ਹੁੰਦਾ ਉਹਨਾਂ, ਮਾਂ ਬੱਚਾ ਮਾਂ ਬਾਪ ਨੂੰ ਪਹਿਲਾਂ ਪ੍ਰੇਮ ਕਰਦਾ। ਜਦੋਂ ਜਵਾਨ ਹੋ ਜਾਂਦਾ, ਦੁਨੀਆਂ ਦਾ ਰੰਗ ਲੱਗਦਾ, ਹਵਾ ਲੱਗਦੀ ਥੋੜ੍ਹੀ ਵਾਲੀ, ਫਿਰ ਮਾਂ ਬਾਪ ਨੂੰ ਟੱਚ ਸਮਝਣ ਲੱਗ ਜਾਂਦਾ। ਪਰ ਜਿਹੜੇ ਗੁਰੂ ਦੀ ਕਿਰਪਾ ਜਿਨ੍ਹਾਂ 'ਤੇ, ਉਹ ਨਹੀਂ ਸਮਝਦੇ, ਉਹ ਰੱਬ ਹੀ ਸਮਝਦੇ ਮਾਂ ਬਾਪ ਨੂੰ। ਸੰਗਤ 'ਤੇ ਇੱਕ ਸੰਗਤ ਦਾ ਬੜਾ ਫਲ ਹੁੰਦਾ। ਆਓ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਸ਼ਬਦ ਹਜ਼ਾਰੇ ਪੜ੍ਹਦੇ ਹਾਂ ਨਾ, ਪਹਿਲੀ ਚਿੱਠੀ ਲਿਖੀ ਮਹਾਰਾਜ ਨੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਤੁਹਾਡੇ ਦਰਸ਼ ਦਾਰ ਨੂੰ ਮਨ ਕਰਦਾ ਮੇਰਾ, ਮੇਰਾ ਮੁਜਮੇ ਕੁਛ ਨਹੀਂ, ਜੋ ਕੁਝ ਹੈ ਤੇਰਾ। ਕਹਿੰਦੇ ਦਾਤਿਆ, ਤੁਹਾਡੇ ਦਦਾਰਿਆਂ ਨੂੰ ਮਨ ਤਰਸ ਰਿਹਾ। ਤੁਹਾਡੇ ਦਰਸ ਦਾਰ ਨੂੰ ਮਨ ਕਰਦਾ ਮੇਰਾ, ਮੇਰਾ ਮੁਜਮੇ ਕੁਝ ਨਹੀਂ, ਜੋ ਕੁਛ ਹੈ ਤੇਰਾ। ਹੁਣ ਰਹਿ ਨਹੀਂ ਸਕਦਾ ਦਾਤਿਆ, ਅਕਾਲ ਪੁਰਖ ਸੱਚੇ ਪਾਤਸ਼ਾਹ, ਮਨ ਰਹਿ ਨਹੀਂ ਸਕਦਾ ਹੁਣ ਤੁਹਾਡੇ ਦਦਾਰਿਆਂ ਤੋਂ ਬਿਨਾਂ, ਤੁਹਾਡੀ ਸਹਿਬਤ ਸਲਾਹ ਤੋਂ ਬਿਨਾਂ। ਮਨ ਮੇਰੇ ਨੂੰ ਪਾਲਿਆ ਸੋਚਾ ਨੇ ਘੇਰਾ, ਮਹਾਰਾਜ ਕਹਿੰਦੇ ਮੇਰੇ ਮਨ ਨੂੰ ਨਾ ਸੋਚਾਂ ਨੇ ਘੇਰਾ ਪਾਲਿਆ, ਮਨ ਮੇਰੇ ਨੂੰ ਪਾਲਿਆ ਸੋਚਾਂ ਨੇ ਘੇਰਾ, ਹੁਣ ਰਹਿ ਨਹੀਂ ਹੁੰਦਾ ਪਾਤਸ਼ਾਹ, ਕੀਤਾ ਸਬਰ ਬਥੇਰਾ, ਦਿਨ ਕਾਲੀਆਂ ਰਾਤਾਂ ਲੰਘਦੇ ਨਾ ਦਿਸੇ ਸਵੇਰਾ, ਖਤ ਲਿਖਦੇ ਸਤਿਗੁਰ ਪਾਰਸਾ ਕਰ ਵੱਡਾ ਜੇਰਾ। ਆਓ ਜਿਵੇਂ ਮਹਾਰਾਜ ਖਤ ਲਿਖਦੇ ਹੈ, ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੂੰ ਚੇਤੇ ਕਰਦੇ ਹੈ, ਜਿਵੇਂ ਦਰਸ਼ਨ ਦਦਾਰਿਆਂ ਦੀ ਪਿਆਸ ਲੱਗੀ ਹੈ, ਜਿਵੇਂ ਮੇਰੇ ਪਾਤਸ਼ਾਹ ਆਪਣੇ ਦਿਲ ਦੀ ਹੋਕ ਅੱਖਰਾਂ ਰਾਹੀਂ ਮਹਾਰਾਜ ਦੇ ਚਰਨਾਂ 'ਚ ਭੇਜ ਰਹੇ ਨੇ ਸਾਥੀ ਹੈ।

ਅਮਲੀ ਅਮਲ ਨਾ ਅੰਬੜੈ ਮਛੀ ਨੀਰ ਨਾ ਹੋਏ। ਗੁਰਬਾਣੀ ਦਾ ਕਥਨ ਹੈ, ਕਹਿੰਦੇ ਅਮਲੀ ਅਮਲ ਤੋਂ ਬਿਨਾਂ ਤੇ ਮਛਲੀ ਪਾਣੀ ਤੋਂ ਬਿਨਾਂ, ਭਵਰਾ ਫੁੱਲ ਤੋਂ ਬਿਨਾਂ, ਪਤੰਗਾ ਛਮਾ ਤੋਂ ਬਿਨਾਂ, ਚਖੋਰ ਚੰਦਰਮਾ ਤੋਂ ਬਿਨਾਂ ਤੇ ਹਾਣੀ ਹਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ, ਬੱਚਾ ਮਾਂ ਬਾਪ ਤੋਂ ਬਿਨਾਂ। ਕੁਝ ਰਸਤੇ ਐਸੇ ਹੁੰਦੇ ਆ ਜਿਹੜੇ ਵਿਛੜ ਕੇ ਰਹਿਣਾ ਨਹੀਂ ਚਾਹੁੰਦੇ, ਦੂਰ ਨਹੀਂ ਜਾਣਾ ਚਾਹੁੰਦੇ। ਅਮਲੀ ਅਮਲ ਬਿਨਾਂ ਨਹੀਂ ਬਚਦਾ, ਨਾ ਮਛਲੀ ਬਿਨ ਪਾਣੀ, ਚੰਦ ਬਿਨਾਂ ਚਕੋਰ ਨਹੀਂ ਰਹਿੰਦਾ, ਨਾ ਹਾਣੀ ਬਿਨ ਹਾਣੀ, ਭਵਰੇ ਫੁੱਲ ਬਿਨਾਂ ਨਹੀਂ ਰਹਿੰਦੇ। ਟਿਕਣ ਚਾਰ ਛਪੇਰੇ ਅਜੀਤ ਬਾਲ ਦੇ ਪਾਰਸ ਵਰਗੇ, ਮੈਂ ਦੇਖੇ ਲੋਕ ਬਥੇਰੇ ਬਥੇਰੇ ਲੋਕ ਆ ਪਾਤਸ਼ਾਹ, ਜਿਹੜੇ ਚਰਨਾਂ ਤੋਂ ਦੂਰ ਜਾਣ ਨੂੰ ਮਨ ਨਹੀਂ ਜਿਨ੍ਹਾਂ ਦਾ ਕਰਦਾ। ਬਥੇਰੇ ਲੋਕ ਨੇ ਜਿਹੜੇ ਵਾਰ ਨੇ ਬਲਹਾਰ ਨੇ, ਲੱਖ ਵਰੀਆਂ ਤੇ ਤੋਂ ਸਦਾ ਹੀ ਸਾਰੀ ਜ਼ਿੰਦਗੀ ਹੀ ਸਵਾਸ ਸਵਾਸ ਹੀ ਦੇ ਤੋਂ ਕੁਰਬਾਨ ਹੋਣ ਨੂੰ ਰਹਿੰਦੇ ਆ। ਐਸੀ ਪ੍ਰੀਤੀ ਇਹ ਤਾਂ ਰੱਬ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਪੁੱਤਰ ਆ ਗੁਰੂ ਰਾਮਦਾਸ ਮਹਾਰਾਜ ਦੇ, ਤਾਂ ਰੱਬ ਦੀ ਗੱਲ ਕਰ ਰਹੇ ਹਾਂ। ਤੇ ਆ ਦੁਨਿਆਵੀ ਜੀਵ ਵੀ ਐਸੇ ਹੈਗੇ ਨੇ ਜਿਨ੍ਹਾਂ ਦਾ ਪ੍ਰੇਮ ਆ ਗੁਰੂ ਦੇ ਨਾਲ, ਜਿਹੜੇ ਮਹਾਰਾਜ ਨੂੰ ਪ੍ਰੇਮ ਕਰਦੇ ਆ ਅੰਦਰੋਂ, ਉੱਤੋਂ ਉੱਤੋਂ ਨਹੀਂ, ਟੈਮ ਟਪਾਵਾ ਨਹੀਂ, ਬੱਧਾ ਚੱਟੀ ਨਹੀਂ। ਮਹਾਰਾਜ ਕਹਿੰਦੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਬੱਧਾ ਚੱਟੀ ਦਾ ਨਹੀਂ ਕੋਈ ਮੁੱਲ ਮਿਲਦਾ, ਪ੍ਰੇਮ ਦਾ ਮਿਲਦਾ। ਗੋਬਿੰਦ ਭਾਉ ਭਗਤ ਕਾ ਭੁੱਖਾ, ਪ੍ਰੇਮ ਨਾਲ ਤਾਂ ਰਾਮ ਭੀਲਣੀ ਦੇ ਵੇਰ ਖਾ ਗਿਆ, ਜਿਹੜੀ ਭੀਲਣੀ ਦਾ ਪਰਛਾਵਾਂ ਵੀ ਨਹੀਂ ਲੈਂਦੇ ਸੀ ਪੰਡਿਤ ਲੋਕ। ਪ੍ਰੇਮ ਨਾਲ ਕੋਧਰੇ ਦੀ ਰੋਟੀ, ਬਾਬਾ ਨਾਨਕ 25 ਦਿਨ ਟੁੱਟੀ ਮੰਜੀ ਤੇ ਬਹਿ ਕੇ ਭਾਈ ਲਾਲੋ ਦੇ ਘਰੇ ਖਾਂਦੇ ਰਹੇ। ਬਿਦਰ ਦੇ ਘਰੇ ਲੂਣਾ ਸਾਗ, ਬਿਦਰ ਦੇ ਘਰ ਵਾਲੀ ਜਦੋਂ ਕ੍ਰਿਸ਼ਨ ਜੀ ਗਏ, ਉਹ ਸਾਗ ਚ ਲੂਣ ਪਾਉਣਾ ਹੀ ਭੁੱਲ ਗਈ ਤੇ ਲੂਣਾ ਸਾਗ ਹੀ ਖਾ ਗਏ ਕ੍ਰਿਸ਼ਨ ਜੀ। ਕੇਲੇ ਦਾ ਗੁੱਦਾ ਸੜ ਦਿਆ ਕਰੇ ਤੇ ਛਲਕਾ ਫੜਾ ਦਿਆ ਕਰੇ, ਉਹ ਕ੍ਰਿਸ਼ਨ ਜੀ ਉਹੀ ਛਕੀ ਜਾਣ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਹਾਨੀ। ਇਹ ਰੱਬ ਦਾ ਪ੍ਰੇਮ ਦਾ ਭਿੱਜਿਆ ਹੋਇਆ, ਪਦਾਰਥਾਂ ਦਾ ਨਹੀਂ ਭੁੱਖਾ, ਪ੍ਰੇਮ ਦਾ ਭੁੱਖਾ, ਨਾ ਮਾਇਆ ਦਾ ਭੁੱਖਾ ਰੱਬ। ਇਹਦਾ ਅਸੀਂ ਦਸਵੰਧ ਕੱਢਣ ਆਉਣੇ ਮਹਾਰਾਜ ਦੇ ਦਰ ਤੇ, ਵੀ ਸਾਡੇ ਕਮਾਈਆਂ ਚ ਮਹਾਰਾਜ ਬਰਕਤਾਂ ਰੱਖੀ, ਸਾਡੀ ਕਮਾਈ ਚੰਗੇ ਪਾਸੇ ਲੱਗਦੀ ਰਹੇ, ਨੇਕ ਪਾਸੇ। ਤੇ ਅੱਗੇ ਵੀ ਗੱਲ ਆ ਵੀ ਜੇ ਚੰਗੇ ਪਾਸੇ ਆਪਾਂ ਨਾ ਲਾਈਏ, ਮਾੜੇ ਪਾਸੇ ਲੱਗ ਜਾਂਦੀ। ਜੋ ਬਾਬੇ ਕੋ ਨਾ ਦੇ ਹੈ ਸੋ ਬਾਬਰ ਕੇ ਲੈ ਹੈ, ਕਹਿੰਦੇ ਜੇ ਚੰਗੇ ਪਾਸੇ ਨਹੀਂ ਲੱਗਦੀ ਨਾ ਦਸਾਂ ਨੌਵਾਂ ਦੀ ਕਿਰਤ ਸਾਡੀ, ਦਸਵਾਂ ਹਿੱਸਾ, ਫਿਰ ਮਾੜੇ ਪਾਸੇ ਨੂੰ ਰਾਹ ਬਣਾ ਲੈਂਦੀ। ਦੋ ਰੂਪਾਂ ਮਾਇਆ ਦੇ, ਇੱਕ ਦਾਸੀ ਇੱਕ ਨਾਗਣੀ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਦਹਿ ਦਸ ਧਾਵੇ। ਤੇ ਜੇ ਇਹ ਦਾਸੀ ਨਹੀਂ ਬਣਾਉਂਦੇ ਆਪਾਂ, ਦਸਵਾਂ ਹਿੱਸਾ ਦਸਵੰਧ ਨਹੀਂ ਕਰਦੇ, ਫਿਰ ਮਹਾਰਾਜ ਕਹਿੰਦੇ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ। ਫਿਰ ਇਹ ਜਗਤ ਨੂੰ ਲਪਟਾਉਂਦੀ ਵੀ ਹੈ, ਨਾਗਣੀ ਬਣ ਕੇ ਡੰਗ ਵੀ ਮਾਰਦੀ। ਆਓ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਰਹਿੰਦੇ ਹੋਏ ਇਤਿਹਾਸ ਦੀਆਂ ਸਵਾਵਾਂ ਕੱਲ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਗੁਰੂ ਸਾਹਿਬ ਆਪਣੀ ਵਡਿਆਈ ਆਪ ਕਰਾਉਣਗੇ। ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਗੁਰਬਾਣੀ ਪੜ੍ਹਦਿਆਂ ਗੁਰ ਇਤਿਹਾਸ ਕਹਿੰਦਿਆਂ ਵਡਿਆਈ ਕਰਦਿਆਂ। ਗੁਰੂ ਸਾਹਿਬ ਬਖਸ਼ਣ ਹਾਰੇ ਹੈ, ਗੁਨਾਹਾਂ ਦੀ ਮਾਫ਼ੀ ਦੇਣ, ਸੱਚੇ ਪਾਤਸ਼ਾਹ ਅੱਗੇ ਦੁਸ ਮਤ ਬਖਸ਼ਣ। ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰੂ ਵਡਿਆਈਆਂ ਇਤਿਹਾਸ ਕਹਿਣ ਦੀ ਸੋਝੀ ਦੇਣ, ਇਸੇ ਤਰ੍ਹਾਂ ਹੀ ਮਹਾਰਾਜ ਆਪ ਜੀ ਦੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਸੱਚੇ ਪਾਤਸ਼ਾਹ ਦਰ ਪ੍ਰਵਾਨ ਕਰਨ, ਕਦਮ ਕਦਮ ਸਫਲਾ ਹੋਵੇ। ਸਭ ਦੇ ਘਰ ਪਰਿਵਾਰਾਂ ਵਿੱਚ ਮਹਾਰਾਜ ਮਿਹਰ ਪ੍ਰਿਆਤ ਰੱਖਣ, ਤੰਦਰੁਸਤੀਆਂ ਦੇ, ਨਿਤਨੇਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਕਾਰੋਬਾਰ 'ਚ ਤਰੱਕੀਆਂ ਬਖਸ਼ਣ ਸਾਨੂੰ ਪਾਤਸ਼ਾਹ ਜੀ। ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਦੁਆਰਾ ਸਾਹਿਬ, ਗੁਰਦੁਆਰਾ ਦਸ਼ਮੇਸ਼ ਕਲਕਲ ਵਿਖੇ ਪਹੁੰਚੀਆਂ ਨੇ, ਸਾਰੀਆਂ ਸੰਗਤਾਂ ਨੂੰ ਜੀ ਆਇਆ ਧੰਨਵਾਦ। ਆਓ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਰਲ ਮਿਲ ਕੇ ਬਾਣੀ ਪੜੀਏ।

ਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਿਥਵੀ

ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬੋਲੋ ਜੀ।

ਤੇ ਵਡੇਰਿਆਂ ਦੀ ਸ਼ੁਭ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨ ਦੀ ਸਮਤ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਉਹ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ। ਸਿਆਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ।

ਸ਼ਲੋਕ ਜੈ ਸਾਧੁ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ।

ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਹਿ ਹੋਈ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰ ਸਿਜਣਹਾਰ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਐਨ ਦੇਖੇ ਗਾ ਦੇ ਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਰਾਗਾ ਸੰਭਲ ਪਹਿਲਾ ਛੇ ਕਰ ਛੇ ਗੁਰ

ਆਉ ਵਿਸਵੇ ਚਸੀਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ

ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦਨ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰ ਕੋ, ਹੋਏ ਜਾ ਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰੀ ਮੋਹਲਾ ਚੌਥਾ, ਕਾਮ ਕ੍ਰੋਧ ਨਗਰ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਈ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਰਹਾਉ ਸਾਖਤ ਹਾਰਾ ਸਾਧਨਾ ਜਾਣਿਆ, ਤਿਨ ਅੰਤਰ ਹੋਮੇ ਕੰਡਾ ਹੈ। ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਕੰਡ ਬ੍ਰਹਿ ਮੰਡਾ ਹੈ। ਹਮ ਗਰੀਬ ਮਸਕੀ

ਰਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨੋ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਗਰੀਬ ਨਿਵਾਜ ਦਾ ਤਾਰ ਪਾਤਸ਼ਾਹ ਜੀ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁੱਖ ਵਾਕ ਬਖਸ਼ੇ ਹਨ। ਗਰੀਬ ਨਿਵਾਜ ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਇਆ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸਮੱਤ ਬਖਸ਼ਣੀ। ਗਰੀਬ ਨਿਵਾਜ ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣ ਉੱਪਰ

0: नानक चाओ ए हो, नानक चाओ ए हो, नानक वाहे गुरु वाहे गुरु, वाहे गुरु वाहे गुरु,
1: ਕੱਚ ਕਰਨ ਹਾਲੋ ਜਾਵੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨੁ ਭਾਵੇ ਬੋਲੇ ਸੋਨਿਹਾਲ, ਬੋਲੇ ਸੋਨਿਹਾਲ, ਬੋਲੇ ਸੋਨਿਹਾਲ, ਨਿਹਾਲੋ ਜਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਨੁ ਭਾਵੇ ਬੋਲੇ ਸੋਨਿਹਾਲ। ਗੱਜ ਕੇ ਜਕਾਰਾ ਬੁਲਾਵੇ ਨਿਹਾਲ ਹੋਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਭਾਵੇ ਜਗਾਰਕ ਜਾਵੇ ਦਿਆਲ ਜਾਵੇ ਤਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੈਨੂੰ ਭਾਵੇ ਬੋਲੇ ਸੋਨਿਹਾਲ।
0: ਦੇਗ ਤੇਗ ਤੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਲਾਗ ਤੇ ਦੀਵਾਨ ਰਹੇ, ਲਾਗ ਤੇ ਦੀਵਾਨ ਰਹੇ, ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਕੀ ਵਾਰ ਮਹੱਲਾ ਚੌਥਾ। ਲੱਲਾ ਬਹਿਲੀਮਾ ਕੀ ਧੁਨ ਗਾਵਣੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ। ਸ਼ਬਦ ਰਤੇ ਵਡਹੰਸ ਹੈ ਸਚ ਨਾਮ ਉਰਤਾਰ। ਸਚ ਸੰਗ੍ਰਹਿ ਹੈ ਸਦ ਸਚ ਰਹਿ ਸਚੈ।

ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਭਾਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਅਖ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਪਾਣੇ ਕੇ ਨਾਹੇ ਕਰੀ ਜੇ ਤੀ ਸਰਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ

ਹਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹ ਹੈ ਦਰਰਾ ਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਪੂਤ, ਸੰਤੋਖ ਥਾਪ ਰੱਖਿਆ ਜਨਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਵੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲ ਹੋ ਰੂਪ, ਕੀਤੀ ਰਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨਹਿ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾ ਵੈ ਨਾਹੀ ਕੋਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੇ ਸੰਗ ਉਹ

ਤਪ ਆਹੋ ਅੰਤਰਗਤ ਤੀਰਥ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੁਰਤੀ ਮਾਹੁ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆ, ਜੇ ਲੇਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣ, ਰੁਤ ਮਾਹੁ ਨਾ ਕੋਈ। ਜਾ ਕਰਤਾ ਸਿਰ ਠੀਕੋ।

ਸਾਹੂ ਅਮੁੱਲ ਗੁਣਾ ਮੁਲਵਾ ਪਾਰ ਅਮੁੱਲਵਾ ਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲਾ ਖਿਆਰਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ।

ਕੇ ਦੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਸੰਖਾ, ਕੀਤੇ ਵਾਵਣ ਹਾਰੇ। ਕੀਤੇ ਰਾਗ ਪਰੀਸੋ ਕਹੀਅਨ, ਕੀਤੇ ਗਾਵਣ ਹਾਰੇ। ਗਾਵੇ ਤੋਹਣ ਪਾਉਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਗਾਵੇ ਇੰਦ ਇਦਾਸਨ ਬੈਠੇ ਦੇਵਤਿਆ ਧਰ ਨਾਲੇ। ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵਨ ਪੰਡਿਤ ਪੜ੍ਹਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵੇ ਮੋਹਣੀਆਂ ਮਨਮੋਹਨ, ਸੁਰਗਾ ਮਛ ਪਿਆਲੇ। ਗਾਵਨ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰਖੇ ਤਹਾਰੇ। ਸੇਈ ਤੁਦਨੋ ਗਾਵਹਿ, ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ, ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਨਸੀ ਮਾਇਆ ਜਨ ਉਪਾਈ। ਕਰ ਕਰ ਵੇਖੇ ਕੀਤਾ ਆਪਣਾ, ਜਿਵਤ ਸਤੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰਹਿ ਬਿਭੂਤ। ਕਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਸਹਿ ਆਦੇਸ਼, ਆਦੇ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ। ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ। ਰਿੱਦ ਸਦ ਅਵਰਾ ਸਾਧ, ਸੰਜੋਗ ਵਿਜੋਗ ਦੋਇ ਕਾਰ ਚਲਾਵਹਿ। ਲਿਖੇ ਆਵਹਿ ਭਾਗ, ਆਦੇਸ਼ ਤਿਸਹਿ ਆਦੇਸ਼। ਆਦੇ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵਤ ਸੁਭਾਵੈ ਤਵੈ ਚਲਾਵੈ, ਜਿਵ ਹੋਵੈ ਫੁਰਮਾਣ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਆਦੇਸ ਸਹਿ ਆਦੇਸ, ਆਦੇ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਨ ਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ਼, ਆਦੇ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਦੂਜੀਪਾ ਲਖ ਹੋ, ਹੇ ਲਖ ਹੋ ਵਹਿ ਲਖ ਵੀਸ। ਲਖ ਲਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏਤ ਰਾਹੇ ਪਦ ਪਵੜੀਆ, ਚੜੀਐ ਹੋਇ ਕੀਸ। ਸੁਣ ਗੱਲਾ ਆਕਾਸ਼ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਆਖਣ ਜੋਰ ਚ ਪੈਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੇ ਸੋਹਣ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਣ। ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ। ਕਿਤੇ ਬਰਮੇ ਘਾਟ ਘੜੀਐ ਹੈ ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ। ਕੇਤੇ ਦੇਵਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ। ਕੇਤੀ ਅਖਾਣੀ, ਕੇਤੀ ਬਾਣੀ, ਕੇਤੇ ਪਾਤ ਨਰਿੰਦ। ਕੇਤੀ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਕੋਡ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ। ਤਾ ਕੀਆ ਗੱਲਾ ਕਥੀਆ ਨਾ ਜਾਹੇ, ਜੇ ਕੋ ਕਹੇ ਪਿਛੈ ਪੁਛਤਾਏ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿੱਧਾ ਕੀ ਸੁੱਧ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ। ਨਾ ਉਹ ਹਿਮ ਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸੈ ਕੇ ਲੋਕ, ਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ।

ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੀਲੈ ਸਗਲ ਜਗਤ ਸੰਗਿਆਈਆ ਬੁਰਿਆਈਆ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਹੀ ਦਸਵੀ ਛਪੈ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਪੇਖ ਕਉ ਕਹਿ ਨਾ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮ ਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਲਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰਗਾ ਕਾਲੇ ਨਮਸਤੰਗ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਵਾਹੇ ਨਮਸਤੰਗਾ ਢਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੁਏਕੈ ਨਮਸਤੰਗਾ ਨੇਕੈ ਨਮਸਤੰਗਾ ਪੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਵਾਹੇ ਨਮਸਤੰਗ ਤ੍ਰਿਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗਾ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗਾ ਜਨਮੇ ਨਮਸਤੰਗ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਪਹੁਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਵਰਨੇ ਨਮਸਤੰਗਾ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵ ਧੰਦੇ ਨਮੋਸਤ ਅਵੰਦੇ ਨਮਸਤੰਗ ਨਰਸਾਕੇ ਨਮਸਤੰਗ ਨਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੂਖੰਗ ਨਮੋ ਸਰਵ ਪੂਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਪੰਜ ਹੈ ਝੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਅਬੰਧ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਭਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰਕ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸਸਰ ਪਾਣੇ ਨਮੋ ਅਸਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਪਰਮੀ ਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੀਤ ਪ੍ਰੀਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਿਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧੋ ਉਰਧ ਅਰਧੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰਗ ਪੁਰਸ਼ ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਅਛੇਦੀ ਅਭੇਦੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਅਦੇਸ ਹੈ ਭੀਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤੁੰਗ ਨਰਨਾਥੇ ਨਮਸਤੁੰਗ ਪਰਮਾਥੇ ਨਮਸਤੁੰਗਾ ਗੰਜੇ ਨਮਸਤੁੰਗਾ ਭੰਜੇ ਨਮਸਤੁੰਗਾ ਕਾਲੇ ਨਮਸਤੁੰਗਾ ਪਾਲੇ ਨਮੋ ਸਰਵ ਦਿਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ
नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परम तानंग नमो सर्व मंत्रंग नमो सर्व जंत्रंग नमो सर्व दृष्टंग नमो सर्व कृत्संग नमो सर्व रंगे त्रिपंगी अनंगे नमो जीव जीवंग नमो बीज बीजे अखिजे अभिजे समस्तंग प्रसिजे कृपालंग स्वरूपे कुकर्मंग प्रणासी सदा सर्वदा हृद सिद्धंग निवासी चरपट शांत त्व प्रसाद अमृत कर्मे अमृत धर्मे अखल जोगी अचल भोगी अचल राजे अटल साजे अखल धर्मंग अलख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग कर्म सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रूआल शांद त्व प्रसाद आद रूपन आद मूर्त जोन पुरख अपार सर्व मांतर मान देव पेव आदि उदार सर्व पालक सर्व काल सर्व पालक सर्व कालक सर्व कोपन काल जतर तत्र विराज ही अवधूत रूप रसाल नाम ठाम न जात जाकर रूप रंग न रेख आद पुरुख उदार मूर्त अजोन आदि शेख देश और न पेश जाकर रूप रेख न राग जतर तत्र दिशा विशा हुए फैल्यो अनुराग नाम काम विहीन पेखत तामहु न जाहे सर्वमान सर्वतर मान सदैव मान ताहे एक मूर्त अनेक दर्शन कीन रूप अनेक खेल खेल अखेल खेल न अंत को फिर एक देव भेव न जानही जेह वेद और कतेव रूप रंग न जात पात सुजानई केह जेब तात मात्र जात जाकर जन्म मरण विहीन चकर बकर फिर चतर चक मान ही पुरतीन लोक चौदह के बिखै जग जा पई जेह जाप आद देव अनाद मूर्त थाप्य सब जेह थाप परम रूप पुनीत मूर्त पूर्ण पुरख अपार सर्व विश्व रचियो स्वयं पवगण पंजन हार कालहीन कला संजुगत अकाल पुरख अदेश धर्म धाम सु परम रहत अभूत अलख अपेस अंग राग न रंग जा कह जात पात ना नाम गर्भ गंजन दुष्ट पंजन मुक्त दायक काम आप रूप अमीक अनुस्तत एक पुरख अवधूत गर्भ गंजन सर्व पंजन आद रूप असूत अंगहीन भंग अनात्म एक पुरख अपार सर्व लायक सर्व कायक सर्व को प्रतिपार सर्व गंता सर्व हंता सर्व ते अनपेख सर्व शास्त्र न जान ही जे रूप रंग अर रेख परम वेद पुराण जा कह नित पाखत नित कोट सिमृत प्राण शास्त्र न आव ही बहुत चित मद पार छंद त्व प्रसाद गुण गण उदार महिमा अपार आसन अपंग उपमा अनंग अनपहु प्रकाश निस्दिन अनास आजान बाहु साहान साहु राजान राजपान अनपान देवान देव उपमा महान इंद्रान इंद्र बालान बाल रंग कान रंग कालान काल अनपूत अंग आभा अपहंग गतमित अपार गुण गण उदार मुन गण प्रणाम निरपह निकाम अत दुत प्रचंड मित गत अखंड अलस्य कर्म अदृश्य धर्म सर्वा प्रणाढ्य अंडन बाढ़ चाचरी

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੁਰ ਸੁਰਾਰਦਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਖੁਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੀਰ ਪੁਰਾਨ ਕਿਤੇ ਕੁਰਾਨ ਜਮੀਨ ਜਮਾਨ ਸਵਾਨ ਕੇ ਪੇਖੈ ਪਾਉਣ ਆਹਾਰ ਜਤੀ ਜਿਤ ਧਾਰ ਸਵੈ ਸਵ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦਵਾਹ ਸੁਸਾਜ ਸਨਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੋਰਾ ਰੀਨ ਮਰੋ ਰਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਨ ਮਲਈਆ ਗਾੜੇ ਕਡਾਣ ਕੇ ਤੋੜਨ ਹਾਰ ਸੁਭਾਤਨ ਹੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਠ ਜੈਤ ਧੁਨ ਪਾਪਨ ਕੇ ਭੋਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੋਂਦਰ ਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਖਜਾਦਕ ਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਮਹੇ ਸਰਬਿਸਨ ਸਚੀ ਪਤ ਅੰਤ ਫਸੇ ਜਮਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਭਗਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਥ ਸਮੁੰਦਰ ਅਨਲੋਕ ਗਯੋ ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਹੀ ਦਸਵੀ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵ ਹੋ ਆਪ ਹਾਸ ਦਾ ਮੋਹ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੂਰਤ ਛਾਨਜ ਕਰਦਾ ਕਰੀਏ ਸਭੈ ਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨ ਧਿਆਉ ਜੋਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਹੈ ਚੁਨਤਨ ਸਤਰ ਹਮਾਰੇ ਮਾਰੀਏ ਹੈ ਆਪ ਹਾਸ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਤੁਝੂ ਕਰੀ ਹੋਰ ਅੱਛਾ ਰਾਖ ਲਿਹੋ ਮਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੀ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨੋ ਬਜਾਇਓ ਆਦਿ ਅੰਤ ਇਕੇ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬ ਉਤਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬੇਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੁਹ ਤੀਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੀਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਪਯੋ ਸੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਹ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾ ਨਿਹਰ ਹੋ ਤਾ ਕਿ ਤਾਪ ਤਨਕ ਮਹਿ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਸ ਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਥ ਦਾ ਲੇਹ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਰ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋਸ਼ਾ ਕਰਤਾ ਸ੍ਰੀ ਇਸ ਤੁਸ ਜਮ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਸ਼ਤ ਫਲ ਪਾਵੈ ਸੋਈ ਦੁਖ ਨੰਤ ਸਹਿ ਵਿਆਪਤ ਕੋਈ ਅਡਿਲ ਸੁਨੈ ਗੁੰਗ ਜੋ ਆਹੀ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਨ ਨਰ ਕੇ ਰਹੈ ਹੋ ਜੋ ਆ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹ ਸਹਿਸ ਭਣਜੈ ਅਰਧ ਸਹਿਸ ਫੁਨ ਤੀਨ ਕਹਿਜੈ ਭਾਦਰ ਉਸ ਦੀ ਅਸ਼ਟਮੀ ਰਵਿਵਾਰ ਤੀਰ ਸੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੁਆਂ ਅਖਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ

ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਹੀਆ ਰਾਗ ਰਤਨ ਪਰਿਵਾਰ ਪਰੀਆ ਸਬਦ ਗਾਵਣ ਆਈਆ ਸਬਦੋਤਾ ਗਾਹੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕੋ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਤ ਘਰ ਸੁਭਾਗੈ ਘਰ ਸੁਭਾਗਿਆ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸੱਚ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਤ ਸਮਰਥ ਕੋਇ ਨਾਹੀ ਕਿਰਪਾ ਕਰਬਨ ਵਾਰੀਆ ਏਸ ਨਾ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰਾਂ ਜਿਨਕਾ ਮੋਹ ਤੁਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਹੋ ਸੰਤ ਪਿਆਰੇ ਹੋ ਕਥਕੀ ਕਰਹਿ ਕਹਾਣੀ ਕਰਹਿ ਕਹਾਣੀ ਕਥ ਕੇ ਰਿਕਤ ਦੁਆਰੇ ਪਾਈਐ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਹੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇਹ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਸੈ ਵਿਟੋ ਜਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਚਲੋ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਓ ਦੇਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਹੇ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਵੈ ਚਲਹਿ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨਾ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਾ ਭਾਵੇ ਤਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨੂੰ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸ ਜਿਉ ਮਲੀਨ ਹੈ ਕਿਤ ਸੰਜਮ ਤੋਂ ਤਾ ਜਾਏ ਮਨ ਧੋ ਹੋ ਸਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜਿਉ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜਿਉ ਤਾਂ ਮੈਲੇ ਤਿੰਨ ਜਨਮ ਜੁਐ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜੋਬੇ ਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੁਐ ਹਾਰਿਆ
ਜੀਉ ਨਿਰਮਲ ਬਹਰ ਹੋ ਨਿਰਮਲ, ਬਹਰ ਹੋ ਤਾਂ ਨਿਰਮਲ, ਜੀਉ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸਚ ਸਮਾਣੀ, ਜਨਮ ਰਤਨ ਜਿਨ ਖਟਿਆ ਭਲੇ ਸੇ ਬਣ ਜਾ, ਰੇ ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀ ਉਹ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਈ, ਅੰਤਰਾਤਮੈ ਸਮਾਲੀ, ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਈ, ਕਹਿ ਨਾਨਕ ਸੁਨੋ ਸੰਤ ਹੋ, ਸੋ ਸਿੱਖ ਸਨਮੁਖ ਹੋਈ, ਜੇ ਕੋ ਗੁਰ ਤੇ ਵਿਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਹਿ ਕੋਈ, ਪੁੱਛੋ ਭਵਿਕਿਆ ਜਾਈ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਈ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸਤਿਗੁਰੂ ਸ਼ਬਦ ਸੁਣਾਈ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ, ਸਰਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਨਾ ਸਮਾਣੀ, ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਰਗ ਪਾਣੀ, ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵੱਜ ਹੋ, ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਨ ਕਾ ਹਿਰਲਾਇਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਵੱਜ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ ਹੀ ਜਿਤ ਜੜਾਓ, ਸ਼ਬਦ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਕਾ ਕਰਤਾ ਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਸਵਲ ਬੁਲਾਏ, ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ, ਸਿਮਰਤ ਸਾਸਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੋ ਅਨਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਨ ਮਹਿ ਪ੍ਰਤਪਾਲ ਕਰੇ ਸੋ ਕਿਆ ਮਨੋਹ ਵਿਸਾਰੀਐ, ਮਨੋਹ ਕਿਉਂ ਵਿਸਾਰੀਐ ਏ ਵਡਦਾਤਾ, ਜੀ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹ ਨਾ ਸਕੀ ਜਿਸਨੋ ਆਪਣੀ ਲਿਵਲਾਵੇ, ਆਪਣੀ ਲਿਵਾਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏ ਵਡਦਾਤਾ, ਸੋ ਕਿਆ ਮਨੋਹ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵਿਕੋ ਜਿਹੀ ਕਰਤਾ ਖੇਲਰ ਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੂੰਹ ਭਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦ ਜਿਨਾ ਲਿਵਲਾ ਗੀਤਨੀ ਵਿੱਚ ਮਾਇਆ ਪਾਇਆ, ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋਪੀਐ ਵਿੱਚ ਹੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈਮਨ ਆਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਆ ਹੋ ਜੀ ਉਹ ਲਾਹ ਹਟਿਹੋ ਦਿਹਾੜੀ, ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਨਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਹ ਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ, ਅਨਹਤ ਬਾਣੀ ਗੁਰਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹੋ, ਸੱਚਾ ਸੁਣਨਾ ਨੋ ਪਠਾਏ, ਸੱਚਾ ਸੁਣਨਾ ਨੋ ਪਠਾਏ, ਸਰੀਰ ਲਾਏ
ਸੁਣ ਹੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋਵੋ ਸਚ ਸੁਣਨਾ ਨੋ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰਾ ਲਾਇ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਵ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸੱਚ ਸੋਹਿਲਾ ਸੱਚ ਹੈ ਕਰ ਗਾਵਹੋ ਗਾਵਹੋ ਤਾਂ ਸੋਹਿਲਾ ਕਰ ਸੱਚ ਹੈ ਜਿਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਤ ਉਦਭਾਵ ਹੈ ਗੁਰਮੁਖ ਜਨਾ ਬੁਝਾਵ ਹੀ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋ

0: ਗੁਣ ਸੰਗ ਮੋਹੇ ਆਧਾਰ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ
0: ਭਗਤ ਜਨਾ ਕੇ ਮਨ ਵਿਸਰਾਮ ਰਹਾਉ
1: ਪ੍ਰਭ ਕੇ ਸਿਮਰਨ ਗਰਭ ਨਾ ਬਸੈ
0: ਪ੍ਰਭ ਕੇ ਸਿਮਰਨ ਦੁਖ ਜਮ ਨਸੈ
1: ਪ੍ਰਭ ਕੇ ਸਿਮਰਨ ਕਾਲ ਪਰ ਹਰੈ
0: ਪ੍ਰਭ ਕੇ ਸਿਮਰਨ ਦੁਸ਼ਮਣ ਡਰੈ
1: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ
0: ਪ੍ਰਭ ਕੇ ਸਿਮਰਨ ਆਂਦਨ ਜਾਗੈ
1: ਪ੍ਰਭ ਕੇ ਸਿਮਰਨ ਭਾਉ ਨਾ ਵਿਆਪੈ
0: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕਾ

0: ਅਵਰਿਤ ਮਾਹੇ ਸਮਾਏ
1: ਪ੍ਰਭ ਜੀ ਬਸ ਹੈ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰਹਿ ਸੇ ਤਨਵੰਤੇ
0: ਪ੍ਰਭ ਕੋ ਸਿਮਰੇ ਸੇ ਪਤਵੰਤੇ
1: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰਹਿ

0: ਸਿਮਰੇ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰਹਿ ਸਿਮੁਖ ਸੁਹਾਵੇ
0: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਰੀ
1: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
0: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ
0: ਪ੍ਰਭ ਕੋ ਸਿਮਰੇ ਵਸੇ ਹਰ ਨੇਰੇ
1: ਸੰਤ ਕਿਰਪਾ ਤੇ ਅਨੰਦਨ ਜਾਗ
0: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ
0: ਪ੍ਰਭ ਕੇ ਸਿਮਰਨ ਕਬੂ ਨਾ ਝੂਰੇ
1: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ
0: ਪ੍ਰਭ ਕੇ ਸਿਮਰਨ ਸਹਿ ਸਮਾਨੀ
1: ਪ੍ਰਭ ਕੇ ਸਿਮਰਨ ਨਿਹਚਲ ਆਸਨ
0: ਪ੍ਰਭ ਕੇ ਸਿਮਰਨ ਕਮਲ ਬਗਾਸਨ
1: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
0: ਸੁਪਰਾ ਸਿਮਰਨ ਕਾ ਅੰਤ ਨ ਪਾਰ
1: ਸਿਮਰਹਿ ਸੇਜਨ ਜਿਨ ਕੋ ਪ੍ਰਮਯ
0: ਨਾਨਕ ਤਿਨ ਜਨ ਸਨਿ ਪਇ
1: ਹਰ ਸਿਮਰਨ ਕਰ ਭਗਤ ਪ੍ਰਗਟਾਈ
0: ਹਰ ਸਿਮਰਨ ਲਗ ਵੇਦ ਉਪਾਇ
1: ਹਰ ਸਿਮਰਨ ਪਇ ਸਿੱਧ ਜਤੀ ਦਾਤੇ
0: ਹਰ ਸਿਮਰਨ ਨੀ ਚੌ ਕੁੰਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਗਲ

0: ਜਨਰਾ ਤਾਂ ਹਰ ਨਾਮ ਕੀ ਸੇਵਾ,
1: ਨਾਨਕ ਪੂਜੇ ਹਰ ਹਰ ਦੇਵ,
0: ਹਰ ਹਰ ਜਨ ਕੇ ਮਾਲ ਖਜ਼ੀਨਾ,
1: ਹਰ ਹਰ ਜਨ ਕੋ ਆਪ ਪ੍ਰਾਪਤੀ,
0: ਹਰ ਹਰ ਜਨ ਕੇ ਊਟ ਸਤਾਣੀ,
1: ਹਰ ਪ੍ਰਤਾਪ ਜਾਵਰ ਨਾ ਜਾਣੀ,
0: ਓਤ ਪੋਤ ਜਨ ਹਰ ਸਰਾਤੀ,
1: ਸੁਨ ਸਮਾਦ ਨਾਮ ਰਸਮਤ,
0: ਆਠ ਪਹਿਰ ਜਨ ਹਰ ਹਰ ਜਪੈ,
1: ਹਰ ਕਾ ਭਗਤ ਭਗਤ ਨਹੀਂ ਛਪੈ,
0: ਹਰ ਕੀ ਭਗਤ ਮੁਕਤ ਬਹੁ ਕਰੀ,
1: ਨਾਨਕ ਜਨ ਸੰਕੇਤੇ ਤਰੈ,
0: ਪਾਰ ਜਾ ਤਿਹੁ ਹਰ ਕੋ ਨਾਮ,
1: ਨਾਮ ਧੇਨ ਹਰ ਹਰ ਗੁਣ ਗਾਵੈ,
0: ਸਭ ਤੇ ਉਤਮ ਹਰ ਕੀ ਕਥਾ,
1: ਨਾਮ ਸੁਨ ਦਰਦ ਦੁਖ ਲਤਾ,
0: ਨਾਮ ਕੀ ਮਹਿਮਾ ਸੰਤ ਰਿਤ ਵਸੈ,
1: ਸੰਤ ਪ੍ਰਤਾਪ ਦੁਰਤ ਸਭ ਨਸੈ,
0: ਸੰਤ ਕਾ ਸੰਗ ਵਡਭਾਗੀ।

0: ਸੁਖ ਜਨ ਸਮ ਦ੍ਰਿਸ਼ਟੀਤਾ
1: ਨਾਨਕ ਪਾਪ
0: ਨਿਰਧਨ ਕੋ ਤਨ ਤੇਰੋ ਨਾਉ
1: ਨਿਤਾਵੇ ਕੋ ਨਾ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਕਢਾ ਕੋ ਦੇਹੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਕਢਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਨ ਹੁਆਪੀ
1: ਆਪਣੇ ਸੰਗ ਆਪ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਈ
1: ਨਾਨਕ ਅਵਰ ਨਾ ਜਾਣਿਸ ਕੋਈ
0: ਸਰਵ ਧਰਮ ਹੈ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮਹਿ ਉਤਮ ਕਿਰਿਆ
1: ਸੰਗ ਧਰਮ ਮਤ ਮਲ ਹਿਰਿਆ
0: ਸਗਲ ਉਦਮ ਮਹਿ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮਹਿ

0: ਰਮਈਆ ਕੀ ਗੁਣ ਚੇਤ ਪ੍ਰਾਨੀ
1: ਕਮਲ ਮੂਲ ਤੇ ਕਮਲ ਦਿਸ਼ਟਾਨੀ
0: ਜਿਨ ਤੂੰ ਸਾਜ ਸਵਾਰ ਸੀ ਗਾਰਿਆ
1: ਵਾਰ ਭਗਨ ਮੈਂ ਜਿਨੇ
0: ਵਾਰ ਵਸਤਾ ਤੁਝੈ ਪਿਆਰੇ ਦੂਤ
1: ਵਾਰ ਯੋਵਨ ਭੋਜਨ ਸੁਖ ਸੂਤ
0: ਬਿਰਧ ਭਇਆ ਉਪਰ ਸਾਖ ਸੈਨ
1: ਮੁਖਾ ਪਿਆਉ ਬੈਠ ਕੋ
0: ਦੈ ਇਹਨਰ ਗੁਣ ਗੁਣ ਕਛੂ ਨਾ ਬੂਝੈ
1: ਬਖਸ਼ ਲਿਓ ਤੋ ਨਾਨਕ ਸੀ
0: ਜੇ ਪ੍ਰਸਾਦ ਤਰ ਉਪਰ ਸੁਖ ਬਸ ਹੈ
1: ਸੁਤ ਪ੍ਰਾਤ ਬੀਤ ਵੰਤਾ ਸੰਗ ਹਸੈ
0: ਜੇ ਪ੍ਰਸਾਦ ਪੀਵਹਿ ਸੀਤਲ ਜਲਾ
1: ਸੁਖਦਾਈ ਪਵਨ ਪਾਪ ਕਮਲਾ
0: ਜੇ ਪ੍ਰਸਾਦ ਭੁਗਹਿ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਵਸਾ
0: ਦੀਨੇ ਹਸਤ ਪਾਵ ਕਰਨ ਨੇਤਰ ਰਸਨਾ
1: ਇਸੇ ਧਿਆਵ ਅਪਰ ਸੰਗ ਰਚਨਾ
0: ਐਸੇ ਦੁਖ ਮੂੜ ਅੰਧ ਵਿਆਪੇ
1: ਨਾਨਕ ਆੜ ਲਿਓ ਪ੍ਰਵਿਆਪੇ
0: ਆਦਿ ਅੰਤ ਜੋ ਰਖਨਹਾਰ
1: ਦੇਸੋ ਪ੍ਰੀਤ ਨਾ ਕਰੇ ਗਵਾਰ
0: ਜਾ ਕੀ ਸੇਵਾ ਨਵ ਨਿਤ ਪਾਵੇ
1: ਤਾਸੋ ਮੂੜਾ ਮਾਨੇ ਲਾਵੇ
0: ਜੋਠਾ ਕੁਰਸਤ ਸਦਾ ਹਜੂਰੇ
1: ਤਾਕੋ ਅੰਧਾ ਜਾਣ ਦੂਰੇ
0: ਜਾ ਕੀ ਟਹਿਲ ਪਾਵੇ ਦਰਗਹਿ ਮਾਨ
1: ਇਸੇ ਵਸਾਰੇ ਮੁਗਧ ਜਾਣ
0: ਸਦਾ ਸਦਾ ਇਹ ਭੂਲਨਹਾਰ
1: ਨਾਨਕ ਰਾਖਨਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੇ
1: ਸਾ ਚੋੜ ਝੂਠ ਸੰਗ ਮਚੇ
0: ਜੋ ਛਟ ਨਾ ਸੋ ਅਸਤਰ ਕਰ ਮਨ
1: ਹੋ ਵੰਸੋ ਦੂਰ ਪਰਾਨੇ
0: ਛੋੜ ਜਾਏ ਤਿਸ ਕਾ ਆਸ਼ਰਮ ਕਰੇ
1: ਸੰਗ ਸਹਾਈ ਤਿਸ ਪਰ ਰਹੇ
0: ਚੰਦਨ ਲੇਪ ਉਤਾਰੇ ਧੋਹੀ
1: ਰਤਨ ਪ੍ਰੀਤ ਪਸੰਦ ਸੰਗ ਹੋਏ
0: ਅੰਧ ਕੂਪ ਮਹਿ ਪਤਤ ਬਿਕਰਾਲ
1: ਨਾਨੇ ਕਾੜ ਲਿਓ ਪ੍ਰਭ ਦਇਆ
0: ਕਰਤੂਤ ਪਸੂ ਕੀ ਮਾਨਸ ਜਾਤ
1: ਲੋਕ ਪਛਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲਮਾਇਆ
1: ਸਭ ਸਨਾਹੇ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤਰ ਵਿਆਪੇ ਲੋਭ ਸੁਆਨ
0: ਅੰਤਰ ਅਗਨ ਬਾਹਰ ਤਨ ਸੁਆਨ
1: ਗਲ ਪਾਥਰ ਕੈਸੇ ਦਰੇ ਅਥਾ
0: ਜਾ ਕੇ ਅੰਤਰ ਵਸੈ ਪ੍ਰਭ ਆਪ
1: ਨਾਨਕ ਤੇਜਨ ਸਹਿ ਸਮਾਨ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਕਹਿ ਲਿਓ ਓੜ ਨਿਵਾਹ
0: ਕਹਾ ਬੁਝਾਰਤ ਬੁਝੈ ਡੋਰਾ
1: ਇਸ ਕਹੀ ਏ ਤੋ ਸਮਝੇ ਭੂ
0: ਕਹਾ ਬਿਸਨ ਪਦ ਗਾਵੇ ਗੁੰਗ
1: ਜਤਨ ਕਰੇ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਵਤ ਪਰ ਭਵਨ
1: ਨਹੀਂ ਓ ਤੂ ਆਵਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ
1: ਨਾਨਕ ਤੁਮਰੀ ਕਿਰਪਾ ਤਰੇ
0: ਸੰਗ ਸਹਾਈ ਸੋ ਆਵੇ ਨਾ ਚੀਕ
1: ਜੋ ਵੈ ਰਾਈ ਤਾ ਸੋ ਪ੍ਰੀਤ
0: ਬਲਵਾ ਕੇ ਗ੍ਰਹਿ ਪੀਤਰ ਬਸੈ
1: ਅੰਧ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ
1: ਕਾਨਾ
0: ਬਹਿਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਬਕਾਰ ਮਹਾ ਲੋਤ
0: ਯਾਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਓ ਆਪਣ ਕਰ ਕਰਮ
0: ਝੂਠਾ ਗੁਰਤੁਮ ਪਹਿ ਅਰਦਾਸ
1: ਜਿਉ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਮ ਬਾਰਕ ਤੇਰੀ
1: ਤੁਮਰੀ ਕਿਰਪਾ ਮੈਂ ਸੂਕ ਨੇ
0: ਕੋਈ ਨਾ ਜਾਣੇ ਤੁਮਰਾ ਅੰਤ
1: ਤੇ ਉੱਚਾ ਭਗਵਾਨ
0: ਸਗਲ ਸਮਗਰੀ

0: ਤਾਹੂ ਮਨ ਬੂਠਾ
1: ਜਿਸ ਦਿਨ ਆਪਣਾ ਹੁਕਮ ਮਨਾਇਆ
0: ਸਰਬ ਥੋਕ ਨਾਨਕ ਦਿਨ ਪਾਇਆ
1: ਅਗੰਤ ਸਾਹੂ ਆਪਣੀ ਦੇ ਰਾਸ
0: ਆਦ ਪੀਤ ਵਰਤੇ ਆਨੰਦ ਵਾਲਾ
1: ਆਪਣੀ ਅਮਾਨ ਕੁਛ ਬਹੁਰ ਸਾਹੂ ਲੀ
0: ਅਗਿਆਨੀ ਮਾ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਖੋਵੇ
0: ਹੋਰ ਇਸ ਕਾ ਵਿਸ਼ਵਾਸ ਨਾ ਹੋਵੇ
1: ਜਿਸ ਕੀ ਬਸ ਤਿਸ ਆਗਿਆ ਰੱਖੇ
0: ਰੱਬ ਕੀ ਆਗਿਆ ਮਾਨੇ ਮਾਤੇ
1: ਉਸ ਦੇ ਚੌਗਣ ਕਰੇ ਨਿਹਾਲ
0: ਨਾਨਕ ਸਾਹਿਬ ਸਦਾ ਦਇਆ
1: ਅਨੇਕ ਪਾਤ ਮਾਇਆ ਕੀ ਹੀ
0: ਸਰਬ ਧੋਵੇ ਜਾਨਨੇ
1: ਤ੍ਰਿਖਿ ਛਾਇਆ ਸਿਓ ਰੰਗ ਲਾਵੇ

0: ਮਿਥਿਆ ਤਨ ਤਨ ਕੁਟੰਬ ਸਬਾਇਆ ਮਿਥਿਆ ਰਾਜ ਜੋਵਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸਵ ਬਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤ
0: ਮਿਥਿਆ ਤਰੂਹ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਕਮਾਨ
0: ਅਸਤਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸਰਵਨ ਪਰ ਨਿੰਦਾ ਸੁਨ ਹੈ
1: ਮਿਥਿਆ ਹਸ ਪਰ ਦਰ ਕੋਹਿ ਰਹਿ
0: ਮਿਥਿਆ ਨੇਤਰ ਭੇਖ

0: ਦਾਤਾ ਕੇ ਦਰਗੰਧ
1: ਦਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਈ
0: ਏਕ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ
0: ਜੋ ਕਿਰਪਨ ਕੇ ਨਿਰਾਰਥ ਦਾਮ
1: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ
0: ਨਾਨਕ ਤਾਂ ਕੇ ਬਲ ਬਲ ਜਾਉ
1: ਰਹਿਤ ਅਵਰ ਕਛ ਅਵਰ ਕਮਾਵਤ
0: ਮਾਨੇ ਪ੍ਰੀਖ ਮੁਖੋਂ ਗਨ ਲਾਵਤ
1: ਜਾਨਣ ਹਾਰ ਪ੍ਰਭੂ ਪਰਵੀਨ
0: ਮਾਰ ਵੇਖ ਨਾ ਕਾਹੂ ਪੀ
1: ਅਵਰ ਉਪਦੇਸੈ ਆਪ ਨਾ ਕਰੇ
0: ਆਪਤ ਜਾਪਤ ਜਨ ਮੈਂ ਮਰੇ
1: ਜਿਸ ਕੇ ਅੰਤਰ ਬਸੈ ਨਿਰੰਕਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤ
0: ਨਾਨਕ ਜਨ ਚੰਨ ਪ੍ਰਤ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਨ
0: ਆਪਣਾ ਕੀਆ ਆਪੇ ਮਾਨੇ
1: ਆਪੇ ਆਪ ਆਪ ਕਰਤ ਨਬੀਰਾ
0: ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ
1: ਉਪਾਵ ਸਿਆਣਪ ਸਗਲ ਤੇਰਾ

0: ਅਸ਼ਟਪਦੀ
1: ਜੇ ਪ੍ਰਸਾਦ ਸ਼ਤੀ ਅੰਮ੍ਰਿਤ ਖਾਹੇ
0: ਨਿਸ਼ਠਾ ਕਰ ਕੋ ਰਖ ਮਨ ਮਾਏ
1: ਜੇ ਪ੍ਰਸਾਦ ਸੁਗੰਧਿਤ ਤਨ ਲਾਭ ਹੈ
0: ਜਿਸ ਕੋ ਸਿਮਰਤ ਪਰਮ ਗਤ ਪਾਵੇ
1: ਜੇ ਪ੍ਰਸਾਦ ਬਸੈ ਸੁਖ ਮੰਦਰ
0: ਕਿਸੇ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਹਾਥ ਪੈਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਵਨ ਜੋ
1: ਜੇ ਪ੍ਰਸਾਦ ਪਾਠ ਪਟੰਬਰ ਹਟਾਵੇ
0: ਕਿਸੇ ਧਿਆ ਕਤ ਅਵਲ ਲਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪੈ ਤਾਂ ਕਾ ਜਸ ਗਾਵੀ ਜੈ
1: ਜੇ ਪ੍ਰਸਾਦ ਤੁਝ ਸਭ ਕੋ ਮਨ
0: ਮੁਕਤਾ ਕੋ ਜਸ ਰਸਨ ਬਖਾਨੇ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ
0: ਨਾਨਕ ਪਾਸੇ ਤੀ ਕਰ ਜਾਵੇ
1: ਜੇ ਪ੍ਰਸਾਦ ਆਰੋਗ ਕੰਚਨ ਦੇਹੀ
0: ਨਿਵਲਾ ਵੋ ਤਿਸ ਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਉਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕੈ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਾਨੀ ਪਰ ਠਾਕਰ ਪ੍ਰਾਪਤਾ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾਹ ਸਾਹ ਸਿਮਰੋ ਪ੍ਰਭੁ
1: ਜੇ ਪ੍ਰਸਾਦ ਪਾਈ ਦੁਰਲੱਭ ਦੀ
0: ਨਾਨਕ ਤਾਂ ਕੀ ਭਗਤ ਕਰੇ
1: ਜੇ ਪ੍ਰਸਾਦ ਭੁਖਨ ਪਹਿਰੀ ਜੈ
0: ਮਨ ਤਿਸ ਸਿਮਸ ਕੋ ਆਲਸ ਕੀ
1: ਜੇ ਪ੍ਰਸਾਦ ਅਸਭ ਹਸਤ ਸਵਾਰੀ
0: ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਖ ਤਨਾ
0: ਰਾਖ ਪ੍ਰੋਏ ਪ੍ਰਭ ਆਪਣੇ ਮਨ
1: ਜਿਨ ਤੇ ਰੀ ਮਨ ਬਲੰਤ ਬਣਾਈ
0: ਉਠੇ ਵੈਸਾ ਤਿਸੇ ਧਿਆਏ
1: ਤਿਸੇ ਧਿਆਏ ਜੋ ਏਕ ਅਲਖ ਹੈ
0: ਇਹਾ ਉਹਾ ਨਾਨਕ ਤੇਰੀ ਰੱਖੇ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪੈਰ ਕਰ ਤਿਸ ਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਇਸ ਪ੍ਰਭ ਕੋ ਸਾਹ ਸਾਹ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰੇ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ
0: ਗੁਰ ਪ੍ਰਸਾਦ ਨਾਨਕ ਜਸ ਕਰੇ
1: ਜੇ ਪ੍ਰਸਾਦ ਸੁਣਿਆ ਕਰਨ ਨਾਦ
0: ਜੇ ਪ੍ਰਸਾਦ ਪੇਖੇ ਬਿਸਮਾ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਸ ਕਰ ਚਲ ਹੈ
0: ਜੇ ਪ੍ਰਸਾਦ ਸਪੂਰਨ ਫਲ
1: ਜੇ ਪ੍ਰਸਾਦ ਪਰਮ ਗਤ ਪਾਵ
0: ਹੈ ਜੇ ਪ੍ਰਸਾਦ ਸੁਖ ਸਹਿਜ ਸਮਾਨ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗ ਹੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਰੇ ਮਨ ਮੂੜ ਤੋਂ ਤਾਂ ਖੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਕਿਸੇ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵਹਿ ਸਾਚ
0: ਰੇ ਮਨ ਮੇਰੇ ਤੂੰ ਤਾਂ ਸਵਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੇ ਜਪ ਸੋ
1: ਆਪ ਜਪਾਏ ਜਪੇ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭੂ ਦਇਆ ਤੇ ਕਮਲ ਵਗਾਸ
1: ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ

0: ਪਾਰ ਬ੍ਰਹਮ ਲਹੰਤ,
1: ਕਈ ਕੋਟ ਦਰਸ਼ਨ ਪ੍ਰਭ ਪਿਆਸ,
0: ਜਿਨਕੋ ਮਿਲਿਓ ਪ੍ਰਭ ਅਵਿਨਾਸ਼,
1: ਕਈ ਕੋਟ ਮੰਗ ਹੈ ਸਤਸੰਗ,
0: ਪਾਰ ਬ੍ਰਹਮ ਤਿਨ ਲਾਗਾਰੰਗ,
1: ਜਿਨਕਾ ਹੋਏ ਆਪ ਸੋ ਪ੍ਰਸੰਨ,
0: ਨਾਨਕ ਤੇਜਨ ਸਦਾ ਧਨ ਧਨ,
1: ਕਈ ਕੋਟ ਖਾਣੀ ਅਰਖੰਡ,
0: ਕਈ ਕੋਟ ਆਕਾਸ਼ ਬ੍ਰਹਮੰਡ,
1: ਕਈ ਕੋਟ ਹੋਏ ਅਵਤਾਰ,
0: ਕਈ ਜੋਤ ਕੇ ਨਾਮ ਵਿਸਥਾਰ,
1: ਕਈ ਵਾਰ ਪਸਰਿਓ ਪਾਸਾਰ,

0: ਹੁਕਮੇ ਉਪਜਾ ਹੁਕਮੇ ਸਮਾਵੇ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਦੇਖੇ ਆਪਣੀ
0: ਵਡਿਆਈ ਨਾਨੇ ਸਾਮੇ ਰਿਹਾ ਸਮਾਈ
1: ਪ੍ਰਭ ਪਾਵੇ ਮਨ ਸੁਗਤ ਪਾਵੇ
0: ਪ੍ਰਭ ਪਾਵੇ ਤਾ ਪਾਥ ਤਰਾਵੇ
1: ਪ੍ਰਭ ਪਾਵੇ ਬਿਨ ਸਾਸ ਤੇ ਰੱਖੇ
0: ਪ੍ਰਭ ਪਾਵੇ ਤਾ ਹਰ ਗੁਣ ਭਾਗੇ
1: ਪ੍ਰਭ ਪਾਵੇ ਤਾ ਪਤਿ ਤੋ ਉਧਾਰੇ
0: ਆਪ ਕਰੇ ਆਪਨ ਵਿਚਾਰੇ
1: ਦੋਹ ਸਰਿਆ ਕਾ ਆਪ ਸੁਆਮੀ
0: ਖੇਲੇ ਵਿਕਸੇ ਅੰਦਰ ਜਾਮੀ
1: ਜੋ ਪਾਵੇ ਸੋ ਕਾਰ ਕਰਾਵੇ
0: ਨਾਨਕ ਦੇਸੀ ਅਵਨਾਇਆ
1: ਕਹ ਮਨੁਖ ਤੇ ਕਿਆ ਹੋਇਆਵੇ
0: ਜੋ ਤਿਸ ਭਾਵੇ ਸੋਈ ਕਰਾਵੇ
1: ਇਸ ਕੇ ਹਾਥ ਹੋਏ ਤਾ ਸਭ ਕੁਛ ਲੀ
0: ਜੋ ਤਿਸ ਭਾਵੇ ਸੋਈ ਕਰੇ
1: ਅਨਜਾਨਤ ਵਿਖਿਆ ਮਹਿਰ ਚ
0: ਜੇ ਜਾਣਤ ਆਪਨ ਆਪ ਬਚੇ
1: ਪਰਮੇ ਭੁਲਾ ਦਹਿ ਦਿਸਤਾਵੇ
0: ਨਿਮਖ ਮਾਹੇ ਚਾਰ ਕੁੰਡ ਫੇਰੇ
1: ਕਰ ਕਿਰਪਾ ਜਿਸ ਆਪਣੀ ਭਗਤ ਦੀ
0: ਨਾਨਕ ਤੇ ਜਨ ਨਾਮ ਮਿਲੇ
1: ਫਿਰ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਿਰੀ ਨਵਾਜ
1: ਜਾ ਕਾ ਦ੍ਰਿਸ਼ਟ ਕਸ਼ੂ ਨਾ ਆਵੇ
0: ਵਿਸਤ੍ਰਿਤ ਕਾਲ ਦਾ ਦਿਸ ਪ੍ਰਗਟਾਵੇ
1: ਜਾ ਕੋ ਆਪਣੀ ਕਰੇ ਬਖਸੀਸ
0: ਤਾਂ ਕਾ ਲੇਖਾ ਨਾ ਗਣੇ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੇ ਦੇਖ ਬਣਾਈ
1: ਇਸ ਕਾ ਬਲ ਨਾਹੀ ਇਸ ਹਾਥ
0: ਕਾਨਕ ਰਾਵਣ ਸਰ ਕੋ ਨਾ
1: ਆਗਿਆਕਾਰੀ ਬਪਰਾ ਜੀਓ
0: ਜੋ ਤਿਸ ਭਾਵੇ ਸੋਈ ਫੰਦੀ
1: ਕਬੂ ਊਚ ਨੀਚ ਮਹਿ ਬਸੇ
0: ਕਬੂ ਸੋਗ ਹਰੰਗ ਰੰਗ ਹਸੇ
1: ਕਬੂ

0: ਪ੍ਰਭੂ ਅਬ ਕੀਰਤ ਮਹਿ
1: ਆਵੇ ਭਲਾ ਭਲਾ ਕਹਾਵੇ
0: ਜੋ ਪ੍ਰਭ ਰਾਖਿਆ ਤਿਵ ਹੀ ਰਹੇ
1: ਗੁਰਪ੍ਰਸਾਦ ਨਾਨਕ ਸਚ ਕਹੇ
0: ਕਭੂ ਹੋਏ ਪੰਡਿਤ ਕਰੇ ਬਖਿਆਨ
1: ਕਭੂ ਮੋਹਨ ਧਾਰੀ ਲਾਵੇ ਧਿਆਨ
0: ਕਭੂ ਤਟ ਤੀਰਥ ਇਸਨਾਨ
1: ਕਭੂ ਸੇ ਸਾਧਕ ਮੋਹ ਗਿਆਨ
0: ਕਭੂ ਕੀਟ ਹਸਤ ਪਤੰਗ ਹੋਏ ਜੀਆ
1: ਨਾਨਕ ਜੋਨ ਭਰਮੇ ਪਰਮੀ
0: ਨਾਨਾ ਰੂਪ ਜਾ ਸਵਾਗੀ ਦਿਖਾਵੇ
1: ਜੋ ਪ੍ਰਭ ਭਾਵੇ ਤਿਵੇ ਨਚਾਵੇ
0: ਜੋ ਤਿਸ ਭਾਵੇ ਸੋਈ ਹੋਏ
1: ਨਾਨਕ ਦੂਜਾ ਅਵਰ ਨਾ ਕੋਈ
0: ਕਭੂ ਸਾਧ ਸੰਗਤ ਇਹ ਪਾਵੇ
1: ਉਸ ਸਥਾਨ ਤੇ ਵੋਹ ਨਾ ਆਵੇ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ
0: ਮੰਤਰ ਨਾਮ ਰਤੇ ਇਕ ਰੰਗ
1: ਸਦਾ ਵਸੇ ਪਾਰ ਬ੍ਰਹਮ ਕੇ ਸੰਗ
0: ਜੋ ਜਲ ਮਹਿ ਜਲ

0: ਬਹੁ ਲਸਕਰ ਮਨ ਉਪਰ ਕਰੇ ਆਸ
1: ਪਵਿੱਤਰ ਦਾਕਾ ਹੋਏ ਬਨਾਸ
0: ਸਭ ਤੇ ਆਪ ਜਾਣੇ ਬਲਵੰਤ
1: ਹੋਏ ਜਾਏ ਬਸਮਾਨ
0: ਕਿਸੇ ਨਾ ਬਦੇ ਆਪ ਅਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਪ੍ਰਸਾਦ ਜਾਕਾ ਮਿਟੇ ਅਭਿਮਾਨ
1: ਸੋ ਜਾ ਨਾਨਕ ਦਰ ਗਏ ਪਰਵਾਨ
0: ਕੋੜ ਕਰਮ ਕਰੇ ਹੋਤਾ
1: ਹੀ ਪਾਵੇ ਸਗਲੇ ਬਿਰਥਾ
0: ਅਨੇਕ ਤਪੱਸਿਆ ਕਰੇ ਅਹੰਕਾਰ
1: ਨਰਕ ਸੁਰਕ ਫਿਰ ਫਿਰ ਅਵਤਾਰ
0: ਅਨੇਕ ਯਤਨ ਕਰ ਆਤਮ ਨਹੀਂ ਦਰਵੇ
1: ਦਰ ਵੇਖੋ ਕੈਸੇ ਗਵੇ
0: ਆਪਸ ਕੋ ਜੋ ਭਲਾ ਕਹਾਵੇ
1: ਕਿਸੇ ਭਲਾਈ ਨਿਕਟ ਨ ਆਵੇ
0: ਸਰਬ ਕੀ ਰੀਨ ਜਾ ਕਾ ਮਨ ਹੋਈ
1: ਓ ਨਾਨਕ ਤਾਕੀ ਨਿਰਮਲ ਸੋਈ
0: ਜਬ ਲਗ ਜਾਣੇ ਮੁਝ ਤੇ ਕਛ ਹੋਈ
1: ਤਬ ਇਸ ਕੋ ਸੁਖ ਨਾਹੀ ਕੋਈ
0: ਜਬ ਇਹ ਜਾਣੇ ਮੈਂ ਕਿਛ ਕਰਤਾ
1: ਤਬ ਲਾ ਗਰਭ ਜੋਨ ਮੈਂ ਫਿਰਦਾ
0: ਜਬ ਤਾ ਰਹਿ ਕੋ ਬੈਰੀ ਮੀਤ
1: ਤਬ ਲਾ ਨਿਚਲ ਨਾਹੀ ਜੀ
0: ਜਬ ਲਗ ਮੋਹ ਮਗਨ ਸੰਗ ਮਾਈ
1: ਤਬ ਲਗ ਧਰਮ ਰਾਜ ਦੇਸ ਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੇ
1: ਗੁਰ ਪ੍ਰਸਾ ਨਾਨਕ ਹੋ
0: ਛੁਟੇ ਸਹਿਸ ਫਟੇ ਲਖ ਕੋ ਉਠਤਾ
1: ਹੋਵੇ ਨਿਤ ਨ ਆਵੇ ਮਾਇਆ ਪਾਛੇ ਪਾਵੇ
0: ਅਨੇਕ ਭੋਗ ਵਿਖਿਆ ਕੀ ਕਰੇ
1: ਨਿਤ ਤਪ ਤਾਵੇ ਖਪ ਖਪ ਮਰੇ
0: ਬਿਨਾ ਸੰਤੋਖ ਨਹੀਂ ਕੋ ਰਾਜ
1: ਸੁਪਨਾ ਮਨੋਰਥ ਬਿਰਥੇ ਸਭ ਕਾ
0: ਨਾਮ ਰੰਗ ਸਰਬ ਸੁਖ ਹੋਈ
1: ਮਨ ਭਾਗੀ ਕੇ

0: ਹਿਰਦੈ ਮੈਂ ਤੋਰ,
1: ਲਾਲ ਖੇਬ ਸੰਤ ਹੈ ਸੰਚਾਰ,
0: ਅਵਰ ਤਿਆਗ ਵਿਖਿਆ ਜੰਜਾਲ,
1: ਧਨ ਧਨ ਕਹੇ ਸਭ ਕੋਈ,
0: ਮੁਖੋ ਜਲ ਹਰ ਦਰ ਗਏ ਸੋਇ,
1: ਇਹ ਵਾਪਾਰ ਵਿਰਲਾ ਵਾਪਾਰ,
0: ਨਾਨਕ ਤਾਕੇ ਸਦ ਵਲਿਹਾਰੇ,
1: ਚਰਨ ਸਾਧ ਕੇ ਤੋਏ ਤੋਏ ਪੀਓ,
0: ਹਰ ਪ੍ਰਸਾਦ ਕੋ ਆਪਣਾ ਜੀਓ,
1: ਸਾਧ ਕੀ ਧੂਰ ਕਰ ਹੋ ਇਸਨਾਨ,
0: ਸਾਧ ਉਪਰ ਜਾਈਏ ਕਰਵਾਨ,
1: ਸਾਧ ਸੇਵਾ ਵਡ ਭਾਗੀ ਪਾਈਏ,
0: ਸਾਧ ਸੰਗ ਹਰ ਕੀਰਤਨ ਗਾਈਏ,
1: ਅਟਕ ਬਿਘਨ ਤੇ ਸਾਧੂ ਰੱਖ,
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ,
1: ਓੜ ਗਈ ਸੰਤ ਹੈ ਦਰ ਆਇਆ,
0: ਸਰਬ ਸੁਖ

0: ਅਮਦ ਰੂਪ ਮੰਗਲ ਸਦਜਾ
1: ਕਰਦਾ
0: ਮਹਾਰਾਜ ਜੋਗ ਮਹਿਜੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ
1: ਅੰਤ ਨਾ ਪਾਇਆ
0: ਜਾ ਕੀ ਲੀਲਾ ਕੀਮਤ ਨਾ
1: ਪਿਤਾ
0: ਕਾ ਜਨਮ ਕੇ ਜਾਣੇ ਪੂਤ
1: ਪ੍ਰੋਹੀ ਆਪਣੇ
0: ਮਤ ਗਿਆਨ ਧਿਆਨ ਜਨ ਦੇ
1: ਦਾਸ ਨਾਮ ਧਿਆਵੇ
0: ਇਹ ਗੁਣ ਮਹਿ ਜਾ ਕੋ ਪਰਮਾਹੇ
1: ਜਨਮ ਮਰੇ ਫਿਰ ਆਵੇ ਜਾ
0: ਊਚ ਨੀਚ ਤਿਸ ਕੇ ਅਸਥਾਨ
1: ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ

0: ਸਮਾ ਹਿਰਦੇ ਸਿਮਰ
1: ਸਤਿਗੁਰ ਹਰਿ ਸਤਿਗੁਰ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹ ਹਰਸ ਪਾਵੇ ਜਨ ਕੋਈ
0: ਅੰਮ੍ਰਿਤ ਪੀਵੇ ਅਮਰ ਸੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾ ਕੇ ਮਨ ਪਾਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੀ
0: ਸਚ ਦੇ ਸੇਵਕ ਦੇ
1: ਮੋਹ ਮਾਇਆ ਕੇ ਸੰਗ ਨਾ ਲੀ
0: ਮਨ ਮੇ ਰਾਖੇ ਹਰ ਹਰੇ
1: ਅੰਧਕਾਰ ਦੀਪਕ ਪ੍ਰਗਾਸੀ
0: ਨਾਨਕ ਭਰਮੈ ਦੁਖ ਤੈ ਤੇ ਨਾਸ
1: ਤਬ ਤੁਮਾਹੇ ਠਾੜ ਵਰਤਾਈ
0: ਅੰਧ ਪਿਆ ਦੁਖ ਨਾਠੇ ਬਾਈ
1: ਜਨਮ ਮਰਨ ਕੇ ਮਿਟੀ ਆਂਦੀ ਸੀ
0: ਸਾਧੂ ਕੇ ਪੂਰਨ ਉਪਦੇਸ
1: ਪਾਉਤੂ ਕਾ ਅੰਦਰ ਪਾਹੇ ਬਸੇ
0: ਸਗਲ ਬਿਆਨ ਮਨ ਤੇ ਖੈ ਨਸੇ
1: ਜਿਸਕਾ ਸਾਧਨ ਕਿਰਪਾ ਧਾਰੀ
0: ਸਾ ਸੰਗ ਜਪ ਨਾਮ ਮਰਾਨੇ
1: ਸਤ ਭਾਈ ਜੋ ਕੇ ਪ੍ਰਮ ਗਵਨ
0: ਸੋ ਨਾਨਕ ਹਰ ਹਰ ਜਸ ਸਰਵਨ
1: ਨਿਰਗੁਣ ਆਪ ਸਰਗੁਣ ਪੀਓ ਹੀ
0: ਕਲਾ ਧਾਰ ਜੈ ਸਗਲੇ ਮੋਹਿ

0: ਸਤਨ ਜਨਮ ਕਾ ਹੋਏ ਉਧਾਰ
1: ਸਿਮਰਨ ਪ੍ਰਾਣ ਆਧਾਰ
0: ਅਨੇਕੋ ਪਾਵਨਾ ਛੂਟਨ ਹਾਰੇ
1: ਸਿਮਰੈ ਸਾਸਤ ਵੇਦ ਵਿਚਾਰ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵਾਂਛਨ ਨਾਨਕ ਫਲ ਪਾਏ
0: ਮਨ ਚਾਲਸ ਤੇਰੇ ਧਨਾ
1: ਕੇ ਲਪਟਾਵੇ ਮੂਰਖ ਮਨ
0: ਸੁਤ ਮੀਤ ਕੁਟੰਬ ਅਰਬਨਤਾ
1: ਇੰਤੇ ਕਹੋ ਤੋ ਕਵਨ ਸੁਨਾਤਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਹੋ ਕਮ ਛਟਕਾ
0: ਅਸ ਹਸਤੀ ਰਥ ਸਵਾਰੀ
1: ਝੂਠਾ ਡੰਪ ਝੂਠ ਪਾਸਾਰੀ
0: ਜਿਨ ਦੀਏ ਤਿਸ ਬੁਝੈ ਨਾ ਬਿਗਾਨਾ
1: ਨਾਮ ਸਾਰ ਨਾਨਕ ਪਛਤਾਨਾ
0: ਗੁਰ ਕੀ ਮਤ ਤੋਂ ਲੇਹ ਆਨੇ
1: ਭਗਤ ਬਨਾ ਬੋ ਡਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰੱਖੋ ਮਨ ਵਾਹੇ
1: ਜਨਮ ਜਨਮ ਕੇ ਕਿਲ ਵਿਖ ਜਾਏ
0: ਆਪ ਜਪੋ ਅਬਰਾ ਨਾਮ ਜਪਾਵ ਹੋ
1: ਸੰਤ ਕਹਿਤ ਰਹਿਤ ਗਦਵਾ
0: ਸਾਰ ਭੂਤ ਸਤ ਹਰ ਕੋ ਨਾਉ
1: ਸਹਿਜ ਭਾਏ ਨਾਨ ਗੁਣ ਗਾਵ
0: ਗੁਣ ਗਾਵਤ ਤੇਰੀ ਉਤਰ ਸਮੈਲ
1: ਬਿਨਸ ਜਾਏ ਹੋ ਮੈਂ ਬਿਖ ਪੈ
0: ਹੋਏ ਜੰਤ ਵਸੈ ਸੁਖ ਨਾਲ
1: ਸਾਸ ਗ੍ਰਾਸ ਨਾਮ ਸਮਾਰ
0: ਸਾੜ ਸਿਆਨ ਸਗਲੀ ਮਨ
1: ਸਾਰ ਸੰਗ ਭਾਵੇ ਸਸਤ
0: ਹਰ ਪੂੰਜੀ ਸੰਜ ਕਰੋ ਵਿਵਹਾਰ
1: ਇਹਾਂ ਸੁਖ ਦਰ ਗਏ ਜੈਕਾਰ
0: ਸਰਬ ਨਿਰੰਤਰ ਏਕੋ ਦੇਖ
1: ਨਾਨਕ ਜਾ ਕੇ ਮਸਤਕ ਲੇਖ
0: ਏਕੋ ਜਪ ਏਕੋ ਸਾਲਾਹੇ
1: ਏਕ ਸਿਮਰ ਏਕੋ ਮਾਨਿਆ।

0: ਪਾਵੇ ਤਾਂ ਸ੍ਰਿਸ਼ਟ ਉਪਾਏ
1: ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਪਿੰਨ ਨਹੀਂ ਕੁਛ ਹੋਈ
1: ਆਪਣ ਸੂਸਾ ਜਾਇ ਦਬਰੋਏ
0: ਜਹਾਂ ਕਾ ਪ੍ਰਭ ਜੀ ਆਪ ਪੁਜਾਏ
1: ਸਚ ਨਾਮ ਸੋਈ ਜਨ ਵਾਏ
0: ਸੋ ਸਮਦਰਸੀ ਤਤ ਕਾ ਬੀਤਾ
1: ਨਾਨਕ ਸਗਲ ਸਿਰ ਕਾ ਜੇਤਾ
0: ਜੀ ਜੰਤਰ ਸਭ ਤਾ ਕੇ ਹਾਥ
1: ਦੀਨ ਦਿਆਲ ਨਾਥ ਕੋ ਨਾਥ
0: ਜਿਸ ਰੱਖੇ ਤਿਸ ਕੋਈ ਨਾ ਮਾਰੇ
1: ਸੋ ਮੋ ਆਜਿਸ ਮਨੋ ਵਿਸਾਰੇ
0: ਤਿਸ ਤਜ ਅਵਰ ਕਹਾ ਕੋ ਜਾਈ
1: ਸਭ ਸ੍ਰੀ ਏਕ ਨਿਰੰਜਨ ਰਾਏ
0: ਜੀ ਕੀ ਜੋਤ

0: ਪੂਰੀ
1: ਦੀਖਿਆ ਜਿਸ ਮਨ ਵਸੇ ਸਾਸ ਪ੍ਰੀਖਿਆ
0: ਮੰਤਨ ਨਾਮ ਜਪੋ ਲੇ ਬੁਲਾਇ
1: ਦੁਖ ਦਰ ਮਨ ਤੇ ਪਹੁ ਜਾਇ
0: ਸਤਵਾ ਪਾਰ ਕਰੋ ਵਪਾਰੀ
1: ਦਰ ਜੇ ਨਿਵੇ ਗੇ ਤੁਮਾਰੀ
0: ਏਕ ਟੇਕ ਰਖੋ ਮਨ ਮਾਹੀ
1: ਨਾਨਕ ਬਹੁ ਨਾਮਿ ਜਾਇ
0: ਇਸਤੇ ਦੂਰ ਕਹਾ ਕੋ ਜਾਇ
1: ਉਬਰੇ ਰਾਖਣ ਹਾਰ ਧਿਆਇ
0: ਨਿਰਭਉ ਜਪੈ ਸਗਲ ਪਉ ਮਿਟੈ
1: ਮਨ ਕਿਰਪਾ ਤੇ ਪ੍ਰਾਨੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
1: ਨਾਮ ਜਾਪਤ ਮਨ ਹੋਵੈ ਸੁਖ
0: ਚਿੰਤਾ ਜਾਏ ਮਿਟੈ ਅਹੰਕਾਰ
1: ਜਿਸ ਜਨ ਕੋ ਕੋਇ ਨ ਪਹੁੰਚਨ ਹਾਰ
0: ਸਿਰ ਉਪਰ ਠਾਡਾ ਗੁਰ ਸੂਰਾ
1: ਨਾਨਕ ਤਾਂ ਕੇ ਕਾਰਜ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
1: ਦਾਸਨ ਭੇਤ ਉਤਰੇ ਸੇਸ਼
0: ਚਰਨ ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ
1: ਅੰਤਰਯਾਮੀ ਪੁਰਖ ਪ੍ਰਧਾਨ
0: ਜਿਸਵਨ ਵਸੈ

0: ਸੁਆਮੀ ਓਦ ਬੋਧ
1: ਗੁਰਪ੍ਰਸਾਦ ਪਰਮ ਕਾ ਨਾਸ
0: ਨਾਨਕ ਤਿਨ ਮੈਂ ਓ ਵਿਸਾਸ
1: ਸਭ ਜਨਾ ਕਾ ਪੇਖਣ ਸਭ ਬ੍ਰਹਮ
0: ਸਾਂਝਨਾ ਕੇ ਹਿਰਦੇ ਸਭ ਧਰਮ
1: ਸਭ ਜਨਾ ਸੁਨਹਿ ਸਭ ਵਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਨ ਜਾਤਾ ਤਿਸ ਕੀ ਇਹ ਰਹਿਤ
0: ਸਤ ਵਚਨ ਸਾਧੂ ਸਭ ਕਹਿ
1: ਜੋ ਜੋ ਹੋਏ ਸੋਈ ਸੁਖ ਮਨ
0: ਤਨ ਕਰਾਵਨ ਹਾਰ ਪ੍ਰਭ ਜਾਣੇ
1: ਅੰਤਰ ਬਸੇ ਬਾਹਰ ਭੀ ਓਹੀ
0: ਨਾਨਕ ਦਰਸ਼ਨ ਦੇ ਸਮ ਹੋਈ
1: ਆਪ ਸਤ ਕੀਆ ਸਭ ਸਤ
0: ਇਸ
1: ਭਾਵੇ ਤਾਂ ਕਰੇ ਵਿਸਥਾਰ
0: ਇਸ ਭਾਵੇ ਤਾਂ ਇੱਕ ਅੰਕਾਰ
1: ਅਨੇਕ ਕਲਾ ਲਖੀ ਨਹਿ ਜਾਏ
0: ਇਸ ਭਾਵੇ ਤਿਸ ਲਏ ਮਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਪ੍ਰਭੂ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਦੇ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣਾ ਪੇਖਣ ਹਾਰਾ
1: ਸਗਲ ਸਮਗਰੀ ਜਾ ਕਾ ਤਨਾ
0: ਆਪਨ ਜਸ ਆਪ ਹੀ ਸੁਨਾ
1: ਆਵਨ ਜਾਨ ਕੇ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦ ਅਲਿਪ ਤੋ ਰਹੇ
0: ਜੋ ਕਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾਂ ਭਾਵੇ ਤਾਂ ਲਏ ਸਮਾਏ
1: ਇਸਤੇ ਹੋਏ ਸੋ ਨਾਹੀ ਬੁਰਾ
0: ਕਹੋ ਕਿਨੇ ਕਛ ਕਰਾ
1: ਆਪ ਭਲਾ ਕਰਤੂਤ ਅਤ ਨੀਕੀ
0: ਆਪੇ ਜਾਣੇ ਆਪਣੀ ਜੀ
1: ਆਪ ਸਾਚ ਧਾਰੀ ਸਭ ਸਾਚ
0: ਓਤ ਪੋਤ ਆਪਣ ਸੰਗਰਾ
1: ਤਾਕੀ ਗਤ ਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋ ਜੀਵਾ
1: ਕਿਸਕਾ ਕੀਆ ਸਭ ਪਰਵਾਨ
0: ਗੁਰਪ੍ਰਸਾਦ ਨਾਨਕ ਹੋ ਜਾਣ
1: ਜੋ ਜਾਣੇ ਤਿਸ ਸਦਾ ਸੁਖ ਹੋਏ
0: ਆਪ ਮਲੈ

0: ਭਜਨ ਪੂਰਨ ਕਰਪਾ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ
1: ਉੱਤਮ ਸਲੋਕ ਸਾਧ ਕੇ ਬਚਨ ਸੁਨਤ ਕਮਾਵਤ ਹੋ ਤੋ ਉਧਾਰ
0: ਤਰੇ ਲੋਕੇ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਗਾ ਹਰੰਗ
1: ਜੈ ਜੈ ਸਬਦਾ ਨਾਹ ਦਵਾਜ
0: ਆਨੰਦ ਕਰੇ ਪ੍ਰਭ ਕਾਜੇ
1: ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਧਰੇ ਤਿਨ ਕੇ ਸਾਥੇ
1: ਸਰਨ ਜੋਗ ਸੁਨ ਸਰਨੀ ਆਏ

0: ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਵਰਨਾ ਹੋਵੇ ਆ ਬੰਜਾ
1: ਹਰ ਤਨ ਖੜ ਚਲਿਆ ਜਨ ਸੂਏ
0: ਨਾਨਕ ਜਿਸੇ ਪ੍ਰਾਪਤ ਹੋਏ
1: ਹੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰ ਉਤੇ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸਰੇਠ ਉਤਮ ਇਸਨਾਨ
1: ਚਾਰ ਪਦਾਰਥ ਕਮਲ ਪ੍ਰਗਾਸ

Guru Va Guru Va Guru Va Guru Va Guru Va Guru Va.

ਬੁਲਾਵੋ ਆਪਣੀ ਬੈਦ ਆਪ ਜਣਾਵੋ ਹਰ ਜਨ ਮੰਗਲ ਗਾਵੋ

ਗੁਰਪੁਰਾ ਭੇਟਿਓ ਵਡਭਾਗੀ ਜਨ ਨਾਨਕ ਕਤਹ ਨ ਧਾਵਹੁ ਸਾ ਬੁੱਧ ਦੀਜੈ ਜਿਤ

ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਮਾਲਕ ਦਾ ਬਾਰ ਬਾਰ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ ਜਿਹਦੇ ਤਰਸ ਨਾਲ ਸੰਗਤ ਵਿੱਚ ਬੈਠਣਾ ਨਸੀਬ ਹੋਇਆ। ਅੱਜ ਦੀ ਪ੍ਰਭਾਤ ਕਈਆਂ ਦੀ ਹਸਪਤਾਲਾਂ 'ਚ ਸ਼ੁਰੂ ਹੋਈ ਹੋਏਗੀ। ਕੋਈ ਮਾਂ ਪੁੱਤ ਦੇ ਸਿਰਾਣੇ ਇਹ ਅਰਦਾਸਾਂ ਕਰਦੀ ਹੋਏਗੀ, ਮਾਲਕਾ ਤੰਦਰੁਸਤੀ ਬਖਸ਼ੀ, ਅਸੀਂ ਤੇਰੇ ਦਰ 'ਤੇ ਮੱਥਾ ਟੇਕਣ ਆ ਸਕੀਏ। ਕੋਈ ਵਿਚਾਰਾ ਕੋਰਟ ਕਚਹਿਰੀਆਂ ਜਾਣ ਦੀ ਤਿਆਰੀ ਕਰਦਾ ਹੋਏਗਾ। ਸੱਚੇ ਪਾਤਸ਼ਾਹ ਤਰਸ ਕਰਕੇ ਜਿੱਥੇ ਅੱਜ ਦਾ ਦਿਨ ਜਿਉਣ ਲਈ ਹੋਰ ਦਿੱਤਾ, ਬਹੁਤ ਕਿਰਪਾ ਕੀਤੀ, ਰਹਿਮਤ ਕੀਤੀ, ਸੰਗਤ ਵਿੱਚ ਲੈ ਆਉਂਦਾ। ਪਾਤਸ਼ਾਹ ਜੀ ਮਿਹਰ ਕਰਨ, ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ। ਆਓ ਲੜੀਵਾਰ ਗੁਰਸ਼ਬਦ ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਸਿੱਖੇ ਸ਼ਾਸਤਰ ਵੇਦ ਸਭ ਆਨ ਨ ਕਥਤੋ ਕੋਏ। ਪਾਤਸ਼ਾਹ ਜੀ ਕਹਿੰਦੇ ਮੈਂ ਵੇਦਾਂ ਨੂੰ ਸ਼ਾਸਤਰਾਂ ਨੂੰ ਸਾਰਿਆਂ ਨੂੰ ਘੋਖ ਕੇ ਪੜਤਾਲ ਕੇ ਵੇਖ ਲਿਆ। ਕੀ ਵੇਖ ਲਿਆ? ਇੱਕੋ ਇੱਕੋ ਮਾਲਕ ਵਾਹਿਗੁਰੂ ਹੈ ਜਿਹੜਾ ਸਦਾ ਰਹਿਣ ਵਾਲਾ ਹੈ, ਹੋਰ ਕੋਈ ਰਹਿਣ ਵਾਲਾ ਨਹੀਂ। ਆਦਿ ਜੁਗਾਦੀ ਹੁਣ ਹੋਵਤ ਨਾਨਕ ਇੱਕ ਹੈ ਸੋਏ। ਆਦਿ ਇੱਥੇ ਆਦਿ ਉਸ ਪਰਮਾਤਮਾ ਦਾ ਨਹੀਂ ਹੈ, ਜਾਣੀ ਜਦੋਂ ਸੰਸਾਰ ਦੀ ਸ਼ੁਰੂਆਤ ਹੋਈ ਉਦੋਂ ਵੀ ਸੀ, ਯੁੱਗਾਂ ਦੀ ਆਰੰਭਤਾ ਵੇਲੇ ਵੀ ਸੀ। ਆਦਿ ਜੁਗਾਦੀ ਹੁਣ ਹੋਵਤ ਉਹ ਹੁਣ ਵੀ ਹੈ। ਨਾਨਕ ਇੱਕ ਹੈ ਸੋਏ, ਉਹ ਮਾਲਕ ਵਾਹਿਗੁਰੂ ਸਦਾ ਰਹਿਣ ਵਾਲਾ ਹੈ, ਹੋਂਦ ਵਾਲਾ ਹੈ, ਹੋਰ ਦੁਨੀਆਂ ਤੇ ਹਰ ਕੌਣ ਤੇ ਜਾਣ ਵਾਲਾ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਕੁਝ ਦੇਖ ਰਹੇ ਹਾਂ ਉਹ ਜਾਏਗਾ। ਕੱਲ ਦੇ ਸ਼ਬਦ ਅੰਦਰ ਵੀ ਪਾਤਸ਼ਾਹ ਜੀ ਨੇ ਇਹੀ ਸਮਝਾਇਆ ਸੀ, ਕਹਿੰਦੇ ਜੋ ਕੁਝ ਅੱਖਾਂ ਨਾਲ ਨਜ਼ਰ ਆਉਂਦਾ ਹੈ ਉਹ ਜਾਣ ਵਾਲਾ ਹੈ। ਪਰਮਾਤਮਾ ਸਦੀਵੀ ਆ, ਪਹਿਲਾਂ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸੀ, ਅੱਜ ਹੈ, ਜਿੱਦਣ ਕੁਝ ਵੀ ਨਹੀਂ ਰਹੇਗਾ ਉਹ ਮਾਲਕ ਫੇਰ ਵੀ ਹੋਵੇਗਾ। ਧਰਤ ਆਕਾਸ ਪਤਾਲ ਹੈ ਚੰਦ ਸੂਰ ਬਿਨਾਸੀ। ਧਰਤੀ ਨਹੀਂ ਰਹੇਗੀ ਇੱਕ ਦਿਨ, ਅਸਮਾਨ ਨਹੀਂ ਰਹੇਗਾ। ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਹਨਾਂ ਦੀ ਬਾਣੀ ਨੂੰ ਪੜ੍ਹੀਏ, ਵੱਧ ਤੋਂ ਵੱਧ ਸੁਖਮਨੀ ਸਾਹਿਬ ਦੇ ਜਾਪ ਕਰੀਏ। ਪਾਤਸ਼ਾਹ ਜੀ ਕਹਿੰਦੇ ਇਹ ਧਰਤੀ ਨਹੀਂ ਰਹਿਣੀ, ਚੰਦਰਮਾ ਨਹੀਂ ਰਹੇਗਾ। ਧਰਤ ਆਕਾਸ ਪਤਾਲ ਹੈ ਚੰਦ ਸੂਰ ਬਿਨਾਸੀ। ਬਾਦਸ਼ਾਹ ਸ਼ਾਹ ਉਮਰਾਵ ਖਾਨ ਢਾਹੇ ਡੇਰੇ ਜਾਸੀ। ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾਸੀ। ਕਾਜੀ ਸੇਖ ਮਸਾਇਕਾਂ ਸਭੇ ਉੱਠ ਜਾਸੀ। ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾਸੀ। ਰੋਜਾ ਬਾਂਗ ਨਿਵਾਜ ਕਤੇਬ ਵਿਣ ਬੁੱਝੇ ਸਭ ਜਾਸੀ। ਲੱਖ ਚੁਰਾਸੀ ਮੇਦਨੀ ਸਭ ਆਵੈ ਜਾਸੀ। ਨਿਹਚਲ ਸੱਚ ਖੁਦਾਏ ਏਕ, ਰੱਬ ਸਦਾ ਰਹਿਣ ਵਾਲਾ ਹੈ। ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਵਿਨਾਸ਼ੀ। ਜਾਂ ਉਹ ਦੁਨੀਆਂ ਤੇ ਨਾਮ ਕਰਕੇ ਰਹਿੰਦੇ ਨੇ ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਨੇ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹਦੇ ਮੱਥੇ ਦੀ ਤਕਦੀਰ ਲਿਖੀ ਆ ਹਰ ਕੌਣ ਜਾਣ ਵਾਲਾ ਹੈ, ਉਹ ਮਾਲਕ ਵਾਹਿਗੁਰੂ ਜਿਹੜਾ ਸਾਰੀਆਂ ਦੀਆਂ ਤਕਦੀਰਾਂ ਲਿਖਣ ਵਾਲਾ, ਉਹ ਸਦਾ ਰਹਿਣ ਵਾਲਾ ਹੈ। ਮੁਕਾਮ ਤਿਸਨੋ ਆਖੀਏ ਜਿਸ ਸਿਸ ਨ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਦਿਨ ਰੱਬ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਉਹ ਮਾਲਕ ਰਹਿਣ ਵਾਲਾ ਹੈ, ਹੋਰ ਜੋ ਕੁਝ ਦੇਖਦੇ ਹਾਂ। ਪਾਤਸ਼ਾਹ ਜੀ ਕਹਿੰਦੇ ਵੇਦਾਂ ਨੂੰ ਸਿਮਰਤੀਆਂ ਨੂੰ ਪੜ੍ਹ ਕੇ ਦੇਖ ਲਿਆ, ਮੈਂ ਪੜਤਾਲ ਤੋਂ ਬਾਅਦ ਤੁਹਾਨੂੰ ਇਹ ਗੱਲ ਸਮਝਾ ਰਿਹਾ। ਉਹ ਮਾਲਕ ਵਾਹਿਗੁਰੂ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਸਦਾ ਵਾਸਤੇ ਰਹਿਣ ਵਾਲਾ ਹੈ। ਪੰਜਵੇਂ ਪਾਤਸ਼ਾਹ ਦਾ ਇੱਕ ਸ਼ਬਦ ਹੋਰ ਸਾਂਝਾ ਕਰਾਂ ਤੁਹਾਡੇ ਨਾਲ। ਪਾਤਸ਼ਾਹ ਜੀ ਕਹਿੰਦੇ ਮਾਈ ਸੱਤ ਸੱਤ ਸੱਤ ਹਰ, ਉਹ ਰੱਬ ਸਦਾ ਰਹਿਣ ਵਾਲਾ ਹੈ, ਤਿੰਨਾਂ ਕਾਲਾਂ ਵਿੱਚ ਹੈ। ਮਾਈ ਸੱਤ ਸੱਤ ਸੱਤ ਹਰ, ਸੱਤ ਸੱਤ ਸਾਧਾ, ਬਚਨ ਗੁਰੂ ਜੋ ਪੂਰਾ ਕਹੇ ਉਹ ਮੈਂ ਸ਼ੀਕ ਗਾਂਠਰੀ ਬੰਨਦਾ, ਮੈਂ ਘੁੱਟ ਕੇ ਪੱਲੇ ਨਾਲ ਬੰਨ ਲਿਆ ਮੇਰੇ ਗੁਰੂ ਨੇ ਜਿਹੜਾ ਬਚਨ ਕਿਹਾ। ਨਿਸ ਬਾਸਰ ਨਖਿਅਤਰ ਬਿਨਾਸੀ, ਨਾ ਦਿਨ ਰਹੇਗਾ ਨਾ ਰਾਤ ਰਹੇਗੀ। ਰਾਤ ਨੂੰ ਟਿਮਟਮਾਉਣ ਵਾਲੇ ਇਹ ਤਾਰੇ ਸਿਆਰੇ ਵੀ ਨਹੀਂ ਰਹਿਣੇ। ਨਿਸ ਬਾਸਰ ਨਖਿਅਤਰ ਬਿਨਾਸੀ, ਰੱਬ ਸੱਸੀ ਅਰਬੇ ਨਾਦਾ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਅੰਡ ਬਿਨਾਸੀ ਜੇਰ ਬਿਨਾਸੀ, ਚਾਰ ਖਾਣੀਆਂ ਨੇ ਜਿਨ੍ਹਾਂ ਤੋਂ ਪੈਦਾਇਸ਼ ਹੈ, ਆਂਡਿਆਂ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ, ਗਾਂ ਹੈ, ਮੱਝ ਹੈ, ਮਨੁੱਖੀ ਬੱਚੇ ਨੇ।
ਉਤਪੁਜ ਬਨਸਪਤੀ ਨੂੰ ਕਹਿੰਦੇ ਨੇ, ਪੁਜ ਬਾਹਾਂ ਨੂੰ ਕਹਿੰਦੇ ਨੇ, ਉਤ ਉੱਪਰ ਨੂੰ ਬਾਹਾਂ, ਇੱਦਾਂ ਨਾਲ ਬਨਸਪਤੀ ਨਿਕਲਦੀ ਹੈ ਨਾ ਬਾਹਰ ਨੂੰ। ਕਹਿੰਦੇ ਸੇਤਜ ਮੁੜਕੇ ਨੂੰ ਕਹਿੰਦੇ ਨੇ, ਜਿਵੇਂ ਜੂਆਂ ਨੇ, ਖਟਮਲ ਨੇ, ਹੋਰ ਕਈ ਜੀਵ ਇੱਦਾਂ ਦੇ ਨੇ ਜਿਹੜੇ ਮੁੜਕੇ ਨਾਲ ਗੰਦਗੀ ਨਾਲ ਪੈਦਾ ਹੁੰਦੇ ਨੇ। ਚਾਰ ਖਾਣੀਆਂ ਕਹਿੰਦੇ ਇਹ ਵੀ ਸਦਾ ਰਹਿਣਗੀਆਂ ਨਹੀਂ, ਅੰਡ ਬਿਨਾਸੀ, ਜੇਰ ਬਿਨਾਸੀ, ਉਤਪੁਜ ਸੇਤ ਬਿਨਾਦਾ, ਚਾਰ ਬਿਨਾਸੀ, ਖਟੈ ਬਿਨਾਸੀ, ਇੱਕ ਸਾਧ ਬਚਨ ਨਿਹ ਚਲਾਦਾ। ਅੱਗੇ ਕੀ ਕਹਿੰਦੇ, ਰਾਜ ਬਿਨਾਸੀ, ਤਾਮ ਬਿਨਾਸੀ, ਸਾਤਕ ਭੀਬੇ ਨਾਦਾ। ਤਿੰਨ ਬਿਰਤੀਆਂ ਵਾਲੇ ਜੀਵ ਨੇ, ਰਜੋ ਗੁਣੀ, ਤਮੋ ਗੁਣੀ ਤੇ ਸਤੋ ਗੁਣੀ, ਇਹ ਵੀ ਨਹੀਂ ਰਹਿਣਗੇ ਸਰੀਰ ਕਰਕੇ। ਰਾਜ ਬਿਨਾਸੀ, ਤਾਮ ਬਿਨਾਸੀ, ਸਾਤਕ ਭੀਬੇ ਨਾਦਾ, ਦ੍ਰਿਸ਼ਟ ਮਾਨ ਹੈ ਸਗਲ ਬਿਲਾ ਸਗਲ ਬਿਨਾਸੀ, ਇੱਕ ਸਾਧ ਬਚਨ ਅਗਾਧਾ। ਪਾਤਸ਼ਾਹ ਜੀ ਕਹਿੰਦੇ, ਜੋ ਉਪਜਿਓ ਸੋ ਬੈਨਸ ਹੈ, ਪਰ ਉਹ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਇੱਕੋ ਮਾਲਕ ਰਹਿਣ ਵਾਲਾ ਹੈ, ਰਾਮ ਗਇਓ, ਰਾਵਣ ਗਇਓ, ਜਾ ਕਹੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹ ਸਾਰੇ ਜਾਣ ਵਾਲੇ ਨੇ। ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਪਹਿਲਾਂ ਵੀ ਸੀ, ਅੱਜ ਵੀ ਤੇ ਰਹੇਗਾ, ਆਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸੱਚਾ ਸਦਾ ਰਹਿਣ ਵਾਲਾ ਹੈ। ਹੈ ਭੀ ਹੋਸੀ ਜਾਏ ਨਾ ਜਾਸੀ, ਉਹ ਹੁਣ ਵੀ ਆ, ਅੱਗੇ ਨੂੰ ਵੀ ਹੋਏਗਾ, ਜਾਏ ਨਾ, ਡਿਪਾਰਚਰ ਕਰਨਾ ਨਹੀਂ, ਜਾਣਾ ਨਹੀਂ, ਇਹਦੇ ਅਰਥ ਉਹਨੂੰ ਕਿਸੇ ਨੇ ਜੰਮਿਆ ਨਹੀਂ, ਜਿਹੜਾ ਜੰਮਿਆ ਉਹ ਤਾਂ ਮਰੇਗਾ। ਹੈ ਭੀ ਹੋਸੀ ਜਾਏ ਨਾ ਜਾਸੀ, ਜਦੋਂ ਜੰਮਿਆ ਨਹੀਂ ਤੇ ਉਹਨੇ ਮਰਨਾ ਵੀ ਨਹੀਂ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਪਾਤਸ਼ਾਹ ਜੀ ਕਹਿੰਦੇ ਆਪ ਜੁਗਾਦੀ ਹੁਣ ਹੋਵਤ ਨਾਨਕ ਇੱਕ ਹੈ ਸੋਏ, ਉਹ ਇੱਕ ਮਾਲਕ ਵਾਹਿਗੁਰੂ ਹੈ ਜਿਹੜਾ ਸਦਾ ਰਹਿਣ ਵਾਲਾ ਹੈ। ਪੌੜੀ, ਘੱਗਾ ਘਾਲੋ ਮਨਹਿ ਇਹ ਬਿਨ ਹਰ ਦੂਸਰ ਨਾਹੇ। ਮਨ ਵਿੱਚ ਇਹ ਪੱਕੀ ਤਰ੍ਹਾਂ ਦ੍ਰਿੜ ਕਰ ਲਓ ਕਿ ਉਸ ਮਾਲਕ ਤੋਂ ਬਿਨਾਂ ਕੋਈ ਦੂਜਾ ਨਹੀਂ ਜਿਹੜਾ ਸਦਾ ਵਾਸਤੇ ਰਹਿਣ ਵਾਲਾ ਹੋਵੇ। ਨਹਿ ਹੋਆ ਨਹਿ ਹੋਵਨਾ ਜਤ ਕਤ ਉਹੀ ਸਮਾਹੇ, ਨਾ ਪਹਿਲਾਂ ਅੱਜ ਤੱਕ ਹੋਇਆ ਤੇ ਨਾ ਕੋਈ ਹੋਵੇਗਾ। ਉਹ ਮਾਲਕ ਵਾਹਿਗੁਰੂ ਰਹਿਣ ਵਾਲਾ ਹੈ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ। ਨਹਿ ਹੋਆ ਨਹਿ ਹੋਵਨਾ ਜਤ ਕਤ ਉਹੀ ਸਮਾਹੇ, ਘੁਲੈ ਤੋ ਮਨ ਜੋ ਆਵੈ ਸ਼ਰਨਾ। ਜਦੋਂ ਕੋਈ ਸਦਾ ਰਹਿਣ ਵਾਲੇ ਮਾਲਕ ਦੀ ਸ਼ਰਨ ਗ੍ਰਹਿਣ ਕਰਦਾ, ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ, ਉਹਦਾ ਮਨ ਫਿਰ ਉਹਦੇ ਚਰਨ ਕਮਲਾਂ ਨਾਲ ਜੁੜ ਜਾਂਦਾ ਹੈ। ਨਾਮ ਤਤ ਕਲ ਮੈਂ ਪੁਨੈ ਚਰਨਾ। ਪਾਤਸ਼ਾਹ ਜੀ ਕਹਿੰਦੇ ਹੋਰ ਜਿੰਨੇ ਵੀ ਤੌਰ ਤਰੀਕੇ ਨੇ ਤੇਰੇ ਸਾਧਨਾ ਕਰਨ ਦੇ, ਇਹਨਾਂ ਦੇ ਵਿੱਚੋਂ ਤਤ ਦੀ ਗੱਲ ਜਿਹੜੀ ਹੈ ਉਹ ਹੈ ਮਾਲਕ ਦਾ ਨਾਮ। ਨਾਮ ਤਤ ਕਲ ਮੈਂ ਪੁਨੈ ਚਰਨਾ, ਘਾਲ ਘਾਲ ਅਣਕ ਪਛਤਾਵੈ। ਕਈ ਵਾਰੀ ਆਦਮੀ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਹੋਰ ਹੋਰ ਕੰਮ ਕਰਦਾ ਹੈ, ਕਈ ਤਰ੍ਹਾਂ ਦੇ ਕਰਮ ਕਾਂਡ ਕਰਦਾ ਹੈ ਵੀ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਵਾਂ। ਉਹਨਾਂ ਦੀ ਗਿਣਤੀ ਕੀਤੀ ਆ ਪਾਤਸ਼ਾਹ ਜੀ ਨੇ। ਕਿਸੇ ਨੇ ਕਹਿ ਦਿੱਤਾ ਵੀ ਮੈਂ ਮੰਜੇ ਤੇ ਸੌਣਾ ਨਹੀਂ, ਇਹ ਗੱਲ ਅਲੱਗ ਆ ਵੀ ਆਪਦੀ ਮੌਜ ਨਾਲ ਕੋਈ ਜਿੱਥੇ ਮਰਜ਼ੀ ਪਵੇ, ਪਰ ਇਹਨੂੰ ਪਰਮਾਰਥ ਨਾਲ ਜੋੜ ਲੈਣਾ ਵੀ ਮੈਂ ਇਸ ਕਰਕੇ ਮਹਾਨ ਹਾਂ, ਮੈਂ ਮੰਜੇ ਤੇ ਨਹੀਂ ਸੌਂਦਾ। ਨਹੀਂ ਭਾਈ, ਇਹਦੇ ਨਾਲ ਰੱਬ ਨਾਲ ਮਿਲਣ ਦਾ ਕੋਈ ਸੰਬੰਧ ਨਹੀਂ ਹੈ। ਕਿਸੇ ਨੇ ਕਹਿ ਦਿੱਤਾ ਕੱਲ੍ਹ ਤੋਂ ਜੋੜਾ ਨਹੀਂ ਪੈਰਾਂ ਵਿੱਚ ਪਾਉਣਾ, ਜਿਵੇਂ ਕੱਪੜੇ ਪਾ ਰਹੇ ਤਨ ਤੇ, ਇਸੇ ਤਰ੍ਹਾਂ ਪੈਰਾਂ ਦੀ ਸਾਂਭ ਸੰਭਾਲ ਲਈ ਜੋੜਾ ਵੀ ਜ਼ਰੂਰੀ ਆ। ਆਪਣੀ ਮਰਜ਼ੀ ਨਾਲ ਕੋਈ ਪਾਵੇ ਜਾਂ ਨਾ ਪਾਵੇ, ਪਰ ਇਹਦਾ ਰੱਬ ਨਾਲ ਮਿਲਣ ਦਾ ਕੋਈ ਥੋੜ੍ਹਾ ਸੰਬੰਧ ਆ। ਇੱਕ ਸੱਜਣ ਬੇਕਰਸਫੀਲਡ ਮੈਨੂੰ ਮਿਲਿਆ, ਕਹਿੰਦਾ ਜੀ ਮੈਂ ਮਿਰਚ ਛੱਡੀ ਹੋਈ ਆ। ਮੈਂ ਕਿਉਂ? ਕਹਿੰਦਾ ਸਾਡੇ ਇੱਕ ਬਾਬੇ, ਉਹ ਕਹਿੰਦੇ ਰੱਬ ਮਿਲ ਜਾਂਦਾ ਇੱਦਾਂ ਨਾਲ। ਮੈਂ ਕਿਹਾ ਵੀ ਨਹੀਂ, ਕਿਸੇ ਨੂੰ ਕੋਈ ਬਿਮਾਰੀ ਹੋਵੇ, ਕੋਈ ਪ੍ਰੋਬਲਮ ਹੋਵੇ, ਉਹ ਮਿਰਚ ਲਾਲ ਨਾ ਖਾਵੇ, ਕਾਲੀ ਨਾ ਖਾਵੇ, ਹਰੀ ਨਾ ਖਾਵੇ, ਅਲੱਗ ਗੱਲ ਆ, ਪਰ ਇਹਦਾ ਰੱਬ ਨਾਲ ਮਿਲਣ ਦਾ ਕੀ ਸੰਬੰਧ ਆ? ਕਿਸੇ ਨੇ ਕਹਿ ਦਿੱਤਾ ਮੈਂ ਅੱਜ ਤੋਂ ਬਾਅਦ ਬੋਲਣਾ ਹੀ ਨਹੀਂ। ਪਾਤਸ਼ਾਹ ਕਹਿੰਦੇ ਭੌਂਕਦਾ ਸਾਡਾ ਮਨ ਸੀ, ਤੂੰ ਜ਼ੁਬਾਨ ਬੰਦ ਕਰਕੇ ਬਹਿ ਗਿਆ, ਉਹ ਭਲਿਆ ਚੁੱਪ ਹੈ, ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵਤਾਰ। ਜਿਹੜੇ ਉਹ ਇੱਦਾਂ ਦਾ ਕੰਮ ਕਰਦੇ ਨੇ, ਮੁੜ ਕੇ ਫਿਰ ਲਿਖ ਕੇ ਦੱਸਦੇ ਨੇ, ਭਾਈ ਕਹਾਣੀ ਤਾਂ ਉੱਥੇ ਦੀ ਉੱਥੇ ਹੀ ਆ ਨਾ, ਜਿਉਂ ਦੀ ਤਿਉਂ। ਪਾਤਸ਼ਾਹ ਜੀ ਨੇ ਇੱਕ ਗੱਲ ਸਮਝਾਈ ਆ ਵੀ ਬੋਲਣ ਵੇਲੇ ਬੋਲਣਾ ਚਾਹੀਦਾ, ਚੁੱਪ ਕਰਨ ਵੇਲੇ ਚੁੱਪ ਵੀ ਕਰਨਾ ਚਾਹੀਦਾ।
ਜੇ ਵੇਲੇ ਦਾ ਸੱਚ ਨਾ ਬੋਲਿਆ, ਰੱਬ ਨੇ ਜਵਾਨ ਬੋਲਣ ਵਾਸਤੇ ਦਿੱਤੀ ਸੀ, ਤੂੰ ਕਾਹਦਾ ਧਰਮੀ ਜੇ ਬੋਲ ਨਹੀਂ ਰਿਹਾ? ਬੋਲ ਸੋ ਧਰਮੀ ੜਿਆ, ਮੌਨ ਕਤ ਧਾਰੀ ਰਾਮ। ਸੰਤ ਮਿਲਿਆ ਕਿਸ ਸੁਣੀਆਂ ਕਹੀਆ ਮਿਲਿਆ, ਅਸੰਤ ਮਾਸਟ ਕਰ ਰਹੀ ਹੈ ਉੱਥੇ ਚੁੱਪ ਕਰਿਆ ਕਰ, ਜਿੱਥੇ ਕੋਈ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਵਾਲਾ ਉੱਥੇ ਨਹੀਂ ਤੈਨੂੰ ਖੜਨ ਦੀ ਲੋੜ। ਪਰ ਰੱਬ ਨੇ ਜ਼ਬਾਨ ਬੋਲਣ ਵਾਸਤੇ ਦਿੱਤੀ, ਬੰਦੇ ਨੇ ਕਈ ਕਰਮ ਕਾਂਡ ਕੀਤੇ। ਪੰਜਵੇਂ ਪਾਤਸ਼ਾਹ ਦੀ ਇੱਕ ਅਸ਼ਟਪਦੀ ਮੈਨੂੰ ਚੇਤੇ ਆਈ, ਤੁਹਾਡੇ ਨਾਲ ਸਾਂਝੀ ਕਰਾਂ। ਪਾਤਸ਼ਾਹ ਜੀ ਕਹਿੰਦੇ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਆਗਮ ਸਾਧੇ, ਪੰਚ ਜਨਾਂ ਸਿਉਂ ਸੰਗ ਨਾ ਛੁਟਕਿਓ, ਅਧਕ ਅਹੰ ਬੁੱਧ ਬਾਧੇ, ਪਿਆਰੇ ਐਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ, ਮੌਨ ਭਇਓ ਕਿਰਪਾਤੀ ਰਹਿਓ। ਕਈ ਬੋਲਣੋਂ ਹਟ ਗਏ ਤੇ ਕਈ ਕਹਿੰਦੇ ਭਾਂਡਿਆਂ 'ਚ ਨਹੀਂ ਖਾਣਾ, ਅੱਜ ਤੋਂ ਬਾਅਦ ਹੱਥ 'ਤੇ ਹੀ ਖਾਵਾਂਗੇ। ਲੋੜਾਂ ਨੂੰ ਘਟਾ ਲੈਣਾ ਅਲੱਗ ਗੱਲ ਆ, ਪਰ ਜੇ ਕੋਈ ਸੋਚੇ ਵੀ ਏਦਾਂ ਰੱਬ ਮਿਲ ਪਊ, ਮੈਂ ਥਾਲੀ 'ਚ ਨਹੀਂ ਖਾਂਦਾ ਹੱਥ 'ਤੇ ਖਾਣ ਲੱਗ ਗਿਆ, ਪਾਤਸ਼ਾਹ ਜੀ ਕਹਿੰਦੇ ਨਹੀਂ ਉਹ ਭਾਈ ਭੁਲੇਖੇ 'ਚ ਆ ਕਿਸੇ 'ਚ। ਮੌਨ ਭਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤੱਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਰਾਏ। ਕਈਆਂ ਨੇ ਭਰਮ ਦੇ ਵਿੱਚ ਇਹ ਕਹਿ ਦਿੱਤਾ ਵੀ ਮੈਂ ਕਿਸੇ ਤੀਰਥ ਸਥਾਨ 'ਤੇ ਜਾ ਕੇ ਚੜ੍ਹਾਈ ਕਰ ਜਾਂ ਅਤੇ ਮੁਕਤੀ ਹੋ ਜਾਏਗੀ। ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਕਿਸੇ ਵਿਸ਼ੇਸ਼ ਥਾਂ 'ਤੇ ਜਾ ਕੇ ਗੱਲ ਨਹੀਂ ਬਣਦੀ। ਭਗਤ ਕਬੀਰ ਜੀ ਨੇ ਤਾਂ ਡਾਂਕੇ ਦੀ ਚੋਟ 'ਤੇ ਕਹਿ ਦਿੱਤਾ, ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਇੱਕ ਆਰਾ ਲਾਇਆ ਹੋਇਆ ਸੀ ਇਹਨਾਂ ਨੇ, ਸ਼ਿਵਦੀਪੁਰੀ ਵਿੱਚ ਸ਼ਿਵਦਾ ਆਰਾ ਕਹਿੰਦੇ ਸੀ ਉਹਨੂੰ। ਪੁਜਾਰੀ ਨੇ ਇੱਕ ਗੱਲ ਮਸ਼ਹੂਰ ਕੀਤੀ ਸੀ ਵੀ ਜੇ ਕੋਈ ਆਪਣਾ ਸਾਰਾ ਕੁਝ ਦਾਨ ਕਰਕੇ ਆਪਣੇ ਤਨ ਨੂੰ ਆਰੇ ਨਾਲ ਚਰਾ ਲਵੇ ਤੇ ਮੁਕਤ ਹੋ ਜਾਏਗਾ। ਹੈ ਤਾਂ ਚਲਾਕੀ ਸੀ ਬਹੁਤ ਵੱਡੀ। ਹੁਣ ਮੰਨ ਲਓ ਕਿਸੇ ਨੇ 5-7 ਕਿੱਲੇ ਜ਼ਮੀਨ, 4-5 ਮੱਝਾਂ, ਘਰ ਵਾਲੀ, ਸੋਨਾ ਚਾਂਦੀ ਸਾਰਾ ਕੁਝ ਦੇਤਾ ਤੇ ਗੱਲ ਨਾ ਬਣੀ। ਬਾਹਮਣ ਨੂੰ ਪਤਾ ਸੀ ਵੀ ਢਾਲੂ ਆਣ ਕੇ ਜ਼ਮੀਨਦਾਰ ਮੈਨੂੰ ਇਹਦਾ ਕੰਮ ਹੀ ਨਿਬੇੜ ਦਿੱਤਾ ਜਾਵੇ, ਪੁੱਛੇ ਨਾ ਮੈਨੂੰ ਆਣ ਕੇ। ਫਿਰ ਇੱਦਾਂ ਆਰੇ ਨਾਲ ਚਰਾ ਲੈਣ ਨਾਲ ਵੀ ਰੱਬ ਥੋੜ੍ਹਾ ਮਿਲਦਾ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਰਾਏ। ਕਰਵਤ ਆਰੇ ਨੂੰ ਕਹਿੰਦੇ ਨੇ, ਭਾਵਾਂ ਆਰੇ ਨਾਲ ਚਰਾ ਲੈ ਤਾਂ ਵੀ ਗੱਲ ਨਹੀਂ ਬਣਨੀ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ, ਇਹ ਬਿਧ ਜੇ ਲੱਖ ਯਤਨ ਕਰਾਏ। ਕਣਕ ਕਾਮਨੀ ਹੈਵਰ ਗੈਵਰ, ਕਣਕ ਸੋਨੇ ਨੂੰ ਕਹਿੰਦੇ ਨੇ, ਕਾਮਨੀ ਘਰ ਵਾਲੀ ਤੱਕ ਵੀ ਦਾਨ ਕਰ ਦਿੱਤੀ ਵੀ ਰੱਬ ਮਿਲ ਜਾਊਗਾ, ਇੱਦਾਂ ਨਹੀਂ ਮਿਲਦਾ। ਹਾਥੀ ਘੋੜੇ ਦਾਨ ਕੀਤੇ, ਕਣਕ ਕਾਮਨੀ ਹੈਵਰ ਗੈਵਰ, ਬਹੁਵਿਧ ਦਾਨ ਦਾ ਤਾਰਾ, ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀਐ ਇਹ ਜੁਗਤਾ ਜੋਗ ਸਿੱਧ। ਆਸਣ 84 ਇਹ ਭੀ ਕਰ ਰਿਹਾ, ਯੋਗ ਸਾਧਨਾ ਸਿੱਖ ਲਈ ਤੇ ਜਦੋਂ ਆਂਤੜੀਆਂ ਜਿਹੀਆਂ ਨੂੰ ਬੰਦਾ ਘੁਮਾਉਂਦਾ ਨਾ, ਜਾਂ ਕਈ ਪੁੱਠੇ ਹੋ ਕੇ ਚੱਲਣ ਲੱਗ ਪੈਂਦੇ ਆ ਹੱਥਾਂ ਦੇ ਬਲ ਨਾਲ, ਉਹ ਵੇਖ ਕੇ ਐਂ ਲੱਗਦਾ ਜਿਵੇਂ ਕਰਾਮਾਤ ਹੋਵੇ। ਸਰੀਰ ਦੀ ਸਾਧਨਾ ਪਾਤਸ਼ਾਹ ਜੀ ਕਹਿੰਦੇ ਇਹਦੇ ਨਾਲ ਮਨ ਨਹੀਂ ਸਾਧਿਆ ਜਾਣਾ। ਯੋਗ ਸਿੱਧ ਆਸਣ 84 ਇਹ ਭੀ ਕਰ ਰਿਹਾ, ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨਾ ਗਹਿਆ, ਹਰ ਕੀਰਤ ਸਾਧ ਸੰਗਤ ਹੈ, ਆਏ ਕਰਨ ਵਾਲਾ ਕੰਮ। ਸਤ ਸੰਗਤ ਵਿੱਚ ਜੁੜ ਕੇ ਉਸ ਮਾਲਕ ਦਾ ਨਾਮ ਜਪਿਆ ਕਰ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਇਹ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਕਰਮ ਕਾਂਡਾਂ ਦੀ ਲਿਸਟ ਵਿੱਚ ਇੱਕ ਹੋਰ ਲਿਸਟ ਗਿਣੀ, ਬਨਾਰਸੀ ਤਪ ਕਰੇ ਉਲਟ, ਪੁੱਠਾ ਹੋ ਕੇ ਲਮਕਣ ਲੱਗ ਗਿਆ। ਪਾਤਸ਼ਾਹ ਕਹਿੰਦੇ ਪੁੱਠਾ ਨਾ ਲਮਕ ਕਰ, ਕੰਮ ਸਿੱਧੇ ਕਰਿਆ ਕਰ, ਪੁੱਠਾ ਲਮਕਣ ਨਾਲ ਨਹੀਂ ਗੱਲ ਬਣਨੀ। ਤੇਰੇ ਨਾਲੋਂ ਜ਼ਿਆਦਾ ਲੰਗੂਰ ਤੇ ਬਾਂਦਰ ਲਮਕ ਲੈਂਦੇ ਨੇ, ਸਾਰਿਆਂ ਨੂੰ ਬ੍ਰਹਮ ਗਿਆਨ ਹੋ ਜਾਣਾ ਸੀ, ਪੁੱਠੇ ਲਮਕਣ ਨਾਲ ਰੱਬ ਥੋੜ੍ਹਾ ਮਿਲਦਾ। ਬਨਾਰਸੀ ਤਪ ਕਰੇ ਉਲਟ, ਤੀਰਥ ਮਰੈ ਅਗਨ ਦਹਿ, ਕਾਇਆ ਕਲਪ ਕੀਜੈ, ਅਸਮੇਧ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੁੱਜੈ। ਰੱਬ ਦੇ ਨਾਮ ਦਾ ਮੁਕਾਬਲਾ ਨਹੀਂ ਕਰ ਸਕਦੇ ਸਾਰੇ। ਜਿੰਨੀ ਦੇਰ ਬੰਦਾ ਰੱਬ ਦੇ ਨਾਮ ਨਾਲ ਨਹੀਂ ਜੁੜਿਆ, ਚੰਗੇ ਕੰਮਾਂ ਨੂੰ ਵੀ ਮਾੜੇ ਬਣਾ ਲੈਂਦਾ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕਹਿੰਦੇ
ਕਹਿੰਦੇ ਬਨਾਰਸੀ ਤਪ ਕਰੇ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤਉ ਨਾ ਪੁੱਜੈ ਛੋੜ ਛੋੜ ਰੇ ਪਖੰਡੀ ਮਨ ਕਪਟ ਨ ਕੀਜੈ ਹਰ ਕਾ ਨਾਮ ਨਿਤ ਨਿਤ ਲੀਜੈ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਨਾਈਐ ਗੋਮਤੀ ਸਹਿਸ ਗਉ ਦਾਨ ਕੀਜੈ ਇਹਨਾਂ ਦਾਨ ਪੁੰਨ ਕਰ ਲਵੇ ਭਾਵੇਂ ਤੀਰਥਾਂ ਤੇ ਜਾਣ ਤੇ ਐਨਰਜੀ ਬੜੀ ਲੱਗਦੀ ਸੀ ਅੱਜ ਵਾਂਗੂ ਥੋੜਾ ਵੀ ਗੱਡੀ ਦੀ ਮਾਰਨੀ ਸਿਲਫ ਤੇ ਦਸਾਂ ਵੀਹਾਂ ਘੰਟਿਆਂ ਚ ਪਹੁੰਚ ਜਾਣਾ ਛੇ ਛੇ ਮਹੀਨੇ ਲੱਗ ਜਾਂਦੇ ਕਿੰਨਾ ਸਮਾਂ ਬਰਬਾਦ ਹੁੰਦਾ ਕਿੰਨਾ ਪੈਸਾ ਖਰਚ ਹੁੰਦਾ ਕਹਿੰਦੇ ਭਾਵੇਂ ਇਹਨਾਂ ਥਾਵਾਂ ਤੇ ਵੀ ਤੁਰਿਆ ਫਿਰੀ ਸਾਰੀ ਜ਼ਿੰਦਗੀ ਗਾਲ ਲਵੀਂ ਪਰਮਾਤਮਾ ਨਹੀਂ ਮਿਲੇਗਾ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਨਾਈਐ ਗੋਮਤੀ ਸਹਿਸ ਗਊ ਦਾਨ ਕੀਜੈ ਕਹਿੰਦੇ ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੇ ਗਾਰੈ ਤੀਰਥਾਂ ਤੇ ਜਾਵੇ ਹਿਮਾਲਿਆ ਦੀਆਂ ਗੁਫਾਵਾਂ ਵਿੱਚ ਬਰਫਾਂ ਵਿੱਚ ਬੈਠ ਕੇ ਆਪਦੇ ਆਪ ਨੂੰ ਭਾਵੇਂ ਗਾਲ ਦੇਵੇ ਰੱਬ ਨਹੀਂ ਮਿਲੇਗਾ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਨਾਈਐ ਗੋਮਤੀ ਸਹਿਸ ਗਊ ਦਾਨ ਕੀਜੈ ਰਾਮ ਨਾਮ ਸਰ ਤਉ ਨਾ ਪੁੱਜੈ ਅੱਗੇ ਕਹਿੰਦੇ ਅਸ ਦਾਨ ਗਜ ਦਾਨ ਸਿਹਜਾ ਨਾਰੀ ਭੂਮ ਦਾਨ ਅਸ ਹਾਥੀ ਤੇ ਘੋੜੇ ਭਾਵੇਂ ਦਾਨ ਕਰੇ ਅਸ ਦਾਨ ਗਜ ਦਾਨ ਸਿਹਜਾ ਨਾਰੀ ਭੂਮ ਦਾਨ ਘਰ ਵਾਲੀ ਵੀ ਦਾਨ ਕਰ ਦਿੱਤੀ ਇੱਥੋਂ ਤੱਕ ਵੀ ਆਪਣੀ ਜ਼ਮੀਨ ਵੀ ਸਾਰੀ ਦਾਨ ਕਰ ਦਿੱਤੀ ਰੱਬ ਨਹੀਂ ਮਿਲੇਗਾ ਅਸ ਦਾਨ ਗਜ ਦਾਨ ਸਿਹਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤ ਕੀਜੈ ਆਤਮ ਜੋ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨਾ ਪੁੱਜੈ ਤਾਂ ਵੀ ਇਹ ਸਾਰੇ ਕਰਮ ਪਰਮਾਤਮਾ ਦੇ ਨਾਮ ਦਾ ਮੁਕਾਬਲਾ ਨਹੀਂ ਕਰ ਸਕਦੇ ਪੰਚਮ ਪਾਤਸ਼ਾਹ ਜੀ ਦਾ ਇੱਕ ਪ੍ਰਮਾਣ ਤੁਹਾਡੇ ਨਾਲ ਹੋਰ ਸਾਂਝਾ ਕਰਾਂ ਇਹ ਤੁਹਾਨੂੰ ਸਾਰਿਆਂ ਨੂੰ ਚੇਤੇ ਆ ਪਾਤਸ਼ਾਹ ਜੀ ਕਹਿੰਦੇ ਵੀ ਪਰਮਾਤਮਾ ਦੇ ਨਾਮ ਦਾ ਮੁਕਾਬਲਾ ਹੋਰ ਕੋਈ ਕਰਮ ਕਾਂਡ ਨਹੀਂ ਕਰ ਸਕਦਾ ਜੇ ਨਾਮ ਨਾਲ ਨਹੀਂ ਜੁੜਿਆ ਤੇਰੇ ਸਾਰੇ ਕਰਮ ਵਿਰਥੇ ਨੇ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਕਈ ਤਰ੍ਹਾਂ ਦਾ ਹਵਨ ਕਰੇ ਹਵਨ ਕਰਦਾ ਕਰਦਾ ਅਗਲੀ ਪੰਕਤੀ ਸਰੀਰ ਕਟਾਏ ਹੋਮੈ ਕਰ ਰਾਤੀ ਹਵਨ ਕਰਨ ਲੱਗਾ ਵਿੱਚ ਘਿਓ ਤੇ ਹੋਰ ਸਮੱਗਰੀ ਪਾਉਂਦੇ ਆ ਭਾਵੇਂ ਆਪਣੇ ਤਨ ਨੂੰ ਥੋੜਾ ਥੋੜਾ ਕੱਟ ਕੇ ਮਾਸ ਨੂੰ ਪਾ ਕੇ ਸਾਰੀ ਜ਼ਿੰਦਗੀ ਸਮਾਪਤ ਕਰਕੇ ਬਹਿ ਜੇ ਤਾਂ ਵੀ ਹੰਕਾਰ ਦੀ ਪਰਤ ਤੇਰੀ ਟੁੱਟਣੀ ਨਹੀਂ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰੇ ਜਿੰਨੇ ਤੋਂ ਕਰ ਰਿਹਾ ਮਾਲਕ ਦੇ ਨਾਮ ਦਾ ਮੁਕਾਬਲਾ ਨਹੀਂ ਕਰ ਸਕਦੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਜੇ ਕੋਈ ਗੁਰੂ ਵਾਲਾ ਬਣ ਕੇ ਪਿਆਰ ਨਾਲ ਇੱਕ ਵਾਰੀ ਵੀ ਕਹਿੰਦਾ ਨਾ ਸਤਨਾਮ ਸ਼੍ਰੀ ਵਾਹਿਗੁਰੂ ਇਹ ਜਿੰਨੇ ਕਰਮ ਕਾਂਡ ਨੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਦਸਵੇਂ ਪਾਤਸ਼ਾਹ ਦਾ ਇੱਕ ਕਵਿਤਾ ਕਰਮ ਕਾਂਡਾਂ ਦੀ ਕਈਆਂ ਨੇ ਘਰ ਬਾਰ ਛੱਡ ਦਿੱਤਾ ਮਸਾਣਾ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਪਿੰਡੇ ਤੇ ਖੇਹ ਮਲਣੀ ਸ਼ੁਰੂ ਕਰ ਦਿੱਤੀ ਤੇ ਰੱਬ ਮਿਲ ਜਾਏਗਾ ਕਈ ਅਘੋਰੀਆਂ ਦਾ ਇੱਕ ਪੰਥ ਆ ਉਹ ਗੰਦ ਮੰਦ ਖਾਂਦੇ ਨੇ ਪਾਤਸ਼ਾਹ ਜੀ ਕਹਿੰਦੇ ਉਹ ਭਲਿਆ ਅਨੇਕਾਂ ਸੂਰ ਨੇ ਜਿਹੜੇ ਗੰਦਗੀ ਖਾਣ ਵਾਲੇ ਨੇ ਉਹਨਾਂ ਨੂੰ ਕਿਹੜਾ ਗਿਆਨ ਹੋ ਗਿਆ ਨਿੱਤ ਗੰਦ ਹੀ ਖਾਂਦੇ ਨੇ ਨਾ ਇੱਦਾਂ ਰੱਬ ਥੋੜਾ ਮਿਲ ਜਾਂਦਾ ਦਸਵੇਂ ਪਾਤਸ਼ਾਹ ਦਾ ਕਵਿਤਾ ਧਿਆਨ ਨਾਲ ਸੁਣਿਓ ਖੂਕ ਮਲਹਾਰੀ ਗਜ ਗਦ ਹਾ ਵਿਭੂਤ ਧਾਰੀ ਸੂਰ ਗੰਦਗੀ ਖਾਂਦਾ ਜੇ ਅਘੋਰੀਆਂ ਵਾਂਗੂ ਗੰਦ ਖਾਇਆ ਰੱਬ ਮਿਲਦਾ ਹੋਵੇ ਤਾਂ ਉਹਨੂੰ ਮਿਲ ਜਾਣਾ ਚਾਹੀਦਾ ਸੀ ਤੇਰੇ ਨਾਲੋਂ ਪਹਿਲਾਂ ਸੂਰ ਤਾਂ ਕਿਤੇ ਜ਼ਿਆਦਾ ਖਾਂਦਾ ਖੂਕ ਮਲਹਾਰੀ ਗਜ ਗਦਹਾ ਵਿਭੂਤ ਧਾਰੀ ਜੇ ਵਿਭੂਤੀ ਮਲਿਆ ਰੱਬ ਮਿਲਦਾ ਖੋਤੇ ਤੇ ਹਾਥੀ ਤਨ ਤੇ ਖੇਹੀ ਪਾਈ ਜਾਂਦੇ ਆ ਜਦੋਂ ਵੀ ਉਹਨਾਂ ਨੂੰ ਛੱਡੋ ਮਿੱਟੀ ਵਿੱਚ ਹੀ ਲਟਦੇ ਰਹਿੰਦੇ ਨੇ ਉਹਨਾਂ ਨੂੰ ਰੱਬ ਮਿਲ ਜਾਣਾ ਸੀ ਖੂਕ ਮਲਹਾਰੀ ਗਜ ਗਦਹਾ ਵਿਭੂਤ ਧਾਰੀ ਗਿੱਦੂਆ ਮਸਾਨ ਵਾਸ ਕਰਿਓ ਹੀ ਕਰਤ ਹੈ ਘਰ ਪਰਿਵਾਰ ਛੱਡ ਦਿੱਤਾ ਮੜੀਆਂ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਉਹ ਭਾਈ ਗਿੱਦੜ ਜਾ ਕੇ ਮਸਾਣਾ ਵਿੱਚ ਹੀ ਰਹਿੰਦੇ ਆ ਇੱਦਾਂ ਨਹੀਂ ਗੱਲ ਬਣਦੀ ਖੂਕ ਮਲਹਾਰੀ ਗਜ ਗਦਹਾ ਵਿਭੂਤ ਧਾਰੀ ਗਿੱਦੂਆ ਮਸਾਨ ਵਾਸ ਕਰਿਓ ਹੀ ਕਰਤ ਹੈ ਘੁੱਗੂ ਮੱਠ ਵਾਸੀ ਲੱਗੇ ਡੋਲਤ ਉਦਾਸੀ ਮ੍ਰਿਗ ਉਦਾਸੀਆਂ ਵਾਂਗੂ ਜੇ ਕਿਤੇ ਚੱਕਰ ਕੱਟਿਆਂ ਭੌਂਦਿਆਂ ਫਿਰਦਿਆਂ ਮਿਲਦਾ ਹੋਵੇ
ਜਿੰਨੇ ਹਿਰਨੇ ਜੰਗਲਾਂ ਵਿੱਚ ਰਹਿਣ ਵਾਲੇ ਜਾਨਵਰ ਸਾਰੀ ਦਿਹਾੜੀ ਤੁਰੇ ਹੀ ਫਿਰਦੇ, ਉਹਨਾਂ ਨੂੰ ਮਿਲ ਜਾਣਾ ਚਾਹੀਦਾ ਸੀ। ਮੱਠਾਂ ਵਿੱਚ ਰਿਹਾ ਨਹੀਂ ਮਿਲਦਾ, ਮੱਠਾਂ ਵਿੱਚ ਉੱਲੂ ਰਹਿੰਦੇ ਨੇ, ਉਹਨਾਂ ਨੂੰ ਮਿਲ ਜਾਣਾ ਚਾਹੀਦਾ ਸੀ। ਘੁੱਗੂ ਮੱਠ ਵਾਸੀ ਲੱਗੇ ਡੋਲ ਤੋਂ ਉਦਾਸੀ ਮ੍ਰਿਗ, ਕਹਿੰਦੇ ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਜੇ ਕਿਤੇ ਮੋਨ ਧਾਰਿਆਂ ਰੱਬ ਮਿਲਦਾ ਹੁੰਦਾ, ਜਿੰਨੀ ਬਨਸਪਤੀ ਉਹ ਬੋਲਦੀ ਨਹੀਂ, ਉਹ ਚੁੱਪ ਰਹਿੰਦੀ ਆ, ਉਹਨਾਂ ਨੂੰ ਮਾਲਕ ਮਿਲ ਜਾਣਾ ਚਾਹੀਦਾ ਸੀ। ਅੱਗੇ ਕਹਿੰਦੇ ਅਗਲੀਆਂ ਪੰਕਤੀਆਂ ਨੇ, ਕਹਿੰਦੇ ਵਿੰਦ ਕੇ ਸਦਈਆ ਤਾਹੇ ਹੀਜ ਕੀ ਵਡਈਆ ਦੇਤ। ਜਿਹੜੇ ਕਹਿੰਦੇ ਜੀ ਅਸੀਂ ਵਿਆਹ ਨਹੀਂ ਕਰਾਇਆ ਤੇ ਇਸ ਕਰਕੇ ਰੱਬ ਮਿਲ ਜਾਏਗਾ, ਇਹਦੇ ਨਾਲ ਵੀ ਰੱਬ ਦੇ ਮਿਲਣ ਦਾ ਕੋਈ ਸੰਬੰਧ ਨਹੀਂ। ਆਪਣੀ ਮੌਜ ਵਿੱਚ ਕੋਈ ਵਿਆਹ ਨਾ ਕਰਾਵੇ ਅਲੱਗ ਗੱਲ ਆ, ਪਰ ਜੇ ਕੋਈ ਇਹ ਕਰਕੇ ਕਵੇ ਵੀ ਮੈਂ ਬਹੁਤ ਸ਼੍ਰੋਮਣੀ ਤੇ ਵੱਡਾ, ਮੈਂ ਵਿਆਹ ਨਹੀਂ ਕਰਾਇਆ, ਇਹ ਭੁਲੇਖਾ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਇੱਕ ਖੁਸਰਾ ਉਹਨੇ ਕਿਹੜਾ ਘਰ ਤੇ ਪਰਿਵਾਰ ਵਸਾਇਆ, ਉਹਨੂੰ ਗਿਆਨ ਹੋ ਜਾਣਾ ਚਾਹੀਦਾ ਸੀ, ਨਹੀਂ ਗੱਲ ਬਣੀ। ਬਿੰਦ ਕੇ ਸਦਈਆ ਤਾਹੇ ਹੀਜ ਕੀ ਵਡਈਆ ਦੇਖ, ਇੱਕ ਹੀਜੜੇ ਤੋਂ ਵੱਧ ਹੋਰ ਕਿਹੜੀ ਗੱਲ ਆ ਇਹ। ਬਿੰਦ ਕੇ ਸਦਈਆ ਤਾਹੇ ਹੀਜ ਕੀ ਵਡਈਆ ਦੇਤ, ਬੰਦਰਾ ਸਦੀਵ ਪਾਏ ਨੰਗੇ ਹੀ ਫਿਰਤ ਹੈ। ਨੰਗੇ ਫਿਰਨ ਨਾਲ ਜੇ ਰੱਬ ਮਿਲ ਜਾਂਦਾ, ਬਾਂਦਰ ਦੇ ਕਿਹੜਾ ਸੈਂਡਲ ਪਾਏ ਹੁੰਦੇ ਆ, ਨੰਗੇ ਪੈਰ ਹੀ ਰਹਿੰਦੇ ਆ। ਬਿੰਦ ਕੇ ਸਦਈਆ ਤਾਹੇ ਹੀਜ ਕੀ ਵਡਈਆ ਦੇਤ, ਬੰਦਰਾ ਸਦੀਵ ਪਾਏ ਨੰਗੇ ਹੀ ਫਿਰਤ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ, ਇੱਕ ਗਿਆਨ ਕੇ ਬਹੀਨ ਸ਼ੀਨ ਕੈਸੇ ਕਹਿ ਤਰਤ ਹੈ। ਇੱਕ ਮਾਲਕ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ। ਹੋਰ ਬੰਦਾ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਵੇ, ਭਰਮ ਭੁਲੇਖੇ ਪਾਲ ਲਵੇ, ਬਿਨ ਹਰ ਭਜਨ ਨਹੀਂ ਛੁਟਕਾਰਾ। ਮਾਲਕ ਦੇ ਨਾਮ ਤੋਂ ਬਿਨਾਂ ਗੱਲ ਬਣਨੀ ਨਹੀਂ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ 100 ਸਾਖੀ ਸੰਪਾਦਿਤ ਕੀਤੀ ਆ, ਉਹਦੇ ਵਿੱਚ ਇੱਕ ਘਟਨਾ ਲਿਖੀ ਉਹਨਾਂ ਨੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤਾਂ ਆਈਆਂ ਅਤੇ ਉਹਨਾਂ ਦੇ ਨਾਲ ਇੱਕ ਕੀਰਤਨ ਕਰਨ ਵਾਲੇ ਵੀ ਆਏ। ਉਹਨਾਂ ਨੇ ਜਦੋਂ ਕੀਰਤਨ ਕਰਨਾ ਨਾ, ਅੱਖਾਂ ਵਿੱਚੋਂ ਜਲ ਵਹਿ ਤੁਰਨਾ ਅਤੇ ਨਾਲੇ ਉਹਨਾਂ ਨੇ ਕੀਰਤਨ ਕਰਨਾ, ਨਾਲੇ ਵਿਆਖਿਆ ਕਰਨੀ ਅਤੇ ਕਹਿਣਾ ਮਾਲਕਾ ਤੇਰੇ ਦਰਸ਼ਨਾਂ ਤੋਂ ਬਿਨਾਂ ਇੱਦਾਂ ਬੁਰਾ ਹਾਲ ਹੋ ਜਾਂਦਾ ਜਿਵੇਂ ਮੱਛੀ ਦਾ ਪਾਣੀ ਤੋਂ ਬਿਨਾਂ, ਤੇਰੇ ਤੋਂ ਬਿਨਾਂ ਜਿਉਂ ਨਹੀਂ ਜਾਂਦਾ, ਤੁਹਾਡੇ ਦਰਸ਼ਨ ਬੜੇ ਦੁਰਲੱਭ ਨੇ, ਨਾਲੇ ਵਿਰਾਗ ਕਰਨਾ। ਜੇ ਤਾਂ ਅੰਦਰੋਂ ਭੱਜ ਕੇ ਕਿਤੇ ਵਿਰਾਗ ਆਵੇ, ਉਹ ਅੱਥਰੂ ਡਿੱਗਦੇ ਬਾਹਰ ਨੇ ਅਤੇ ਧੋਤਾ ਉਹਦੇ ਨਾਲ ਮਨ ਜਾਂਦਾ, ਅਤੇ ਕਈ ਵਾਰੀ ਬੰਦਾ ਐਕਟਿੰਗ ਵੀ ਕਰਨ ਲੱਗ ਜਾਂਦਾ। ਐਕਟਿੰਗ ਕਰਨ ਵਾਲੇ ਵੀ ਇੱਦਾਂ ਦਾ ਕਰ ਲੈਂਦੇ ਨੇ ਨਾ। ਉਹ ਦਸਵੇਂ ਪਾਤਸ਼ਾਹ ਜੀ ਨੇ ਲਿਖਿਆ ਨਾ ਵੀ ਆਂਖਨ ਭੀਤਰ ਤੇਲ ਕੋ ਡਾਰਕ ਹੈ, ਸੋ ਲੋਗਨ ਨੀਰ ਬਹਾਏ ਦਿਖਾਵੇ। ਬਾਬਾ ਜੀ ਬੜੇ ਮਹਾਨ ਆ, ਸਵੇਰ ਦਾ ਅੱਖਾਂ ਚੋਂ ਪਾਣੀ ਚੱਲੀ ਜਾਂਦਾ, ਉਹ ਕਹਿੰਦੇ ਸਰੋਂ ਦੇ ਤੇਲ ਦੀ ਇੱਕ ਸਲਾਈ ਤੂੰ ਪਾ ਕੇ ਦੇਖ ਅੱਖਾਂ 'ਚ, ਤੇਰਾ ਵੀ ਸ਼ਾਮ ਤਾਈਂ ਬੰਦ ਹੋ ਗਿਆ ਤਾਂ ਕਹਿ ਦੀ। ਆਂਖਨ ਭੀਤਰ ਤੇਲ ਕੋ ਡਾਰਕ ਹੈ, ਸੋ ਲੋਗਨ ਨੀਰ ਬਹਾਏ ਦਿਖਾਵੇ। ਜੋ ਧਨਵਾਨ ਲਖੇ ਨਿਜ ਸੇਵਕ ਤਾਹੇ ਪਰੋਸ ਕੇ ਪ੍ਰਸਾਦ ਜਮਾਵੇ। ਜੇ ਦੇਖਿਆ ਕੋਈ ਪੈਸੇ ਵਾਲਾ ਬੰਦਾ ਆ ਗਿਆ, ਉਹਦੇ ਅੱਗੇ ਪਿੱਛੇ ਤੁਰੇ ਫਿਰਦੇ ਨੇ, ਉਹਨੂੰ ਕਹਿੰਦੇ ਜਲ ਪਾਣੀ ਛੱਕ ਕੇ ਜਾਏ, ਉਹ ਕਹਿੰਦਾ ਨਹੀਂ ਜੀ ਮੇਰਾ ਤਾਂ ਪੇਟ ਖਰਾਬ, ਨਹੀਂ ਛੱਕਣਾ। ਨਹੀਂ, ਥੋੜ੍ਹਾ ਜਿਹਾ ਗੁਰੂ ਘਰ ਦਾ ਛੱਕਿਆ ਚੰਗਾ ਹੁੰਦਾ। ਉਹਨੂੰ ਧੱਕੇ ਨਾਲ ਛਕਾਇਆ ਜਾ ਰਿਹਾ। ਉੱਥੇ ਇੱਕ ਆ ਗਿਆ, ਉਹਨੇ ਡੱਬੀਆਂ ਵਾਲਾ ਸਾਫਾ ਬੰਨਿਆ ਹੋਇਆ, ਟੁੱਟਾ ਜਾ ਉਹਦੇ ਕੋਲ ਸਾਈਕਲ ਆ, ਗਲੀਆਂ ਜੀਆਂ ਉਹਦੇ ਚੱਪਲਾਂ ਪਾਈਆਂ ਹੋਈਆਂ। ਉਹ ਆਣ ਕੇ ਕਹਿੰਦਾ ਬਾਬਿਆਂ ਦੇ ਦਰਸ਼ਨ ਕਰਨੇ। ਨਹੀਂ ਜੀ ਬਾਬਾ ਜੀ ਤਾਂ ਸਮਾਧੀ ਸਥਿਤ ਆ, ਹੁਣ ਪ੍ਰਸ਼ਾਦਾ ਛਕਾ ਦਿਓ। ਕਹਿੰਦੇ ਜੀ ਕੋਈ ਪ੍ਰਬੰਧ ਨਹੀਂ ਇੱਥੇ। ਪਾਤਸ਼ਾਹ ਜੀ ਕਹਿੰਦੇ ਜੋ ਧਨ ਹੀਨ ਲੱਖੈ ਤਹਿ ਦੇਤ ਨਾ, ਮੰਗਣ ਜਾਵਤ ਮੁੱਖੋਂ ਨਾ ਦਿਖਾਵੈ। ਲੁੱਟ ਤਹਿ ਪਸ ਲੋਕਾਂ ਕੋ ਕਬੂ ਨਾ, ਪਰਮੇਸ਼ਰ ਕੇ ਗੁਣ ਗਾਵੈ। ਲੋਕਾਂ ਨੂੰ ਲੁੱਟ ਕੇ ਚਾਰ ਕੌਡੀਆਂ ਇਕੱਠੀਆਂ ਕਰ ਲੈਂਗਾ, ਇਹਦੇ ਨਾਲ ਮਾਲਕ ਪ੍ਰਸੰਨ ਨਹੀਂ ਹੁੰਦਾ। ਮੈਂ ਬੇਨਤੀ ਕਰ ਰਿਹਾ ਸੀ, ਇਹਨਾਂ ਸੱਜਣਾਂ ਨੇ ਕੀਰਤਨ ਕਰਨਾ ਤੇ ਨਾਲੇ ਵਿਰਾਗ ਕਰਨਾ, ਤੇ ਸੰਗਤਾਂ ਨੇ ਕਹਿਣਾ ਜੀ ਬੜੀ ਵੱਡੀ ਭਾਵਨਾ ਇਹਨਾਂ ਦੀ, ਪਾਤਸ਼ਾਹ ਜੀ ਨੇ ਹੱਸ ਛੱਡਣਾ ਉਹਨਾਂ ਦੇ ਕਹੇ ਤੋਂ। ਕਿਉਂਕਿ ਦੁਨੀਆਂ ਦੇ ਲੋਕ ਜ਼ਬਾਨ ਦੇ ਅੱਖਰ ਸੁਣਦੇ ਨੇ ਤੇ ਪਰਮਾਤਮਾ ਇਮਾਨ ਦੇ ਵੀ ਸੁਣ ਲੈਂਦਾ। ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਪਾਤਸ਼ਾਹ ਜੀ ਨੇ ਸੇਵਾਦਾਰਾਂ ਨੂੰ, ਚੋਬਦਾਰ ਨੂੰ ਕਹਿ ਦਿੱਤਾ ਵੀ ਭਾਈ ਆਹ ਗੁਰਮੁਖ ਪਿਆਰੇ ਜਿਹੜੇ ਕੀਰਤਨ ਕਰਨ ਵਾਲੇ ਨਾ, ਜਿੱਦਣੇ ਪਿੰਡ ਜਾਣ ਨੂੰ ਕਹਿਣੇ ਇਹਨਾਂ ਨੂੰ ਜਾਣ ਨਹੀਂ ਦੇਣਾ ਸਾਡੇ ਪੁੱਛੇ ਤੋਂ ਬਿਨਾਂ। ਆਇਆਂ ਨੂੰ ਕਈ ਦਿਨ ਹੋ ਗਏ, ਘਰ ਪਰਿਵਾਰ ਚੇਤੇ ਆਇਆ, ਜਾਣ ਦੀ ਤਿਆਰੀ ਕੀਤੀ, ਗੰਢਲੀਆਂ ਬੰਨ ਕੇ ਤੁਰ ਲੱਗੇ ਤੇ ਚੋਬਦਾਰ ਜਿਹੜੇ ਬਰਸ਼ਿਆਂ ਵਾਲੇ ਖੜੇ ਸੀ, ਉਹ ਕਹਿੰਦੇ ਜੀ ਪਾਤਸ਼ਾਹ ਜੀ ਦਾ ਹੁਕਮ ਆ ਵੀ ਤੁਹਾਡੀ ਭਾਵਨਾ ਬਹੁਤ ਆ, ਤੁਸੀਂ ਅਜੇ ਹੋਰ ਕਈ ਦਿਨ ਰਹੋ, ਜਾਣ ਨਹੀਂ ਦੇਣਾ। ਮੋੜ ਦਿੱਤਾ। ਥੋੜੇ ਜਿਹੇ ਦਿਨਾਂ ਬਾਅਦ ਸੋਚਿਆ, ਤਿੰਨ ਚਾਰ ਦਿਨ ਕੱਢੇ, ਫਿਰ ਜਾਣ ਦੀ ਤਿਆਰੀ ਕੀਤੀ।
ਜਦੋਂ ਫੇਰ ਤਿਆਰੀ ਕੀਤੀ ਤੇ ਸੇਵਾਦਾਰ ਫੇਰ ਨਹੀਂ ਤੁਰਨ ਦਿੰਦੇ। ਹੁਣ ਇਹ ਆਪਸ ਵਿੱਚ ਗੱਲਾਂ ਕਰਦੇ ਆ, ਕਹਿੰਦੇ ਵੀ ਆਹ ਤਾਂ ਕੰਮ ਕਸੂਤਾ ਜਿਹਾ ਹੀ ਹੋ ਗਿਆ। ਆਪਾਂ ਜਾਣ ਨੂੰ ਕਹਿੰਦੇ ਹਾਂ, ਇਹ ਜਦੋਂ ਜਾਣ ਦਾ ਨਾਂ ਲਈਦਾ ਆ ਸੇਵਾਦਾਰ ਲੰਘਣ ਹੀ ਨਹੀਂ ਦਿੰਦੇ। ਉਹਨਾਂ ਚੋਂ ਕੁਛ ਸ਼ੈਤਾਨ ਸੀ, ਕਹਿੰਦਾ ਤਰੀਕਾ ਮੈਂ ਦੱਸ ਦਿੰਦਾ ਜਾਣ ਦਾ, ਕੀ ਕਰੀਏ। ਉਹ ਕਹਿੰਦਾ ਇਉਂ ਕਰਦੇ ਵੀ ਆਪਣੇ ਵਿੱਚੋਂ ਇੱਕ ਜਣਾ ਮਰਨ ਦਾ ਡਰਾਮਾ ਕਰਦੇ ਹਾਂ ਅਤੇ ਉਹਨੂੰ ਜਨਾਜ਼ੇ 'ਤੇ ਅਰਥੀ 'ਤੇ ਲਟਾ ਕੇ ਚਾਰ ਜਣੇ ਲੱਗਦੇ ਹਾਂ ਕੰਨ ਹੀ, ਅਤੇ ਬਾਕੀ ਸ਼ਬਦ ਪੜ੍ਹਦੇ ਜਾਵਾਂਗੇ ਅਤੇ ਇੱਦਾਂ ਲੰਘ ਚੱਲਾਂਗੇ। ਉਸ ਵੇਲੇ ਤਾਂ ਕੋਈ ਵੀ ਨਹੀਂ ਨਾ ਰੋਕਦਾ। ਕਹਿੰਦੇ ਹਾਂ ਤੇਰੀ ਗੱਲ ਠੀਕ ਆ, ਇੱਦਾਂ ਹੀ ਕੀਤਾ। ਇੱਕ ਜਣੇ ਨੇ ਮਰਨ ਦਾ ਡਰਾਮਾ ਜਿਹਾ ਕੀਤਾ, ਉੱਤੇ ਚਿੱਟੀ ਪਾ ਲਈ ਇਹਨਾਂ ਨੇ ਚਾਦਰ, ਅਤੇ ਚਾਰ ਜਣੇ ਲੱਗ ਗਏ ਜੀ ਕੰਨ ਹੀ ਅਤੇ ਸ਼ਬਦ ਪੜ੍ਹਦੇ ਜਾਣ। ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੀਵਿਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਕਿਤੇ ਸ਼ਬਦ ਪੜ੍ਹਨ, ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪੈੜ ਮੱਲਿਆ। ਜਦੋਂ ਡਿਓੜੀ ਤੋਂ ਲੰਘਣ ਲੱਗੇ ਤੇ ਸੇਵਾਦਾਰਾਂ ਨੇ ਫੇਰ ਰੋਕ ਲਿਆ। ਪਾਤਸ਼ਾਹ ਜੀ ਨੇ ਕਿਹਾ ਹੋਇਆ ਸੀ ਸਪੈਸ਼ਲ ਤਕੜਾਈ ਕਰਕੇ ਰੱਖਿਓ, ਜਾਣ ਨਹੀਂ ਦੇਣਾ ਸਾਡੇ ਪੁੱਛੇ ਤੋਂ ਬਿਨਾਂ। ਉਹ ਅੱਗੇ ਹੋ ਗਏ, ਉਹ ਭਲਿਓ ਇਹ ਰੋਕਣ ਦਾ ਟਾਈਮ ਆ, ਆ ਸਿੱਖ ਵਿਚਾਰਾ ਚੜ੍ਹਾਈ ਕਰ ਗਿਆ, ਇਹਦਾ ਸੰਸਕਾਰ ਕਰਨ ਚੱਲੇ ਹਾਂ ਅਸੀਂ ਤੇ ਤੁਹਾਨੂੰ ਰੋਕਣਾ ਨਹੀਂ ਬਣਦਾ, ਪਾਸੇ ਹਟੋ ਜਾਣ ਦਿਓ ਸਾਨੂੰ। ਉਹ ਕਹਿੰਦੇ ਨਹੀਂ ਜੀ, ਗੁਰੂ ਪਾਤਸ਼ਾਹ ਜੀ ਦਾ ਹੁਕਮ ਆ, ਉਹਨੂੰ ਪੁੱਛੇ ਤੋਂ ਬਿਨਾਂ ਤੁਸੀਂ ਨਹੀਂ ਜਾ ਸਕਦੇ। ਜਦ ਜਦਈਆ ਸ਼ੁਰੂ ਹੋ ਗਿਆ ਵੀ ਭਲਿਓ ਸਿੱਖ ਚੜ੍ਹਾਈ ਕਰ ਗਿਆ, ਤੁਸੀਂ ਇਹੋ ਜਿਹੇ ਵੇਲੇ ਕਿਹੋ ਜਿਹੀਆਂ ਗੱਲਾਂ ਕਰਦੇ ਹੋ। ਜਦੋਂ ਬੋਲ ਬੁਲਾਰਾ ਵੱਧ ਗਿਆ ਤੇ ਦਸ਼ਮੇਸ਼ ਪਾਤਸ਼ਾਹ ਆਪ ਚੱਲ ਕੇ ਆ ਗਏ। ਆਣ ਕੇ ਕਹਿੰਦੇ ਭਾਈ ਕੀ ਹੋ ਗਿਆ, ਜਿਹਦੀ ਕਾਹਤੋਂ ਜਾਂਦੇ ਹੋ? ਕਹਿੰਦੇ ਜੀ ਆ ਸਿੱਖ ਰਾਮ ਨਾਮ ਸੱਤ ਹੋ ਗਿਆ ਜੀ, ਚੜ੍ਹਾਈ ਕਰ ਗਿਆ ਤੇ ਇਹਦਾ ਸੰਸਕਾਰ ਕਰਨ ਚੱਲੇ। ਪਾਤਸ਼ਾਹ ਜੀ ਕਹਿੰਦੇ ਹਾਂ ਭਾਈ, ਮੇਰੀ ਵੀ ਕੰਨਾਂ 'ਚ ਆਵਾਜ਼ ਪਈ ਸੀ ਵੀ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਅਤੇ ਜਿਹੜਾ ਜਨਮ ਸਵਾਰ ਕੇ ਚੱਲਿਆ ਉਹਦਾ ਸੰਸਕਾਰ ਬਾਹਰ ਕਾਹਦੇ ਵਾਸਤੇ ਕਰਨਾ, ਇੱਥੇ ਕਿਲੇ ਦੇ ਵਿੱਚ ਹੀ ਕਰਾਂਗੇ। ਕਰੋ ਭਾਈ ਲੱਕੜਾਂ ਦਾ ਪ੍ਰਬੰਧ। ਇਹ ਤਾਂ ਸਿੱਖ ਉੱਦਾਂ ਦਾ ਸੀ, ਤੁਸੀਂ ਕਹੀ ਜਾਂਦੇ ਵੀ ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜਿਹਦੀ ਓੜਕ ਨਿਭ ਹੀ ਆ ਉਹਦਾ ਸੰਸਕਾਰ ਅਸੀਂ ਆਪਦੇ ਹੱਥੀਂ ਕਰਾਂਗੇ। ਲਓ ਜੀ ਲੱਕੜਾਂ ਮੰਗਾ ਲਈਆਂ, ਇਹ ਅਜੇ ਵੀ ਫੱਟੇ 'ਤੇ ਪਿਆ ਹੋਇਆ, ਸਾਰੇ ਹੱਥ ਜੋੜੀ ਖੜ੍ਹੇ ਆ। ਸ਼ਮਸ਼ਾਨ ਘਾਟ ਵਿੱਚ ਤੁਸੀਂ ਜਾਂਦੇ ਆ ਅਤੇ ਉੱਥੇ ਜਿਹੜੇ ਸਿਆਣੇ ਬਜ਼ੁਰਗ ਉਹ ਦੱਸਦੇ ਹੁੰਦੇ ਨਾ ਨੌਜਵਾਨਾਂ ਨੂੰ ਵੀ ਲੱਕੜਾਂ ਕਿਵੇਂ ਚਿਣਨੀਆਂ, ਥੱਲੇ ਵਾਲੀਆਂ ਲੱਕੜਾਂ ਚਿਣ ਲਈਆਂ। ਨਿਹੰਗ ਸਿੰਘ ਕੋਲੇ ਖੜ੍ਹੇ ਆ ਦੋ ਕੁ ਸਿਆਣੇ ਬਜ਼ੁਰਗ, ਉਹ ਕਹਿੰਦੇ ਵੀ ਜਿਹੜੇ ਮੋਟੇ ਮੋਟੇ ਵੱਡੇ ਮੋਛੇ ਆ ਨਾ ਉਹ ਛਾਤੀ 'ਤੇ ਰੱਖਿਆ ਜੋ ਕਈ ਵਾਰੀ ਛਾਤੀ ਸੜਦੀ ਨਹੀਂ ਹੁੰਦੀ। ਇਹਨਾਂ ਨੇ ਕੀ ਕੀਤਾ ਵੀ ਥੱਲੇ ਵਾਲੀਆਂ ਲੱਕੜਾਂ ਚਿਣ ਕੇ ਨਾ ਉਹ ਫੜ ਕੇ ਚਾਰਾਂ ਨੁੱਕਰਾਂ ਤੋਂ ਅਤੇ ਉੱਤੇ ਵੀ ਪਾ ਲਿਆ ਲੱਕੜਾਂ ਦੇ, ਅਤੇ ਨਿਹੰਗ ਸਿੰਘ ਕਹਿੰਦੇ ਵੀ ਵੱਡੇ ਵੱਡੇ ਮੋਛੇ ਦੀ ਹੁਣ ਛਾਤੀ 'ਤੇ ਧਰੋ, ਕਈ ਵਾਰੀ ਛਾਤੀ ਸੜਦੀ ਨਹੀਂ ਹੁੰਦੀ। ਹੁਣ ਜਿਹੜਾ ਪਿਆ ਹੋਇਆ ਸੀ ਨਾ ਅਰਥੀ 'ਤੇ, ਉਹ ਕਹਿੰਦਾ ਵੀ ਇਹ ਨਾਲਦਿਆਂ ਦਾ ਕੁਛ ਨਹੀਂ ਜਾਣਾ, ਥੱਲੇ ਵਾਲੀਆਂ ਲੱਕੜਾਂ ਚਿਣਤੀਆਂ, ਉੱਪਰਲੀਆਂ ਇਹ ਕਹੀ ਜਾਂਦੇ ਵੱਡੇ ਵੱਡੇ ਮੋਛੇ, ਜਦੋਂ ਉੱਚੇ ਧਰਤੇ ਫਿਰ ਭੱਜਿਆ ਵੀ ਨਹੀਂ ਜਾਣਾ। ਇਹਨਾਂ ਨੇ ਹੁਣੇ ਚੁਆਤੀ ਘਸਾ ਕੇ ਲਾ ਦੇਣੀ ਅੱਗ, ਆ ਨਾਲਦਿਆਂ ਦਾ ਕੁਝ ਨਹੀਂ ਜਾਣਾ, ਮੇਰੇ ਵਾਲਾ ਕੰਮ ਹੋ ਜਾਣਾ। ਇਹ ਉੱਠ ਕੇ ਬਹਿ ਗਿਆ, ਜਦੋਂ ਉੱਠ ਕੇ ਬਹਿ ਗਿਆ ਪਾਸੇ ਵਾਲੇ ਹੱਸਣ ਲੱਗ ਗਏ। ਇਹ ਕਹਿੰਦੇ ਮਹਾਰਾਜ ਜੀ ਅੱਜ ਤੱਕ ਇਹ ਹੀ ਸੁਣਿਆ ਵੀ ਗੁਰੂ ਪੜਦੇ ਢੱਕਦਾ, ਜੇ ਭਲਾ ਸਾਡੇ ਤੋਂ ਗਲਤੀ ਹੋ ਗਈ ਸਾਡਾ ਪੜਦਾ ਢੱਕ ਲੈਂਦੇ ਤੁਸੀਂ, ਸਾਰਿਆਂ ਵਿੱਚ ਸਾਡੀ ਬੇਇੱਜ਼ਤੀ ਕਿੰਨੀ। ਪਾਤਸ਼ਾਹ ਕਹਿੰਦੇ ਭਾਈ ਜੇ ਅੱਜ ਮੈਂ ਨਾ ਰੋਕਦਾ ਟੋਕਦਾ ਤੁਸੀਂ ਚੱਲੇ ਜਾਂਦੇ ਨਾ, ਤੁਹਾਡੇ ਮਨ ਵਿੱਚ ਇੱਕ ਗਿਲਾ ਰਹਿਣਾ ਸੀ ਵੀ ਜਿੱਦਾਂ ਦੇ ਅਸੀਂ ਹਾਂ ਉੱਦਾਂ ਦਾ ਹੀ ਗੁਰੂ ਆ, ਜੇ ਵਜਾ ਗੁਰੂ ਆ ਉਹ ਜੇ ਅਸੀਂ ਹਾਂ ਸਾਡਾ ਫਰਕ ਕੀ ਆ। ਉਹ ਭਾਈ ਜੇ ਇੱਦਾਂ ਰੋਣ ਨਾਲ ਪਖੰਡ ਕਰਨ ਨਾਲ ਰੱਬ ਮਿਲਦਾ ਹੁੰਦਾ ਨਾ, ਜਦੋਂ ਵੀ ਕੋਈ ਪੁਰਾਣੀ ਝਾੜੀ ਚੜ੍ਹਾਈ ਕਰ ਜਾਂਦਾ ਬੀਬੀਆਂ ਦੁਹੱਥੜਾ ਮਾਰ ਕੇ ਰੋਂਦੀਆਂ ਨੇ, ਉਹਨੂੰ ਕਦੇ ਦਾ ਰੱਬ ਮਿਲ ਜਾਣਾ ਸੀ। ਰੋਵਤ ਰੀਝ ਪਰੈ ਗੁਰਦੇਵ ਜੋ, ਦਸ਼ਮੇਸ਼ ਪਾਤਸ਼ਾਹ ਕਹਿੰਦੇ ਰੋਵਤ ਰੀਝ ਪਰੈ ਗੁਰਦੇਵ ਜੋ, ਮੂਹੇ ਕੋ ਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇ ਜੋ ਰੀਝ ਪਰੈ ਕੀਰਤ, ਕਹਿੰਦੇ ਕੀਰ ਕਪੋਤ ਪੁਕਾਰ ਉਚਾਰੀ। ਜੇ ਭਲਾ ਬਹੁਤ ਸੋਹਣੇ ਗਲੇ ਨਾਲ ਹੀ ਰੱਬ ਕੇਵਲ ਮਿਲਦਾ ਹੁੰਦਾ, ਕੋਇਲ ਦਾ ਕਬੂਤਰਾਂ ਦਾ ਤੋਤਿਆਂ ਦਾ ਗਲਾ ਕਿਤੇ ਵਧੀਆ ਹੁੰਦਾ। ਕਹਿੰਦੇ ਨਹਾਵੈ ਦਾਦਰ ਮੂਨ ਸੋ ਬਿਰਸ਼ੈ, ਜੰਗਲ ਬਾਸ ਬਨਾਰ ਬਨਵਾਰੀ। ਜੇ ਨਹਾਉਣ ਨਾਲ ਮਿਲਦਾ ਹੁੰਦਾ ਡੱਡੂ ਤੇ ਮੱਛੀਆਂ ਪਾਣੀ ਵਿੱਚ ਹੀ ਰਹਿੰਦੇ ਨੇ, ਜੇ ਭਟਕਣ ਨਾਲ ਰੱਬ ਮਿਲਦਾ ਹੁੰਦਾ ਤੇ ਕਹਿੰਦੇ ਜੰਗਲਾਂ ਦੇ ਜਾਨਵਰ ਜੰਗਲ ਵਿੱਚ ਹੀ ਤੁਰੇ ਫਿਰਦੇ ਦਿਨ ਰਾਤ। ਇੱਕ ਪ੍ਰੀਤ ਪ੍ਰਤੀਤ ਕੀ ਲੇਸ ਬਿਨਾਂ, ਸਿੱਖ ਪੰਡਿਤ ਗਾਵਤ ਜਾਵਤ ਹਾਰੀ। ਇੱਕ ਪਰਮਾਤਮਾ ਦੇ ਭਰੋਸੇ ਤੋਂ ਬਿਨਾਂ ਆਦਮੀ ਦੋਜਕ ਵਿੱਚ ਜਾਂਦਾ। ਅੱਜ ਪਾਤਸ਼ਾਹ ਜੀ ਕਹਿੰਦੇ ਪਖੰਡ ਕਰਨ ਨਾਲ, ਧਿਆਨ ਸਮਾਧੀਆਂ ਇਸ ਤਰੀਕੇ ਨਾਲ ਲਾਉਣ ਨਾਲ, ਪੁੱਠਾ ਲਮਕਣ ਨਾਲ ਉਹ ਮਾਲਕ ਨਹੀਂ ਮਿਲਦਾ। ਪਾਤਸ਼ਾਹ ਜੀ ਕਹਿੰਦੇ ਉਸ ਮਾਲਕ ਦੇ ਨਾਮ ਤੋਂ ਬਿਨਾਂ ਹੋਰ ਕੋਈ ਛਡਾਉਣ ਵਾਲਾ ਨਹੀਂ, ਹੋਰ ਜਿੰਨੇ ਵੀ ਬੰਦਾ ਆਪਣੇ ਵੱਲੋਂ ਤਰੱਦਰ ਕਰਦਾ ਨਾ, ਮਾਲਕ ਦੇ ਨਾਮ ਤੋਂ ਬਿਨਾਂ ਗੱਲ ਨਹੀਂ ਬਣਦੀ।
ਬਿਨ ਹਰ ਭਗਤ ਕਹਾਂ ਥਿੱਤ ਪਾਵੈ, ਇੱਕ ਮਾਲਕ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਆ ਸਕਦੀ, ਟਿਕਾਓ ਨਹੀਂ ਮਿਲਦਾ। ਘੋਲ ਮਹਾਰਸ ਅੰਮ੍ਰਿਤ ਪੀਆ, ਜਿਨ੍ਹਾਂ ਨੇ ਮਾਲਕ ਦੇ ਨਾਮ ਰਸ ਨੂੰ ਚੱਖ ਲਿਆ ਉਹਨਾਂ ਨੂੰ ਸਵਾਦ ਆਇਆ ਅਤੇ ਪਤਾ ਲੱਗਾ ਦੁਨੀਆਂ ਦੇ ਮਿੱਠੇ ਪਦਾਰਥ ਬਹੁਤ ਹੈਗੇ ਨੇ ਪਰ ਮਾਲਕਾ ਤੇਰੇ ਨਾਮ ਨਾਲੋਂ ਮਿੱਠਾ ਦੁਨੀਆਂ 'ਤੇ ਕੁਝ ਵੀ ਨਹੀਂ। ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ। ਸ਼ੱਕਰ ਖੰਡ ਦਾ ਤੁਹਾਨੂੰ ਪਤਾ, ਨਿਵਾਤ ਦਾ ਘੱਟ ਕਈ ਵਾਰੀ ਬੰਦਿਆਂ ਨੂੰ ਪਤਾ ਹੁੰਦਾ, ਨਿਵਾਤ ਮਿਸ਼ਰੀ ਨੂੰ ਕਹਿੰਦੇ ਆ ਜੀ। ਇਹ ਪਦਾਰਥ ਮਿੱਠੇ ਨੇ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ ਪਰ ਜਿਨ੍ਹਾਂ ਨੂੰ ਨਾਮ ਦਾ ਰਾਸ ਆ ਗਿਆ ਉਹਨਾਂ ਨੂੰ ਪਤਾ ਵੀ ਮਾਲਕ ਦੇ ਨਾਮ ਨਾਲੋਂ ਮਿੱਠਾ ਕੁਝ ਵੀ ਨਹੀਂ। ਘੋਲ ਮਹਾਰਸ ਅੰਮ੍ਰਿਤ ਪੀਆ, ਨਾਨਕ ਹਰ ਗੁਰ ਜਾ ਕੋ ਦੀਆ, ਪਰ ਇਹ ਨਾਮ ਦੀ ਦਾਤ ਇਹ ਰਸ ਉਹਨਾਂ ਨੂੰ ਆਉਂਦਾ ਜਿਨ੍ਹਾਂ 'ਤੇ ਤਰਸ ਕਰਕੇ ਉਹ ਮਾਲਕ ਗੁਰੂ ਦੇ ਰਾਹੀਂ ਇਹ ਸ਼ਬਦ ਦੀ ਦਾਤ ਦੇ ਦਿੰਦਾ, ਉਹਨਾਂ ਨੂੰ ਇਹ ਵਸਤ ਪ੍ਰਾਪਤ ਹੁੰਦੀ ਹੈ। ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਾਰੀਆਂ ਮੇਰੀਆਂ ਨੇ ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ ਜੀ। ਆਓ ਸਾਰੇ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਜੀਵਨ ਦਾ ਅੰਗ ਬਣੇ। ਪਿਆਰ ਨਾਲ ਸਾਰੇ ਹਾਜ਼ਰੀ ਲਵਾਓ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ।

ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ, ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰੇ

ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਜੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ। ਧੰਨ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਜੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ। ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਦੇ ਜਾਪ, ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ, ਵਾਹਿਗੁਰੂ ਗੁਰਮੰਤਰ ਸਿਮਰਨ ਜਾਪ, ਆਸਾ ਕੀ ਵਾਰ ਦੇ ਕੀਰਤਨ, ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਣੀ, ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਕਮਲਾਂ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਪਿੰਦਰਜੀਤ ਸਿੰਘ ਜੀ ਸਮੁੱਚੇ ਹੀ ਪਰਿਵਾਰ ਵੱਲੋਂ, ਤਿਨ੍ਹਾਂ ਦੀਆਂ ਦੋ ਪੋਤਰੀਆਂ ਅਜੂਨੀ ਹੁੰਦਲ ਅਤੇ ਨਿਮਰ ਹੁੰਦਲ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ABCTD 1751-6-49 ਇਹ ਕੰਪਨੀ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਵਰਕਤਾਂ ਦਿਨ ਦੁੱਗਣੀ ਰਾਤ ਅਤੇ ਚੌਗਣੀ ਤਰੱਕੀ ਬਖਸ਼ਣੀ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ। ਸਤਿਗੁਰੂ ਜੀ ਕਿਰਪਾ ਕਰਨੀ ਮਹਾਰਾਜ, ਆਸ ਮਨੋਰਥ ਪੂਰੇ ਕਰਨੇ, ਸਦਾ ਅੰਗ ਰਸੰਗ ਸਹਾਈ ਹੋਣਾ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਪਾਤਸ਼ਾਹ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਮਿਹਰਬਾਨ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਬੈਠਣ ਦਾ ਅਵਸਰ ਪ੍ਰਾਪਤ ਹੋ ਰਿਹਾ ਹੈ। ਧੰਨਵਾਦੀ ਹਾਂ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਦੇ, ਲੜੀਵਾਰ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਆਪ ਜੀ ਨੂੰ ਸ਼ਰਸ਼ਾਰ ਕਰ ਰਹੇ ਸਨ। ਕੱਲ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਸ਼ਹੀਦੀ ਦਿਹਾੜਾ ਹੈ। 11 ਰੋਜ਼ਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੀ ਅੰਮ੍ਰਿਤ ਵੇਲੇ 5:30 ਵਜੇ ਸੰਪੂਰਨਤਾਈ ਹੋਣੀ ਹੈ। ਫਿਰ ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ 5:30 ਤੋਂ 6 ਵਜੇ ਤੱਕ ਅੰਮ੍ਰਿਤ ਵੇਲੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ 11 ਰੋਜ਼ਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੀ ਸੰਪੂਰਨਤਾਈ ਹੋਵੇਗੀ। ਉਪਰੰਤ ਇਸ ਵੇਲੇ ਠੀਕ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਜੋ ਕੱਲ ਰੋਜ਼ ਤੋਂ ਪ੍ਰਾਰੰਭ ਹੋਏ ਨੇ, ਤਿੰਨਾਂ ਦੇ ਭੋਗ ਇਸ ਮੇਨ ਹਾਲ ਦੇ ਵਿੱਚ ਪਾਏ ਜਾਣਗੇ। ਸੋ ਆਪ ਸੰਗਤਾਂ ਨੇ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾਈ ਸਮੇਂ ਵੀ 9 ਵਜੇ ਵੱਧ ਚੜ੍ਹ ਕੇ ਦਰਸ਼ਨ ਬਖਸ਼ਿਸ਼ ਕਰਨੇ। ਕੱਲ ਸ਼ਾਮ 6:40 ਤੋਂ 8:40 ਤੱਕ ਮਹਾਨ ਕੀਰਤਨ ਦਰਬਾਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਹੋ ਰਿਹਾ ਹੈ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਗੁਰਬਾਣੀ ਕੀਰਤਨ ਵੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਸੋ ਆਉਣ ਵਾਲੀ 6 ਜੁਲਾਈ ਤੋਂ 16 ਅਗਸਤ ਤੱਕ ਪਾਠ ਬੋਧ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕਰਵਾਈ ਜਾ ਰਹੀ ਹੈ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਬਾਹਰ ਇਸ਼ਤਿਹਾਰ ਲੱਗੇ ਹੋਏ ਨੇ, ਉਹਨਾਂ ਤੋਂ QR ਕੋਡ ਸਕੈਨ ਕਰਕੇ ਆਪ ਜੀ ਫਾਰਮ ਫਿਲ ਕਰਕੇ ਰਜਿਸਟਰ ਕਰੋ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸ਼ੁੱਧ ਉਚਾਰਨ ਸਿੱਖ ਕੇ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਅਰਬਾਬੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਨੂੰ ਕਿ ਉਹ ਆਪ ਜੀਆਂ ਨੂੰ ਗੁਰਮਤ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤ ਵਿਚਾਰਾਂ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ

0: ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਕੱਲ ਰੋਜ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਪਰ ਆਰੰਭ ਹੋਏ ਸਨ। ਤਿੰਨਾਂ ਦੇ ਭੋਗ ਕੱਲ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਰੇ ਵਾਲਿਆਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਜੋ ਕਿ 19 ਜੂਨ ਦੇ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ, ਤਿੰਨਾਂ ਦੇ ਭੋਗ 21 ਜੂਨ ਦੇ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਤੇ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੀਸ਼ਰਵਾਰ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ, ਧੰਨ ਵਾਹਿਗੁਰੂ ਸਾਹਿਬ ਜੀਓ। ਜਬ ਲੋ ਨਹੀਂ ਭਾਗ ਲਲਾਰ ਉਦੈ, ਤਬ ਲੋ ਭਰਮ ਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂੰ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰ

ਸਤ ਰੂਪ ਸਤਿਗੁਰ ਪੂਰਨ ਬ੍ਰਹਮ ਧਿਆਨ ਸਤਨਾਮ ਸਤਿਗੁਰ ਤੇ ਪਾਰ ਬ੍ਰਹਮ ਹੈ ਸਤਿਗੁਰ ਸ਼ਬਦ ਅਨਾਹਦ ਬ੍ਰਹਮ ਗਿਆਨ ਗੁਰਮੁਖ ਪੰਥ ਸਤ ਗਮਤਾ ਅਗਮ ਹੈ ਗੁਰਸਿੱਖ ਸਾਧ ਸੰਗ ਬ੍ਰਹਮ ਸਥਾਨ ਸਤ ਕੀਰਤਨ ਸਮੇਂ ਹੋਏ ਸਾਵਧਾਨ ਸਮ ਹੈ ਗੁਰਮੁਖ ਭਾਵਨੀ ਭਗਤ ਭਾਉ ਚਾਉ ਸਤ ਸਹਿਜ ਸੁਭਾਉ ਗੁਰਮੁਖ ਨਮੋ ਨਮ ਹੈ ਗੁਰਮੁਖ ਭਾਵਨੀ ਭਗਤ ਭਾਉ ਚਾਉ ਸਤ

ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਆਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਨਾਲ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਸਾਥੀਆਂ ਸਮੇਤ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸੀ। ਹਾਜ਼ਰ ਸੰਗਤਾਂ ਨੇ ਸਰਵਣ ਕੀਤਾ। ਪਾਤਸ਼ਾਹ ਕਹਿੰਦੇ ਅਬ ਤਬ ਜਬ ਕਬ ਤੂੰ ਤੂੰ ਹਮ ਤੋ ਪ੍ਰਸਾਦ ਸੁਖੀ ਸਦ ਹੀ। ਜਿੰਨੀ ਦੇਰ ਬੰਦਾ ਮੈਂ ਮੇਰੀ ਕਰਦਾ ਰਹਿੰਦਾ ਉਨੀ ਦੇਰ ਤੂੰ ਦਾ ਨਿਵਾਸ ਨਹੀਂ ਹੁੰਦਾ। ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ। ਜਾਣੀ ਕਿ ਚਾਨਣ ਤੇ ਹਨੇਰਾ ਇਕੱਠੇ ਨਹੀਂ ਰਹਿ ਸਕਦੇ, ਜਾਂ ਚਾਨਣ ਹੋਵੇਗਾ ਜਾਂ ਹਨੇਰਾ ਹੋਵੇਗਾ। ਜਿੰਨੀ ਦੇਰ ਹੰਕਾਰ ਹੈ ਨਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਜਿੰਨੀ ਦੇਰ ਹੰਕਾਰ ਆ ਉਨੀ ਦੇਰ ਨਿਰੰਕਾਰ ਨਹੀਂ ਉੱਥੇ ਹੋ ਸਕਦਾ। ਇਹ ਤਾਂ ਹਉਮੈ ਹੰਕਾਰ ਜਦੋਂ ਗੁਰੂ ਦੇ ਤਰਸ ਨਾਲ ਜੀਵਨ ਵਿੱਚੋਂ ਪਾਸੇ ਹੋ ਜਾਂਦੇ ਨੇ ਤੇ ਫਿਰ ਤੂੰ ਦਾ ਪਰਮਾਤਮਾ ਦਾ ਨਿਵਾਸ ਹੋ ਜਾਂਦਾ। ਗੁਰੂ ਸਵਾਰਿਆਂ ਤੋਂ ਰੱਬੀ ਕੀਰਤੀ ਸਰਵਣ ਕੀਤੀ। ਸਮਾਂ ਹੈ ਲੜੀਵਾਰ ਸ਼ਬਦ ਵਿਚਾਰ ਦਾ, ਵਿੱਚ ਵਰਤ ਕੇ ਪਾਤਸ਼ਾਹ ਜੀ ਜਿਸ ਤਰ੍ਹਾਂ ਨਾਲ ਸੇਵਾ ਲੈਣਗੇ, ਆਪ ਸੰਗਤਾਂ ਦੀ ਅਸੀਸ ਨਾਲ ਵਿਚਾਰਾਂ ਦੀ ਸਾਂਝ ਹੋਏਗੀ। ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਵਾਰ ਫਿਰ ਕਰੋ ਕਿਰਪਾ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤ ਰੂਪ ਸਤਿਗੁਰ ਪੂਰਨ ਬ੍ਰਹਮ ਧਿਆਨ, ਸਤਨਾਮ ਸਤਿਗੁਰ ਤੇ ਪਾਰ ਬ੍ਰਹਮ ਹੈ। ਸਤ ਸਰੂਪ ਸਤਿਗੁਰੂ ਪੂਰਨ ਬ੍ਰਹਮ ਦਾ ਰੂਪ ਹੈ। ਸਤਿਗੁਰੂ ਦਾ ਧਿਆਨ ਪੂਰਨ ਬ੍ਰਹਮ ਦਾ ਧਿਆਨ ਹੈ। ਸਤਿਗੁਰੂ ਤੋਂ ਸਤਨਾਮ ਵਾਲੇ ਨਿਰਗੁਣ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਆ। ਜਿੰਨੀ ਦੇਰ ਗੁਰੂ ਦੇ ਚਰਨਾਂ ਨਾਲ ਜੁੜਦੇ ਨਹੀਂ, ਨਿਰਾ ਆਕਾਰ ਉਹ ਮਾਲਕ ਵਾਹਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਾਪਤ ਨਹੀਂ ਹੁੰਦਾ। ਡਾਂਕੇ ਦੀ ਚੋਟ ਤੇ ਇਹ ਗੱਲ ਕਹਿ ਦਿੱਤੀ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਗੁਰੂ ਤੋਂ ਬਿਨਾਂ ਗੱਲ ਨਹੀਂ ਬਣਦੀ ਭਾਈ ਰੇ, ਗੁਰਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮੈ ਨਾਰਦੈ ਬੇਦ ਬਿਆਸੈ ਕੋਏ। ਉਹ ਮਾਲਕ ਵਾਹਿਗੁਰੂ ਜਿਹੜਾ ਸਾਰਿਆਂ ਵਿੱਚ ਹੀ ਵਿਆਪਕ ਹੈ, ਜਿਹਦਾ ਚੱਕਰ ਚਿਹਨ ਕੁਝ ਵੀ ਨਹੀਂ, ਉਹ ਮਾਲਕ ਵਾਹਿਗੁਰੂ ਗੁਰੂ ਪੂਰੇ ਦੇ ਚਰਨਾਂ ਨਾਲ ਜੁੜ ਕੇ ਪਾਤਸ਼ਾਹ ਜੀ
ਕਹਿੰਦੇ ਪ੍ਰਾਪਤ ਹੁੰਦਾ। ਸਤਿਗੁਰ ਸ਼ਬਦ ਅਨਾਹਦ ਬ੍ਰਹਮ ਗਿਆਨ ਗੁਰਮੁਖ ਪੰਥ ਸਤ ਗਮਤਾ ਅਗੰਮ ਹੈ। ਗੁਰੂ ਦਾ ਬਖਸ਼ਿਆ ਹੋਇਆ ਨਾਮ ਸਿਮਰਨ ਨਾਲ ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਆ। ਸਤਿਗੁਰੂ ਦਾ ਦੱਸਿਆ ਗੁਰਮਤ ਮਾਰਗ ਸਤ ਸਰੂਪ ਆ, ਪਰ ਇਹ ਮਾਰਗ ਸਾਡੀ ਆਪਣੀ ਪਹੁੰਚ ਤੋਂ ਪਰੇ ਹੈ। ਜੀਵਨ ਵਿੱਚ ਜਦੋਂ ਵੀ ਗੱਲ ਬਣਨੀ ਹੈ ਪਾਤਸ਼ਾਹ ਜੀ ਕਹਿੰਦੇ ਗੁਰਪ੍ਰਸਾਦ ਨਾਲ ਹੀ ਬਣੇਗੀ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਿਆਲ ਤਾਂ ਨਵਨਿਧ ਪਾਈਐ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ। ਸਿੱਖਾ ਸੇਵਾ ਕਰ, ਪਰ ਭਰੋਸਾ ਗੁਰਪ੍ਰਸਾਦ ਤੇ ਰੱਖੀ। ਇਹ ਨਾ ਕਹੀ ਮੈਂ 7 ਘੰਟੇ ਨਿੱਤ ਸੇਵਾ ਕਰਦਾ, ਨਹੀਂ, ਘੰਟਿਆਂ ਦੀ ਗੱਲ ਹੀ ਨਹੀਂ ਹੈ। ਸੇਵਾ ਕਰਕੇ ਵੀ ਭਰੋਸਾ ਗੁਰਪ੍ਰਸਾਦ ਤੇ ਰੱਖੀ। ਸਤਿਕਾਰਯੋਗ ਬਾਬਾ ਬੁੱਢਾ ਜੀ ਜਦੋਂ ਪ੍ਰਭਪੁਰ ਪਿਆਨਾ ਕਰਨ ਲੱਗੇ ਨਾ, ਉਸ ਸਮੇਂ ਸਿੱਖ ਕੋਲੇ ਬੈਠੇ ਹੋਏ ਕਹਿੰਦੇ ਬਾਬਾ ਜੀ 125 ਸਾਲ ਦੀ ਲੰਬੀ ਆਰਬਲਾ ਭੋਗੀ ਆ ਤੁਸੀਂ, ਜਿਹਦੇ ਵਿੱਚੋਂ 113 ਸਾਲ ਗੁਰੂ ਹਜ਼ੂਰੀ ਵਿੱਚ ਰਹੇ ਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣੇ, ਤੇ ਕੋਈ ਉਪਦੇਸ਼ ਸਾਨੂੰ ਵੀ ਸਮਝਾ ਜਾਓ, ਦੱਸ ਜਾਓ। ਬਾਬਾ ਜੀ ਕਹਿੰਦੇ ਸਿੱਖੋ ਜਪ ਕਰਿਓ, ਤਪ ਕਰਿਓ, ਸੰਜਮ ਰੱਖਿਓ, ਪਰ ਭਰੋਸਾ ਗੁਰਪ੍ਰਸਾਦ ਤੇ ਰੱਖਿਓ। ਕਹਾਣੀ ਉਦੋਂ ਹੀ ਬਣਨੀ ਹੈ ਜਦੋਂ ਗੁਰੂ ਦੀ ਕਿਰਪਾ ਹੋਈ। ਗੁਰਪ੍ਰਸਾਦ ਤੋਂ ਬਿਨਾਂ ਇੱਥੇ ਸਾਲਾਂ ਦੀ ਤੇ ਜਪ ਤਪ ਦੀ ਗੱਲ ਹੀ ਨਹੀਂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪੂਰੇ ਗੁਰੂ ਦੇ ਲੜ ਲੱਗ ਕੇ ਇਹ ਜੀਵਨ ਦੀ ਕਹਾਣੀ ਬਣਨੀ ਆ। ਸੇਵਾ ਕਰੀਏ ਤੇ ਕਰਕੇ ਇਹ ਕਹੀਏ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਨਹੀਂ ਤਾਂ ਆਪਣੀ ਅਕਲ ਨੂੰ ਵਰਤਦਿਆਂ ਹੰਕਾਰ ਦੀ ਦੁਆਰਾ ਹੀ ਤਾਂ ਪਾਤਸ਼ਾਹ ਜੀ ਕਹਿੰਦੇ ਮਤ ਥੋੜੀ ਸੇਵ ਗਵਾਈਆ ਵੀ ਹੋ ਜਾਂਦਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਇੱਕ ਤਾਂ ਸਫਲ ਆ, ਦੂਜੇ ਪਾਸੇ ਜੇ ਗਿਣਤੀਆਂ ਮਿਣਤੀਆਂ ਦੇ ਚੱਕਰ ਵਿੱਚ ਪੈ ਗਿਆ, ਅਕਲ ਆਪਣੀ ਵਰਤੀ ਕੀਤੀ ਹੋਈ ਸੇਵਾ ਵੀ ਬਿਰਥੀ ਚੱਲੀ ਜਾਂਦੀ ਆ। ਕਰਕੇ ਵੀ ਕਹਿਣਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਇਸੇ ਤਰ੍ਹਾਂ ਅਸੀਂ ਆ ਪੰਗਤੀਆਂ ਉਂਝ ਬਹਾਨੇ ਵਾਸਤੇ ਰੱਖੀਆਂ ਹੋਈਆਂ ਵੀ ਸ਼ੁਕਰਾਨੇ ਦੀਆਂ, ਵੀ ਨਿਤਨੇਮ ਕਰਕੇ ਵਾਹਿਗੁਰੂ ਵਾਹਿਗੁਰੂ ਕਰਕੇ ਫਿਰ ਮਾਲਕ ਦਾ ਸ਼ੁਕਰਾਨਾ ਕਰਦਿਆਂ ਇਹ ਪੰਗਤੀਆਂ ਕਹਿਣੀਆਂ ਵੀ ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰਗੁਣ ਗਾਓ। ਇਹ ਸ਼ੁਕਰਾਨੇ ਦੀਆਂ ਪੰਗਤੀਆਂ ਨੇ। ਜਪ ਕੇ ਵੀ ਕਹਿਣਾ ਮਾਲਕਾ ਕਈ ਤਾਂ ਵਿਚਾਰੇ ਉੱਠਣ ਜੋਗੇ ਨੇ, ਤੇਰੇ ਤਰਸ ਨਾਲ ਉੱਠਿਆ, ਤੂੰ ਸਮਰੱਥਾ ਦਿੱਤੀ ਤੇ ਚੱਲ ਕੇ ਗੁਰੂ ਘਰ ਆਏ ਹਾਂ, ਵਾਹਿਗੁਰੂ ਵਾਹਿਗੁਰੂ ਕੀਤਾ ਤੇਰੇ ਪ੍ਰਸਾਦ ਨਾਲ, ਤੇਰੀ ਬਖਸ਼ਿਸ਼ ਨਾਲ ਹੋਇਆ। ਸੰਗਤ ਕਰਕੇ ਵੀ ਦਿਲੋਂ ਕਹਿਣਾ ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਸੰਗਤ ਵੀ ਤੁਹਾਡੇ ਤਰਸ ਨਾਲ, ਤੇ ਇੱਥੇ ਆਣ ਕੇ ਬਾਣੀ ਕਿਹੜਾ ਸਾਰੇ ਸੁਣ ਲੈਂਦੇ ਨੇ ਕਿ ਸੰਗਤ ਚ ਆਣ ਕੇ ਵੀ ਰੌਲਾ ਪਾ ਕੇ ਮੁੜ ਜਾਂਦੇ ਆ। ਇਹ ਸਤਿਗੁਰੂ ਤੇਰੇ ਤਰਸ ਨਾਲ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪੂਰੇ ਗੁਰੂ ਦੇ ਲੜ ਲੱਗਿਆਂ ਗੁਰੂ ਦੇ ਪ੍ਰਸਾਦ ਨਾਲ ਉਹ ਮਾਲਕ ਵਾਹਿਗੁਰੂ ਜਿਹਦੇ ਤੱਕ ਸਾਡੀ ਪਹੁੰਚ ਨਹੀਂ, ਜਿੱਥੋਂ ਤੱਕ ਸਾਡੀ ਗਮਤਾ ਨਹੀਂ, ਉਹ ਮਿਲ ਪੈਂਦਾ ਹੈ। ਗੁਰਸਿੱਖ ਸਾਧ ਸੰਗ ਬ੍ਰਹਮ ਸਥਾਨ ਸਤ, ਕੀਰਤਨ ਸਮੇਂ ਹੋਏ ਸਾਵਧਾਨ ਸਮ ਹੈ। ਗੁਰੂ ਦੇ ਆਗਿਆਕਾਰੀ ਸਾਧੂ ਸਰੂਪ ਸਿੱਖਾਂ ਦੀ ਸੰਗਤ, ਸਤ ਸਰੂਪ ਵਾਹਿਗੁਰੂ ਦਾ ਨਿਵਾਸ ਸਥਾਨ ਹੈ। ਗੁਰੂ ਦਾ ਅਨੰਨ ਸਿੱਖ ਸੇਵਕ ਵਾਹਿਗੁਰੂ ਦੀ ਜਸ ਕੀਰਤੀ ਵਾਲੀ ਗੁਰਬਾਣੀ ਗਾਇਨ ਕਰਦੇ ਸਮੇਂ ਇਕਾਗਰ ਚਿੱਤ ਹੋ ਕੇ ਇੱਕ ਦਿਨ ਬ੍ਰਹਮ ਦਾ ਸਰੂਪ ਬਣ ਜਾਂਦਾ ਹੈ। ਗੁਰਮੁਖ ਭਾਵਨੀ ਭਗਤ ਭਾਉ ਚਾਉ ਸਤ, ਸਹਿਜ ਸੁਭਾਉ ਗੁਰਮੁਖ ਨਮੋ ਨਮ ਹੈ। ਗੁਰੂ ਦੇ ਅਨੁਸਾਰੀ ਗੁਰਸਿੱਖ ਦੇ ਹਿਰਦੇ ਵਿੱਚ ਸਤ ਸਰੂਪ ਵਾਹਿਗੁਰੂ ਦੀ ਪ੍ਰੇਮਾ ਭਗਤੀ ਲਈ ਸਦਾ ਪੂਰਨ ਸ਼ਰਧਾ ਤੇ ਚਾਅ ਰਹਿੰਦਾ, ਅਜਿਹੇ ਸ਼ਾਂਤੀ ਸੁਭਾਅ ਵਾਲੇ ਜਿਹੜੇ ਮਾਲਕ ਦਾ ਸਰੂਪ ਬਣ ਗਏ
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਮੈਂ ਉਹਨਾਂ ਗੁਰਸਿੱਖਾਂ ਨੂੰ ਬਾਰ ਬਾਰ ਬਾਰ ਬਾਰ ਦਿਲੋਂ ਨਮਸਕਾਰ ਕਰਦਾ ਹਾਂ। ਅੱਜ ਕੱਲ੍ਹ ਰੋਜ਼ ਤੋਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸ਼੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਕਰਨ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਕਰਨ ਵਾਲੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਅਖੰਡ ਜਾਪ ਆਰੰਭ ਨੇ। ਚੰਦ ਮਿੰਟ ਉਹਨਾਂ ਦੇ ਜੀਵਨ ਦੀਆਂ ਬਾਤਾਂ ਵੀ ਆਪਾਂ ਰਲ ਮਿਲ ਕੇ ਪਾਉਣੀਆਂ। ਕੱਲ੍ਹ ਨੂੰ ਵੀ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੀ ਗੱਲ ਆਉਂਦੀ ਹੈ ਨਾ, ਪਾਠ ਸਾਹਿਬਾਨ ਕਹਿੰਦੇ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਖੁਦ ਖੁਦਾ ਨੇ, ਰੱਬ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਸੱਚਮੁੱਚ ਉਹਨਾਂ ਦਾ ਜੰਮਣਾ ਤੇ ਮਰਨਾ ਕੱਟਿਆ ਗਿਆ। ਪਾਠ ਸਾਹਿਬਾਨ ਕਹਿੰਦੇ, ਜਿੰਨੀ ਦੇਰ ਭਾਗ ਨਹੀਂ ਸੀ ਜਾਗੇ ਅਸੀਂ ਵੀ ਰੁਲਦੇ ਰਹੇ ਥਾਂ ਥਾਂ ਤੇ, ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀ ਹੈ ਮੁੱਖੋਂ ਇਹ ਪੰਡਿਤ ਮਿੱਠੇ ਬਰਸ, ਇਹ ਕਹੋ ਫਿਰਿਓ ਕਿਨੈ ਨਹੁ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋਡ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ, ਗੁਰ ਦਈਏ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਗੁਰੂ ਦਾ ਜਦੋਂ ਪ੍ਰੈਕਟੀਕਲ ਜੀਵਨ ਦੇਖਿਆ, ਜੀਵਨ ਵਿੱਚ ਖੇੜਾ ਆਇਆ, ਸ਼ਾਂਤੀ ਆਈ, ਤੇ ਉਹਨਾਂ ਨੇ ਫਿਰ ਪੜ੍ਹਿਆ, ਜਬ ਲਉ ਨਹੀਂ ਭਾਗ ਲਿਲਾਰ ਉਦੈ। ਜਿੰਨੇ ਦੇਰ ਮੱਥੇ ਦੀ ਤਕਦੀਰ ਨਹੀਂ ਸੀ ਜਾਗੀ, ਦਰ ਦਰ ਤੇ ਭਟਕਦੇ ਰਹੇ, ਕਹਿੰਦੇ ਜਬ ਲਉ ਨਹੀਂ ਭਾਗ ਲਿਲਾਰ ਉਦੈ, ਤਬ ਲਉ ਭਰਮ ਤੇ ਫਿਰਤੇ ਬਹੁਤਾਇਓ, ਕੱਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰੀ ਹੈ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਹੜੇ ਭਾਵਨਾ ਨਾਲ ਕਹਿੰਦੇ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ, ਉਹਨਾਂ ਦਾ ਜੰਮਣਾ ਤੇ ਮਰਨਾ ਕੱਟਿਆ ਜਾਂਦਾ, ਭੱਠ ਸਾਹਿਬਾਨ ਕਹਿੰਦੇ। ਜਦੋਂ ਪੰਚਮ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ ਨਾ, ਪਹਿਲਾਂ ਗੱਲ ਕਰੀਏ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਜਦੋਂ ਗੁਰੂ ਨਾਲ ਮਿਲਾਪ ਹੋਇਆ, ਏਡੀ ਵੱਡੀ ਪ੍ਰਾਪਤੀ, ਏਡਾ ਵੱਡਾ ਫਲ ਮਿਲਿਆ ਗੁਰੂ ਦੇ ਮਿਲਾਪ ਨਾਲ, ਤੇ ਭੱਟ ਸਾਹਿਬਾਨ ਉਸ ਮਿਲਣੀ ਦਾ ਜ਼ਿਕਰ ਕਰਦੇ ਆ ਜੀ। ਜਨਮ ਭਾਵੇਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਲਾਹੌਰ ਚੂਨਾ ਮੰਡੀ ਹੋਇਆ, ਪਰ ਜਦੋਂ ਗੁਰੂ ਦੇ ਦਰ ਤੇ ਆਏ, ਗੁਰੂ ਨਾਲ ਮਿਲਾਪ ਹੋਇਆ ਨਾ, ਕਹਿੰਦੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗਰੂ ਵੱਡੇ ਨੂੰ ਕਹਿੰਦੇ ਨੇ, ਜਿਹਦੇ ਨਾਲ ਉਹ ਵੱਡਾ ਸੁਖ ਹੋ ਹੀ ਨਹੀਂ ਸਕਦਾ ਕੋਈ, ਗੁਰੂ ਦੇ ਮਿਲਾਪ ਨਾਲ, ਗੁਰੂ ਦੇ ਦਰਸ਼ਨਾਂ ਨਾਲ ਮਿਲਿਆ ਕਹਿੰਦੇ ਉਹ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵੰਨ ਕੀ, ਬਾਂਛਤ ਸਿੱਧ ਕੋ ਵਿਦ ਮਿਲਾਇਓ, ਪੂਰਨ ਭੂਮਨ ਠੌਰ ਬਸੋ, ਰਸ ਬਾਸਨ ਸਿਉਂ ਜੋ ਦਹਨ ਦਿਸਤਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਨ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੁਰੂ ਦੇ ਚਰਨਾਂ ਨਾਲ ਜੁੜ ਕੇ ਵੱਡਾ ਸੁਖ ਪ੍ਰਾਪਤ ਹੋਇਆ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਗਲੀਆਂ ਦੇ ਕੱਖਾਂ ਦੀ ਕੋਈ ਕੀਮਤ ਹੁੰਦੀ ਆ, ਲੋਕ ਕੱਖਾਂ ਨੂੰ ਵੀ ਸਾਂਭ ਕੇ ਰੱਖ ਲੈਂਦੇ ਆ, ਬਾਲਣ ਦੇ ਕੰਮ ਆ ਜਾਣਗੇ। ਮੇਰੀ ਹਾਲਤ ਕਹਿੰਦੇ ਗਲੀ ਦੇ ਕੱਖਾਂ ਨਾਲੋਂ ਵੀ ਮਾੜੀ ਸੀ। ਪਾਤਸ਼ਾਹ ਜੀ ਕਹਿੰਦੇ, ਲੋਕ ਇਹ ਵੀ ਭਰਮ ਕਰਦੇ ਸੀ ਕੰਮ ਤੇ ਚੱਲੇ ਆ, ਜੇਠਾ ਮਨਹੂਸ ਮੱਥੇ ਨਾ ਲੱਗ ਜਾਏ। ਸਤਿਗੁਰੂ, ਇਹ ਤਾਂ ਤੁਹਾਡਾ ਤਰਸ ਸੀ ਨਾ, ਏਡੀਆਂ ਵੱਡੀਆਂ ਦਾਤਾਂ ਪ੍ਰਾਪਤ ਹੋਈਆਂ, ਮੇਰੀ ਹਾਲਤ ਤਾਂ ਇਹ ਸੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਕਿਤੇ ਤਾਂ ਇਹ ਹਾਲਤ ਸੀ ਰੁਲਤੇ ਫਿਰਤੇ ਵਾਲੀ, ਜਦੋਂ ਗੁਰੂ ਨੂੰ ਮਿਲ ਕੇ ਵੱਡਾ ਸੁੱਖ ਮਿਲਿਆ ਨਾ ਜੀਵਨ ਵਿੱਚ, ਤੇ ਹੁਣ ਉਹੀ ਲੋਕ
ਸੰਗਤਾਂ ਰਲ ਕੇ ਪੜ੍ਹਦੀਆਂ ਨੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਸਾਰੀਆਂ ਦਾਤਾਂ ਸਤਿਗੁਰੂ ਤੇਰੇ ਤਰਸ ਨਾਲ ਮਿਲੀਆਂ ਨੇ। ਗੋਇੰਦਵਾਲ ਦੀ ਧਰਤੀ ਤੇ ਆਣ ਕੇ ਇਕੱਲਾ ਗੁਰੂ ਹੀ ਨਹੀਂ ਮਿਲਿਆ, ਇੱਥੇ ਆਣ ਕੇ ਮਾਂ ਬਾਪ ਵਾਲਾ ਪਿਆਰ ਵੀ ਗੁਰੂ ਤੋਂ ਹੀ ਮਿਲਿਆ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਮਹਾਰਾਜ ਜੀ, ਪਿਓ ਵਾਲਾ ਪਿਆਰ ਵੀ ਤੁਸੀਂ ਦਿੱਤਾ ਤੇ ਮਾਂ ਵੀ ਮੇਰੀ ਤੁਸੀਂ ਬਣ ਗਏ। ਇੱਥੇ ਰਹਿੰਦਿਆਂ ਏਡੀਆਂ ਵੱਡੀਆਂ ਪ੍ਰਾਪਤੀਆਂ ਹੋਈਆਂ। ਜਦੋਂ ਗੋਇੰਦਵਾਲ ਸਾਹਿਬ ਜਾਂਦੇ ਹਾਂ ਨਾ, ਇੱਕ ਤਾਂ ਗੁਰਦੁਆਰਾ ਬੌਲੀ ਸਾਹਿਬ ਤੁਸੀਂ ਦਰਸ਼ਨ ਕਰਦੇ ਹਾਂ, ਚੁਬਾਰਾ ਸਾਹਿਬ ਗੁਰੂ ਦੀ ਰਿਹਾਇਸ਼ ਹੁੰਦੀ ਸੀ, ਉੱਥੇ ਵੀ ਜ਼ਰੂਰ ਜਾਇਆ ਕਰੋ ਜੇ ਨਹੀਂ ਦਰਸ਼ਨ ਕੀਤੇ। ਇਹਦੇ ਸਾਹਮਣੇ ਇੱਕ ਖੂਹ ਬਣੀ ਹੋਈ ਆ, ਖੂਹ ਇੱਥੋਂ ਸੰਗਤਾਂ ਨੂੰ ਜਲ ਛਕਾ ਰਹੇ ਨੇ ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮਹਿਲ। ਮਾਤਾ ਜੀ ਕਹਿਣ ਲੱਗੇ ਵੀ ਧੀ ਵਾਸਤੇ ਕੋਈ ਰਿਸ਼ਤਾ ਚਾਹੀਦਾ, ਕਿੱਦਾਂ ਦਾ ਚਾਹੀਦਾ? ਉਹ ਜੇਠਾ ਜਿਹੜਾ ਪਾਣੀ ਪਿਆਰ ਹੈ ਨਾ ਲੋਕਾਂ ਨੂੰ, ਉਹਦੇ ਵਰਗਾ ਚਾਹੀਦਾ, ਬੜਾ ਆਗਿਆਕਾਰ ਆ, ਬਹੁਤ ਭਾਵਨਾ ਵਾਲਾ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਫਿਰ ਇਹਦੇ ਵਰਗਾ ਤਾਂ ਦੁਨੀਆਂ ਤੇ ਰੱਬ ਨੇ ਇਹੀ ਭੇਜਿਆ, ਇਹਦੇ ਵਰਗਾ ਹੋਰ ਹੈ ਨਹੀਂ ਦੁਨੀਆਂ ਤੇ। ਇੱਥੇ ਹੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵੀ ਜਨਮ ਹੋਇਆ। ਚੁਬਾਰਾ ਸਾਹਿਬ ਜਿਹੜਾ ਗੁਰਦੁਆਰਾ ਨਾ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਿਹਾਇਸ਼ ਵੀ ਇੱਥੇ। ਉਹ ਕਿੱਲੀ ਜਿਹਨੂੰ ਫੜ ਕੇ ਸਾਧਨਾ ਕਰਨ ਦੀ ਗੱਲ ਆਉਂਦੀ, ਉਹ ਵੀ ਤੁਸੀਂ ਦਰਸ਼ਨ ਕਰਦੇ ਹੋ। ਇਸੇ ਸਥਾਨ ਤੇ ਹੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਵੀ ਚੁਬਾਰਾ ਸਾਹਿਬ ਗੁਰਦੁਆਰਾ ਇੱਥੇ ਹੀ ਹੋਇਆ। ਇੱਥੇ ਹੀ ਸਾਹਮਣੇ ਗੁਰੂ ਰਾਮਦਾਸ ਪਾਤਸ਼ਾਹ ਦੀ ਖੂਹੀ ਆ, ਜਿੱਥੋਂ ਸੰਗਤਾਂ ਨੂੰ ਜਲ ਛਕਾ ਰਹੇ ਸੀ ਤੇ ਮਾਤਾ ਜੀ ਨੇ ਕਿਹਾ ਸੀ ਵੀ ਧੀ ਵਾਸਤੇ ਭਾਨੀ ਵਾਸਤੇ ਵਰ ਚਾਹੀਦਾ ਇਹਦੇ ਵਰਗਾ। ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਬੇਅੰਤ ਬਖਸ਼ਿਸ਼ਾਂ ਹੋਈਆਂ। ਬੀਬੀ ਭਾਨੀ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵਿਆਹ ਹੋਇਆ ਤੇ ਕਹਿੰਦੇ ਸਤਿਗੁਰੂ, ਗੁਰੂ ਅਮਰਦਾਸ ਪਾਤਸ਼ਾਹ ਪੁੱਛਦੇ ਆ, ਕਹਿੰਦੇ ਭਾਈ ਮੁੰਡਿਆਂ ਦੀ ਕੋਈ ਮੰਗ ਹੁੰਦੀ ਹੈ ਦੱਸ ਦਿਓ, ਜੇ ਕੋਈ ਦਾਜ ਦੇਜ ਚਾਹੀਦਾ। ਤੇ ਗੁਰੂ ਰਾਮਦਾਸ ਪਾਤਸ਼ਾਹ ਰੋਣ ਲੱਗ ਗਏ, ਕਹਿੰਦੇ ਮਹਾਰਾਜ ਜੀ, ਹੋਰ ਮਨਮੁੱਖ ਦਾਜ ਜੇ ਰੱਖ ਦਿਖਾਲਾ, ਸੋ ਕੂੜ ਅਹੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ। ਮੈਨੂੰ ਉਹ ਪ੍ਰੇਮ ਦਾ ਕੱਪੜਾ, ਉਹ ਪਟੋਲਾ ਦੇ ਦੇ ਜਿਹਦੇ ਨਾਲ ਲੋਕ ਪ੍ਰਲੋਕ ਵਿੱਚ ਪਰਦੇ ਢੱਕੇ ਜਾਂਦੇ, ਜਿਹਦੀ ਬਾਬਤ ਬਾਣੀ ਕਹਿੰਦੀ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ, ਤੇਰੀ ਇਹ ਦੁਨੀਆਂ ਦੇ ਤਰੂਟੇ ਚਾਰ ਕੱਪੜੇ ਪਾਟ ਜਾਣੇ ਆ ਕੱਲ ਨੂੰ, ਕੀ ਕੀਮਤ ਹੈ ਇਹਦੀ? ਸਤਿਗੁਰੂ ਦੱਸ ਦੇ ਜੇਠਿਆ, ਜੇ ਕੁਝ ਹੋਰ ਚਾਹੀਦਾ ਮਹਾਰਾਜ ਮੈਂ ਕੀ ਕਹਿਣਾ, ਮੇਰੇ ਤਾਂ ਕੋਲ ਲਿਆਉਣ ਵਾਸਤੇ ਬਰਾਤੀ ਵੀ ਹੈ ਨਹੀਂ। ਇਹ ਕਹਿ ਕੇ ਵਿਰਾਗ ਕਰਨ ਲੱਗ ਗਏ, ਮਹਾਰਾਜ ਮੈਂ ਲੈ ਕੇ ਕਿੱਥੇ ਜਾਣਾ, ਮੇਰਾ ਤਾਂ ਘਰ ਵੀ ਹੈ ਨਹੀਂ। ਪਾਤਸ਼ਾਹ ਕਹਿੰਦੇ ਪੁਰਖਾ ਫਿਕਰ ਨਾ ਕਰ, ਗੁਰਸਿੱਖਾਂ ਦੀ ਤਿਆਰੀ ਕੀਤੀ ਹੋਈ ਆ, ਬਰਾਤੀ ਵੀ ਦੇਵਾਂਗੇ ਤੇ ਰਹਿਣ ਵਾਸਤੇ ਮਕਾਨ ਦਾ ਪ੍ਰਬੰਧ ਵੀ ਕਰਾਂਗੇ। ਖੈਰ, ਗੁਰੂ ਰਾਮਦਾਸ ਪਾਤਸ਼ਾਹ ਤੇ ਸਤਿਕਾਰਯੋਗ ਮਾਤਾ ਭਾਨੀ ਦੇ ਘਰ ਤਿੰਨ ਪੁੱਤਰਾਂ ਦਾ ਜਨਮ ਹੋਇਆ। ਸਭ ਤੋਂ ਵੱਡੇ ਬਾਬਾ ਪਿਰਥੀਆ ਜੀ, ਉਹਨਾਂ ਦਾ ਜਨਮ ਵੀ ਇੱਥੇ ਹੋਇਆ ਗੋਇੰਦਵਾਲ ਹੀ, ਗੁਰਦੁਆਰਾ ਚੁਬਾਰਾ ਸਾਹਿਬ। ਉਸ ਤੋਂ ਬਾਅਦ ਬਾਬਾ ਮਹਾਂਦੇਵ ਜੀ ਜਿਹੜੇ ਵਿਚਾਲੜੇ ਆ, ਉਹਨਾਂ ਦਾ ਜਨਮ ਵੀ ਇੱਥੇ। ਤੀਜੇ ਥਾਂ ਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਨਮ ਵੀ ਇੱਥੇ ਹੋਇਆ। ਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਨਾਨਾ ਗੁਰੂ ਜੀ ਦੀ ਸੰਗਤ 11 ਸਾਲ ਨਸੀਬ ਹੋਈ। ਅੱਖਾਂ ਖੋਲਦਿਆਂ ਗੁਰੂ ਦੇ ਦਰਸ਼ਨ ਤੇ ਘਰ ਦੇ ਵਿੱਚੋਂ ਹੀ ਗੁਰਮਤ ਦੀ ਗੁੜਤੀ ਪ੍ਰਾਪਤ ਹੋਈ। ਬਚਪਨ ਵਿੱਚ ਜਦੋਂ ਨਿੱਕੇ ਜਿਹੇ ਨੇ ਮਾਤਾ ਨੇ ਲੀਰਾਂ ਦੀ ਇੱਕ ਖੁੱਦੋ ਬਣਾ ਦਿੱਤੀ ਤੇ ਉਹਨੂੰ ਰੇੜ ਦੇਣਾ, ਆਪ ਕੰਮ ਕਰੀ ਜਾਂਦੇ ਨੇ ਤੇ ਜਾ ਕੇ ਰੁੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਛੋਟੇ ਜਿਹੇ ਨੇ ਤੇ ਉਹ ਬਾਲ ਨੂੰ ਚੱਕ ਲਿਆਉਣਾ। ਅਚਾਨਕ ਬਾਲ ਥੋੜ੍ਹੀ ਜਿਹੀ ਤੇਜ਼ੀ ਨਾਲ ਰੁੜੀ। ਜਿਸ ਕਮਰੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਆਰਾਮ ਕਰ ਰਹੇ ਸੀ ਨਾ, ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ ਸੀ, ਪੁਰਾਣੇ ਦਰਵਾਜ਼ੇ ਤੁਸੀਂ ਦੇਖੇ ਪੱਟਾਂ ਵਾਲੇ ਭਾਰੇ ਹੁੰਦੇ ਸੀ, ਉਹ ਥੋੜ੍ਹਾ ਜਿਹਾ ਵਿੱਚ ਵੈਥਾ ਤੇ ਬਾਲ ਅੰਦਰ ਚਲੀ ਗਈ।
ਬਾਲ ਦੇ ਮਗਰ ਰੁੜਦੇ ਰੁੜਦੇ ਚਲੇ ਗਏ, ਹੱਥ ਨਾਲ ਯਤਨ ਕਰਦੇ ਨੇ ਤੇ ਦਰਵਾਜ਼ਾ ਖੁੱਲ ਨਹੀਂ ਰਿਹਾ। ਗੋਡਿਆਂ ਦੇ ਭਾਰ ਹੋ ਕੇ ਹੱਥਾਂ ਨਾਲ ਜ਼ੋਰ ਲਾਇਆ, ਗੱਲ ਨਾ ਬਣੀ। ਦੋਨੇ ਹੱਥ ਵੀ ਜ਼ਮੀਨ ਤੇ ਲਾ ਕੇ, ਗੋਡੇ ਵੀ ਜ਼ਮੀਨ ਤੇ ਲਾ ਕੇ, ਸਿਰ ਨਾਲ ਜ਼ੋਰ ਦੀ ਦਰਵਾਜ਼ਾ ਧੱਕਿਆ, ਦਰਵਾਜ਼ਾ ਖੁੱਲ ਗਿਆ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਉਂਦਿਆਂ ਨੂੰ ਦੇਖ ਕੇ ਹੱਸ ਪਏ ਬਾਲ ਦੇ ਮਗਰ ਜਦੋਂ ਆਏ ਨਾ। ਤੇ ਬੀਬੀ ਭਾਨੀ ਜੀ ਦੌੜ ਕੇ ਆਏ, ਕਹਿੰਦੇ ਇਹ ਸ਼ੈਤਾਨ ਬਹੁਤ ਆ, ਹੁਣ ਬੜਾ ਦੂਰ ਤੱਕ ਚਲਿਆ ਜਾਂਦਾ ਜੀ, ਤੁਸੀਂ ਆਰਾਮ ਕਰ ਰਹੇ ਸੀ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਭਾਨੀ ਇਹ ਸ਼ੈਤਾਨ ਨਹੀਂ, ਅਸਲ ਇਹ ਤਾਂ ਬਹੁਤ ਸਿਆਣਾ ਭਾਈ, ਅੱਜ ਇਹਨੇ ਬਾਲ ਵਾਸਤੇ ਦਰਵਾਜ਼ਾ ਖੋਲਿਆ, ਤੇ ਜੇ ਧਰਮ ਦੇ ਦਰਵਾਜ਼ੇ ਸਤਿਗੁਰੂ ਵੱਲੋਂ ਦਰਵਾਜ਼ੇ ਖੋਲਣੇ ਹੁਣ ਤਾਂ ਸਿਰ ਲਾਉਣਾ ਪੈਂਦਾ, ਤਾਂ ਹੀ ਖੁੱਲਦੇ ਨੇ, ਦੂਬੇ ਨਾ ਖੁੱਲਦੇ ਨਹੀਂ। ਇੱਥੇ ਗੁਰੂ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ, ਜਿਵੇਂ ਬੱਚਿਆਂ ਨੂੰ ਅਕਸਰ ਹੀ ਆਪਾਂ ਬੁਰਕੀ ਤੋੜ ਕੇ ਫੜਾ ਦਿੰਦੇ ਨਾ, ਨਾਨਾ ਗੁਰੂ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਬੁਰਕੀ ਫੜਾਈ ਤੋੜ ਕੇ ਥੋੜ੍ਹੀ ਜਿਹੀ, ਤੇ ਖੇਡਦੇ ਹੋਏ ਛੋਟੀ ਜਿਹੀ ਉਮਰਾਂ ਮੰਜੇ ਨਾਲ ਖੜੇ ਨੇ ਤੇ ਥਾਲ ਹੀ ਫੜ ਕੇ ਖਿੱਚਣ ਲੱਗ ਗਏ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਵਰ ਦਿੱਤਾ ਸੀ, ਕਹਿੰਦੇ ਠਹਿਰੋ, ਥਾਲ ਦਿਆ ਮਾਲਕਾ, ਇਹ ਥਾਲ ਤੈਨੂੰ ਤੇਰੇ ਬਾਪੂ ਤੋਂ ਪ੍ਰਾਪਤ ਹੋਏਗਾ। ਇਹ ਵਰ ਦਿੱਤਾ ਸੀ, ਦੋਹੇ ਤਾਂ ਬਾਣੀ ਕਾ ਬੋਹੇ ਥਾ, ਉਹ ਥਾਲ ਕੀ ਆ, ਥਾਲ ਵਿੱਚ ਤਿੰਨ ਵਸਤੂ ਪਈ, ਉਹ ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਉਹ ਸੰਤੁਲਿਤ ਖੁਰਾਕ ਇਹ ਥਾਲ ਦਾ ਮਾਲਕ ਤੂੰ ਹੀ ਬਣਨਾ, ਪਰ ਤੈਨੂੰ ਇਹ ਤੇਰੇ ਬਾਪੂ ਤੋਂ ਪ੍ਰਾਪਤ ਹੋਏਗੀ। ਇਹ ਵਰ ਦਿੱਤੇ ਸੀ। ਜੇ ਕਿਸੇ ਸਮੇਂ ਤਵੇ ਨੂੰ ਹੱਥ ਲਾ ਲਿਆ ਤਾਂ ਬੀਬੀ ਭਾਨੀ ਜੀ ਜਦੋਂ ਘੂਰਦੇ ਨੇ ਤੇ ਪਾਤਸ਼ਾਹ ਜੀ ਕਹਿੰਦੇ ਭਾਈ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਦਾ ਵਾਹ ਵਾਸਤਾ ਅੱਗ ਨਾਲ ਪੈਂਦਾ ਹੀ ਰਹਿੰਦਾ, ਧੀਏ ਫਿਕਰ ਨਾ ਕਰ। ਸਮਾਂ ਬਤੀਤ ਹੁੰਦਾ ਗਿਆ, ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸਤਰ ਸਿੰਘਾਸਨ ਪ੍ਰਾਪਤ ਹੋਇਆ, ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਦੇ ਆ। ਇੱਥੇ ਰਹਿੰਦਿਆਂ ਹੋਇਆਂ ਜਿਵੇਂ ਪਹਿਲੇ ਗੁਰੂ ਸਾਹਿਬ ਵੀ ਪ੍ਰੀਖਿਆ ਲੈਂਦੇ ਰਹੇ, ਸਿੱਖ ਸੰਗਤਾਂ ਦੇ ਵਿੱਚ ਵਾਰ ਵਾਰ ਇਹ ਵਿਚਾਰ ਆ ਵੀ ਬਾਬਾ ਪਿਰਥੀ ਆ ਸਾਰਿਆਂ ਤੋਂ ਵੱਡਾ ਵਿਚਾਲੜੇ ਮਹਾਦੇਵ ਨੇ, ਛੋਟੇ ਗੁਰੂ ਅਰਜਨ ਦੇਵ ਜੀ ਨੇ, ਗੁਰਿਆਈ ਗੱਦੀ ਪਤਾ ਨਹੀਂ ਕਿਹਨੂੰ ਮਿਲੇਗੀ। ਇਹਨਾਂ ਹੀ ਦਿਨਾਂ ਵਿੱਚ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਤਾਏ ਦੇ ਪੁੱਤ ਸਹਾਰੀ ਮੱਲ ਜੀ ਲਾਹੌਰ ਤੋਂ ਆਏ, ਆਣ ਕੇ ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਤੁਹਾਡੀ ਕੋਈ ਨਿਕੜੀ ਉਮਰ ਵਿੱਚ ਮਦਦ ਨਹੀਂ ਕਰ ਸਕੇ, ਕੋਈ ਹੋਰ ਤਰੀਕੇ ਦਾ ਅਸੀਂ ਮੇਲ ਮਿਲਾਪ ਨਹੀਂ ਰੱਖ ਸਕੇ, ਅਨੇਕਾਂ ਸਾਡੇ ਤੋਂ ਭੁੱਲਾਂ ਹੋਈਆਂ ਨੇ, ਘਰ ਵਿੱਚ ਮੈਂ ਪੁੱਤ ਦੀ ਸ਼ਾਦੀ ਰੱਖੀ ਆ, ਮਹਾਰਾਜ ਜੀ ਜੇ ਤੁਸੀਂ ਆ ਜਾਓ ਤੇ ਸੰਸਾਰ ਵਿੱਚ ਸਾਡੀ ਸ਼ੋਭਾ ਬੇਅੰਤ ਹੋ ਜਾਏਗੀ, ਤੇ ਤੁਹਾਡਾ ਉਹਦੇ ਨਾਲ ਕੋਈ ਤੁਹਾਨੂੰ ਫਰਕ ਨਹੀਂ ਪੈਣਾ। ਪਾਤਸ਼ਾਹ ਜੀ ਕਹਿੰਦੇ ਭਾਈ ਜੇ ਅਸੀਂ ਲਾਹੌਰ ਆਵਾਂਗੇ, ਉੱਥੇ ਇੱਕ ਵੀ ਮਿਹਣਾ ਨਹੀਂ ਦਿੱਤਾ ਕਿਤੇ ਵੀ ਤੁਸੀਂ ਮੇਰੀ ਬਾਤ ਨਹੀਂ ਪੁੱਛੀ, ਦੋ ਰੋਟੀਆਂ ਲੜ ਬੰਨਣ ਨੂੰ ਨਹੀਂ ਦਿੱਤੀਆਂ, ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ, ਇੱਦਾਂ ਦੀ ਗੱਲ ਕੋਈ ਨਹੀਂ ਚਿਤਾਰੀ। ਸਗੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਲੜਕੀ ਦੀ ਸ਼ਾਦੀ ਹੁੰਦੀ ਗੱਲ ਹੋਰ ਸੀ, ਹੁਣ ਵਿਆਹ ਤੁਹਾਡੇ ਪੁੱਤ ਦਾ, ਮੈਂ ਜਿੱਥੇ ਜਾਣਾ ਬੇਅੰਤ ਸਿੱਖ ਸੰਗਤਾਂ ਆਉਂਦੀਆਂ ਨੇ, ਕੱਲ੍ਹ ਨੂੰ ਬਰਾਤ ਵੀ ਜਾਣੀ ਤੇ ਤੁਸੀਂ ਫਿਰ ਇਹ ਵੀ ਕਹਿਣਾ ਵੀ ਬਰਾਤ ਵੀ ਨਾਲ ਚੱਲੋ, ਤੇ ਜਾ ਕੇ ਬਰਾਤਾਂ ਤਿੰਨ ਤਿੰਨ ਚਾਰ ਚਾਰ ਦਿਨ ਪੰਜ ਪੰਜ ਦਿਨ ਵੀ ਰਹਿੰਦੀਆਂ ਹੁੰਦੀਆਂ ਸੀ। ਤੇ ਪਾਤਸ਼ਾਹ ਜੀ ਕਹਿੰਦੇ ਲੜਕੀ ਵਾਲਿਆਂ ਨੇ ਪ੍ਰਬੰਧ ਆਪਣੇ ਹਿਸਾਬ ਨਾਲ ਕੀਤਾ ਹੁੰਦਾ, ਤੇ ਸੰਗਤਾਂ ਦੀ ਗਿਣਤੀ ਮਿਣਤੀ ਕੋਈ ਨਹੀਂ ਹੁੰਦੀ ਵੀ ਕਿੰਨੀ ਆ ਜਾਣ। ਭਾਈ ਇਸ ਗੱਲ ਦਾ ਲੜਕੀ ਵਾਲਿਆਂ ਤੇ ਬੋਝ ਪਵੇਗਾ, ਇਸ ਕਰਕੇ ਮੈਂ ਨਹੀਂ ਵਿਆਹ ਤੇ ਜਾਣਾ। ਤੇ ਉਹ ਅੱਗੋਂ ਕਹਿੰਦਾ ਜੀ ਜੇ ਤੁਸੀਂ ਨਹੀਂ ਜਾਣਾ ਤੇ ਇਉਂ ਕਰੋ, ਫਿਰ ਆਪਣੇ ਕਿਸੇ ਪੁੱਤ ਨੂੰ ਭੇਜ ਦਿਓ। ਚਲੋ ਘੱਟ ਤੋਂ ਘੱਟ ਸ਼ਰੀਕੇ ਵਿੱਚ ਇਹ ਤਾਂ ਹੋਵੇਗੀ ਨਾ ਵੀ ਗੁਰੂ ਪਾਤਸ਼ਾਹ ਜੀ ਨੇ ਆਪਣੇ ਪੁੱਤ ਨੂੰ ਭੇਜਿਆ। ਪਾਤਸ਼ਾਹ ਕਹਿੰਦੇ ਹਾਂ ਬੇਟੇ ਨੂੰ ਭੇਜ ਦਿੰਦੇ ਹਾਂ। ਬਾਬੇ ਪਿਰਥੀ ਇਹਨੂੰ ਸੱਦਿਆ ਤੇ ਸੱਦ ਕੇ ਕਹਿੰਦੇ ਪੁੱਤ ਆ ਆਪਣੇ ਚਾਚੇ ਦੇ ਨਾਲ ਜਾਓ ਤੇ ਉੱਥੇ ਜਾ ਕੇ ਵਿਆਹ ਦੇ ਵਿੱਚ ਸ਼ਾਮਿਲ ਹੋਣਾ ਤੁਸੀਂ ਇਹਨਾਂ ਦੀਆਂ ਖੁਸ਼ੀਆਂ ਵਿੱਚ। ਤੇ ਬਾਬੇ ਪਿਰਥੀ ਨੇ ਜਵਾਬ ਦੇ ਦਿੱਤਾ, ਕਹਿੰਦਾ ਮਹਾਰਾਜ ਜੀ ਇਹ ਤੁਹਾਡੇ ਵਾਲਾ ਸਮਾਂ ਤਾਂ ਹੈ ਨਹੀਂ, ਅੰਤਾਂ ਦੀ ਦੌਲਤ ਆਉਂਦੀ ਆ, ਮੈਂ ਸੰਭਾਲਦਾ, ਮੈਂ ਸਾਰੇ ਪ੍ਰਬੰਧ ਕਰਦਾ, ਮੇਰੇ ਤੋਂ ਬਿਨਾਂ ਇਹ ਕੌਣ ਕਰੂਗਾ। ਕਈ ਵਾਰੀ ਕਥਾ ਵਾਲਿਆਂ ਨੂੰ ਵੀ ਭੁਲੇਖਾ ਪੈ ਜਾਂਦਾ ਵੀ ਸੰਗਤਾਂ ਤਾਂ ਆਉਂਦੀਆਂ ਨੇ, ਮੈਂ ਕਥਾ ਕਰਦਾ, ਕੀਰਤਨ ਵਾਲਿਆਂ ਨੂੰ ਵੀ ਭੁਲੇਖਾ ਲੱਗ ਜਾਂਦਾ, ਤੇ ਕਈ ਵਾਰੀ ਪ੍ਰਬੰਧਕਾਂ ਨੂੰ ਵੀ ਭੁਲੇਖਾ ਲੱਗ ਜਾਂਦਾ ਵੀ ਸ਼ਾਇਦ ਅਸੀਂ ਪ੍ਰਬੰਧ ਕਰਦੇ ਗੁਰਦੁਆਰਾ ਤਾਂ ਚੱਲਦਾ ਨਹੀਂ। ਭਾਈ ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ, ਇਹ ਕੰਮ ਚੱਲਦੇ ਰਹਿੰਦੇ ਨੇ। ਬਾਬਾ ਪਿਰਥੀਆ ਕਹਿੰਦਾ ਮੇਰੇ ਤੋਂ ਬਿਨਾਂ ਕੌਣ ਪ੍ਰਬੰਧ ਕਰੇ, ਇਹਦੇ 'ਚ ਕੋਈ ਸ਼ੱਕ ਨਹੀਂ ਵੀ ਪ੍ਰਬੰਧਕ ਬਹੁਤ ਤਕੜੇ ਨੇ ਬਾਬਾ ਪਿਰਥੀਆ ਜੀ। ਕਹਿੰਦਾ ਜੀ ਆਪ ਬਿਲੋਕਤ ਹੋ ਸਭ ਸਮੇਂ, ਰਹਿਤ ਕਾਜ ਜਿਸ ਵਿਦ ਕੋ ਹਮੈ,
ਇੱਕ ਆਵਤ ਇੱਕ ਕਰਤ ਪਧਾਰਨ, ਲੈਣ ਦੇਣ ਨਿਤ ਕਰਤ ਹਜ਼ਾਰਨ, ਹਜ਼ਾਰਾਂ ਦੀ ਲੈਣ ਦੇਣ ਦੀ ਕਹਾਣੀ ਆ, ਨਿਤ ਪ੍ਰਬੰਧ ਕਰਨਾ ਆਉਣਾ। ਅਗਲੀ ਗੱਲ ਆ, ਐਸੇ ਧੂਮ ਧੜੱਕੇ ਵਾਲੇ ਸਥਾਨ ਤੇ ਗਰਮੀ ਦਾ ਮੌਸਮ ਆ, ਮੈਂ ਉੱਥੇ ਜਾ ਕੇ ਕੀ ਕਰਨਾ, ਤੇ ਮੇਰੇ ਤੋਂ ਬਿਨਾਂ ਤਾਂ ਪ੍ਰਬੰਧ ਹੀ ਨਹੀਂ ਹੋਣਾ। ਪਾਤਸ਼ਾਹ ਜੀ ਕਹਿੰਦੇ ਉਹ ਭਾਈ, ਗੁਰੂ ਘਰ ਦੇ ਕਾਰਜ ਅਕਲ ਤੇ ਸਿਆਣਪ ਨਾਲ ਨਹੀਂ ਚੱਲਦੇ, ਤਾਂ ਗੁਰੂ ਦੀ ਮਿਹਰ ਨਾਲ ਚੱਲਦੇ ਨੇ, ਤੈਨੂੰ ਕਿੱਥੋਂ ਭੁਲੇਖਾ ਪੈ ਗਿਆ? ਮੰਨੇ ਨਹੀਂ ਬਾਬਾ ਪਿਰਥੀਆ ਜੀ। ਮਹਾਦੇਵ ਜੀ ਨੂੰ ਆਵਾਜ਼ ਮਾਰੀ, ਪੁੱਤ ਤੂੰ ਲਾਹੌਰ ਸ਼ਾਦੀ ਤੇ ਜਾਇਆ ਨਾਲ ਇਹਨਾਂ ਦੇ? ਉਹ ਕਹਿੰਦਾ ਜੀ, ਜਿੱਦਣ ਆਪਣੀ ਇੰਨੀ ਮਾੜੀ ਹਾਲਤ ਸੀ, ਕੋਈ ਰਿਸ਼ਤੇਦਾਰ ਨੇ ਬਾਤ ਤਾਂ ਪੁੱਛੀ ਨਹੀਂ। ਕੌਣ ਇੱਥੇ ਕਿਸੇ ਦਾ ਰਿਸ਼ਤੇਦਾਰ ਆ ਜੀ? ਮੈਂ ਤਾਂ ਨਾ ਅੱਜ ਤੱਕ ਕਿਸੇ ਨਾਲ ਸੰਬੰਧ ਰੱਖਿਆ, ਨਾ ਆਉਣ ਵਾਲੇ ਸਮੇਂ 'ਚ ਰੱਖਣਾ। ਕਹਿੰਦੇ ਮੈਂ ਤਾਂ ਕਿਸੇ ਦੇ ਨਾਲ ਨਾ ਵਰਤਣ ਵਿਹਾਰ ਪਹਿਲਾਂ ਰੱਖਿਆ ਅਤੇ ਨਾ ਹੁਣ ਰੱਖਣਾ। ਪਾਤਸ਼ਾਹ ਕਹਿੰਦੇ ਭਾਈ, ਇਸ ਤਰ੍ਹਾਂ ਨਾਲ ਬਿਲਕੁਲ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਜਾਣਾ, ਇਹ ਵੀ ਸਿੱਖੀ ਸਿਧਾਂਤਾਂ ਦੇ ਮੁਤਾਬਕ ਠੀਕ ਨਹੀਂ। ਸੁਣ ਕੱਲ ਬੋਲੇ ਮਸਤ ਸੁਭਾਉ, ਕੌਣ ਬੰਧੂ ਕਿਸ ਕੇ ਹਮ ਜਾਊ? ਇੱਥੇ ਕੌਣ ਆ ਕਿਸੇ ਦਾ ਰਿਸ਼ਤੇਦਾਰ? ਮਹਾਦੇਵ ਜੀ ਕਹਿੰਦੇ, ਸੁਣ ਕਰ ਬੋਲੇ ਮਸਤ ਸੁਭਾਉ, ਕੌਣ ਬੰਧੂ ਕਿਸ ਕੇ ਹਮ ਜਾਊ, ਨਾ ਹਮਰੀ ਕਿਸ ਸਾਥ ਚਿਨਾਰੀ, ਨਾ ਚਾਹੋ ਮੈਂ ਕਰਨ ਅਗਾਰੀ, ਨਾ ਮੇਰਾ ਵਾਹ ਵਾਸਤਾ ਹੋਣਾ ਕਿਸੇ ਨੇ, ਨਾ ਮੈਂ ਗਾਂਹ ਰੱਖਣਾ ਚਾਹੁੰਦਾ। ਦੋਨਾਂ ਨੇ ਜਵਾਬ ਦੇ ਦਿੱਤਾ। ਹੁਣ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਹੜੇ ਸਾਰਿਆਂ ਤੋਂ ਛੋਟੇ ਨੇ, ਉਹਨਾਂ ਨੂੰ ਆਵਾਜ਼ ਮਾਰੀ। ਜਦੋਂ ਆਵਾਜ਼ ਮਾਰੀ, ਸਤ ਬਚਨ ਬਾਪੂ ਜੀ ਜਿਵੇਂ ਕਹਿੰਦੇ ਹੋ ਮੈਂ ਤਿਆਰ ਹਾਂ। ਮਹਾਰਾਜ ਜੀ ਹੁਣ ਤਾਂ ਉੱਥੇ ਵਿਆਹ ਦਾ ਕਾਰਜ ਆ, ਉੱਥੇ ਮਠਿਆਈਆਂ ਤਰ੍ਹਾਂ ਤਰ੍ਹਾਂ ਦੀਆਂ, ਮਾਣ ਸਤਿਕਾਰ ਹੋਣਾ, ਜੇ ਕਿਤੇ ਜਾਣ ਨੂੰ ਵੀ ਖਤਰਾ ਹੋਵੇ, ਜੇ ਤੁਸੀਂ ਉੱਥੇ ਵੀ ਜਾਣ ਵਾਸਤੇ ਕਹੋ ਤਾਂ ਮੇਰੇ ਵੱਲੋਂ ਸਤ ਬਚਨੀ ਆ ਮਹਾਰਾਜ ਜੀ। ਪਿਤਾ ਗੁਰੂ ਕੇ ਸੁਣ ਪ੍ਰਵਾਨੇ, ਹਾਥ ਜੋਰ ਕਰ ਬਚਨ ਬਖਾਨੇ, ਇਹ ਤੋਂ ਕਾਜ ਸੁਗਮ ਹੈ ਮੋਹੇ, ਪਠੋ ਆਪ ਜੇ ਸੰਸੇ ਹੋਏ, ਜਹ ਜਾਮਨ ਮੈਂ ਜੀਵਨ ਸੰਸੈ, ਕਹਿੰਦੇ ਆਇਸ ਮੁਝਕੋ ਦੇਹੋ ਨਸੰਸੈ। ਕਹਿੰਦੇ ਜਿੱਥੇ ਜਾਂਦਿਆਂ ਜਾਣ ਦਾ ਵੀ ਖਤਰਾ ਹੋਵੇ, ਅੱਜ ਤਾਂ ਲਾਹੌਰ ਜਾਣਾ ਨਾ, ਕਹਿੰਦੇ ਲੱਡੂ ਪੇੜੇ ਹੀ ਖਾਣੇ, ਮਹਾਰਾਜ ਜੇ ਤੁਸੀਂ ਹੁਕਮ ਕਰੋ ਤੇ ਉੱਥੇ ਜਾਣ ਵਾਸਤੇ, ਜਾਣ ਦਾ ਵੀ ਖਤਰਾ ਹੋਵੇ, ਮੈਂ ਤੁਹਾਡਾ ਹੁਕਮ ਮੰਨ ਕੇ ਉੱਥੇ ਜਾਣ ਵਾਸਤੇ ਵੀ ਤਿਆਰ। ਹੁਣ ਇੱਕ ਪ੍ਰੀਖਿਆ ਪਾ ਦਿੱਤੀ, ਪੁੱਤ ਜਾਣਾ ਵੀ ਆ ਤੇ ਵਾਪਸ ਆਉਣਾ ਜਦੋਂ ਅਸੀਂ ਹੁਕਮ ਕਰੀਏ, ਇਹ ਪ੍ਰੀਖਿਆ ਸੀ ਜੀ। ਹੁਣ ਚੱਲੇ ਇੱਥੋਂ ਹਾਂ, ਪਰ ਉੱਥੇ ਜਾ ਕੇ ਜਦੋਂ ਵਿਆਹ ਦਾ ਕਾਰਜ ਸਮਾਪਤ ਹੋ ਜਾਵੇ, ਸੰਗਤਾਂ ਨੂੰ ਨਾਲ ਜੋੜ ਕੇ ਹਰੀ ਜਸ ਕਰਨਾ, ਸੰਗਤਾਂ ਨੂੰ ਜੋੜ ਕੇ ਹਰੀ ਜਸ ਕਰਨਾ, ਉੱਥੇ ਸੇਵਾ ਸੰਭਾਲ ਕਰਾਉਂਦੇ ਰਹਿਣਾ, ਜਿੰਨੀ ਦੇਰ ਅਸੀਂ ਹੁਕਮ ਨਾ ਭੇਜੀਏ ਤੁਸੀਂ ਆਉਣਾ ਨਹੀਂ। ਇਹ ਪ੍ਰੀਖਿਆ ਸੀ। ਇਹੀ ਪਾਤਸ਼ਾਹ ਜੀ ਨੇ ਗੱਲ ਸਮਝਾਈ ਆ, ਉਹਨੇ ਵੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਹੁਕਮ ਮੰਨ ਕੇ ਗੱਲ ਬਣਦੀ ਹੈ ਨਾ ਗੁਰੂ ਦੇ ਦਰ ਤੇ। ਹੁਣ ਉੱਥੇ ਜਾ ਕੇ ਵਿਆਹ ਦਾ ਕਾਰਜ ਵੀ ਹੋ ਗਿਆ, ਸੰਗਤਾਂ ਜੁੜਦੀਆਂ ਰਹੀਆਂ, ਕਈ ਮਹੀਨੇ ਬਤੀਤ ਹੋ ਗਏ। ਦਰਸ਼ਨਾਂ ਤੋਂ ਬਿਨਾਂ ਮਨ ਬੇਬਲ ਹੋ ਗਿਆ ਤੇ ਪਿਆਰ ਭਰੀ ਇੱਕ ਚਿੱਠੀ ਲਿਖੀ। ਚਿੱਠੀ ਦੇ ਕੇ ਇੱਕ ਸਿੱਖ ਨੂੰ ਭੇਜਿਆ ਤੇ ਉਹ ਬਾਬੇ ਪਿਰਥੀ ਨੇ ਲੁਕਾ ਲਈ ਆਪਣੇ ਕੋਲ। ਦੂਜੀ ਵਾਰ ਫਿਰ ਭੇਜੀ, ਦੂਜੀ ਵੀ ਲੁਕੋ ਲਈ। ਤੀਜੀ ਵਾਰ ਜਦੋਂ ਭੇਜਿਆ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਚਿੱਠੀ ਤੁਸੀਂ ਅੱਗੇ ਕਿਹਨੂੰ ਫੜਾ ਕੇ ਆਉਣਾ? ਬਾਬਾ ਪਿਰਥੀਆ ਲੈ ਲੈਂਦਾ ਜੀ ਉਹ ਤਾਂ। ਇਹ ਚਿੱਠੀ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਹੱਥਾਂ ਵਿੱਚ ਆਪ ਫੜਾ ਕੇ ਆਉਣੀ ਆ। ਜਦੋਂ ਦੇਖਿਆ ਵੀ ਇਹਦੇ ਤੇ ਅੰਕ ਤਾਂ ਤੀਜਾ ਲਿਖਿਆ ਹੋਇਆ, ਪਹਿਲੀਆਂ ਚਿੱਠੀਆਂ ਕਿੱਥੇ ਗਈਆਂ? ਬਾਬੇ ਪਿਰਥੀ ਨੂੰ ਪੁੱਛਿਆ, ਭਾਵੇਂ ਮੁੱਕਰ ਗਿਆ ਤੇ ਉਹ ਸਾਰੀ ਗੱਲ ਪਾਤਸ਼ਾਹ ਜੀ ਨੇ ਸਾਬਤ ਕਰ ਦਿੱਤੀ, ਉਹਦੇ ਘਰੋਂ ਮੰਗਾ ਲਈਆਂ, ਉਹਦੇ ਚੋਲੇ ਵਿੱਚ ਹੀ ਪਈਆਂ ਸੀ। ਜਿਹਦੇ ਵਿੱਚ ਇਹ ਨਹੀਂ ਕਿਹਾ, ਹਾਲਾਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਿਆਹ ਹੋ ਚੁੱਕਾ ਹੋਇਆ ਜੀ ਉਦੋਂ ਤੱਕ, ਕਿਤੇ ਨਹੀਂ ਕਿਹਾ ਵੀ ਮੈਨੂੰ ਘਰ ਵਾਲੀ ਚੇਤੇ ਆਉਂਦੀ, ਮੈਨੂੰ ਪਰਿਵਾਰ ਚੇਤੇ ਆਉਂਦਾ, ਮੈਨੂੰ ਦੌਲਤ ਚੇਤੇ ਆਉਂਦੀ, ਇੱਥੋਂ ਵਾਲੀਆਂ ਸਹੂਲਤਾਂ ਨਹੀਂ। ਸਤਿਗੁਰੂ ਮੈਨੂੰ ਤਾਂ ਤੂੰ ਚੇਤੇ ਆਉਣਾ, ਮੈਂ ਜਿੱਥੇ ਵੀ ਹੋਵਾਂ, ਆਪਾਂ ਇੱਥੇ ਬੈਠੇ ਹਾਂ ਨਾ, ਦਾਦਾ ਵੀ ਚੇਤੇ ਆਉਂਦਾ, ਮਾਸੀ ਵੀ, ਬਾਪੂ ਵੀ, ਕਈ ਰਿਸ਼ਤੇਦਾਰ ਚੇਤੇ ਆਉਂਦੇ ਆ, ਵਿਰਲੇ ਭਾਗਾਂ ਵਾਲੇ ਹੋਣਗੇ ਜਿਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਵੀ ਚੇਤੇ ਆਉਂਦਾ ਹੋਵੇਗਾ। ਸਤਿਗੁਰੂ ਮੈਨੂੰ ਤੇਰੇ ਦੀਦਾਰ ਬਖਸ਼ ਹੋ ਜਾਣ, ਇੱਥੇ ਸਾਰਾ ਕੁਝ ਹੀ ਹੈਗਾ, ਸਾਰੀਆਂ ਸਹੂਲਤਾਂ ਹੈਗੀਆਂ, ਪਰ ਤੇਰਾ ਹਰਿਮੰਦਰ ਸਾਹਿਬ ਇੱਥੇ ਹੈ ਨਹੀਂ। ਉੱਥੇ ਵੀ ਬੇਬਲ ਨੇ ਸਤਿਗੁਰੂ ਦੇ ਦਰਸ਼ਨਾਂ ਨੂੰ ਲੋਚਦੇ ਨੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਕੋਈ ਕਿਸੇ ਨੂੰ ਮਿਲਣ ਵਾਸਤੇ ਲੋਚਦਾ, ਕੋਈ ਕਿਸੇ ਨੂੰ ਮਿਲਣ ਵਾਸਤੇ ਲੋਚਦਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦੇਖੇ ਗੁਰ
ਦਰਬਾਰੇ ਜੀਓ। ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਕੋਲ ਬੁਲਾਇਆ, ਕਹਿੰਦੇ ਇੱਕ ਜਿੰਦ ਸਹਿ ਕਰੀ ਆ ਮਿਲਾਪ ਤੋਂ ਬਿਨਾਂ, ਬਾਬਾ ਜੀ ਅਰਜਨ ਦੇਵ ਨੂੰ ਜਾ ਕੇ ਤੁਸੀਂ ਲੈ ਕੇ ਆਓ। ਬਾਬਾ ਬੁੱਢਾ ਜੀ ਜਾ ਕੇ ਲਾਹੌਰ ਦੀ ਧਰਤੀ ਤੋਂ ਸਤਿਕਾਰ ਨਾਲ ਲੈ ਕੇ ਆਏ, ਚਰਨਾਂ 'ਤੇ ਮੱਥਾ ਟੇਕਿਆ, ਨਿਹਾਲ ਹੋਏ, ਵੈਰਾਗ ਕਰਨ ਲੱਗੇ। ਇਸੇ ਥਾਂ 'ਤੇ ਰਹਿੰਦਿਆਂ ਹੋਇਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹੁਣ ਸਰੀਰਕ ਜਾਮਾਂ ਤਿਆਗਣ ਦਾ ਸਮਾਂ ਨੇੜੇ ਆ ਗਿਆ, ਅਤੇ ਗੋਇੰਦਵਾਲ ਜਾ ਕੇ ਸਰੀਰਕ ਚੋਲਾ ਤਿਆਗਣਾ, ਉੱਥੇ ਨਾਲ ਮੇਰੀਆਂ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ। ਜ਼ਿੰਦਗੀ ਦੇ 20-21 ਸਾਲ ਮੈਂ ਗੋਇੰਦਵਾਲ ਹੀ ਰਿਹਾ, ਇੱਥੋਂ ਮੈਨੂੰ ਪਿਤਾ ਦਾ ਪਿਆਰ ਨਸੀਬ ਹੋਇਆ, ਮਾਤਾ ਦਾ ਪਿਆਰ ਨਸੀਬ ਹੋਇਆ, ਮੇਰਾ ਗੁਰੂ ਨਾਲ ਮਿਲਾਪ ਹੋਇਆ, ਜੀਵਨ ਸਾਥਣ ਪ੍ਰਾਪਤ ਹੋਈ। ਇਹ ਦੀਨ ਦੁਨੀ ਦਾ ਛਤਰ ਆ, ਇੱਕ ਘੁੰਗਣੀਆਂ ਵੇਚਣ ਵਾਲੀ ਛਾਬੜੀ ਤੋਂ ਛਤਰ ਜਿਹੜਾ ਬਣ ਗਿਆ ਉਹ ਵੀ ਮੈਨੂੰ ਇੱਥੇ ਹੀ ਪ੍ਰਾਪਤ ਹੋਇਆ, ਗੋਇੰਦਵਾਲ ਦੀ ਧਰਤੀ 'ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿਣ ਲੱਗੇ ਮੈਨੂੰ ਗੋਇੰਦਵਾਲ ਦੀ ਧਰਤੀ 'ਤੇ ਲੈ ਚੱਲੋ। ਇੱਥੇ ਚਲੇ ਗਏ, ਜਾ ਕੇ ਸਰੀਰਕ ਜਾਮੇ ਦੇ ਵਿੱਚ ਹੁੰਦਿਆਂ ਹੋਇਆਂ ਹੀ ਬਾਬਾ ਬੁੱਢਾ ਜੀ ਨੂੰ ਗੁਰਿਆਈ ਗੱਦੀ ਦੀ ਰਸਮ ਕਰਨ ਵਾਸਤੇ ਕਹਿ ਦਿੱਤਾ। ਗੁਰਿਆਈ ਗੱਦੀ ਆਪਣੇ ਛੋਟੇ ਪੁੱਤ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੇ ਦਿੱਤੀ। ਕੁਝ ਦਿਨ ਬਾਅਦ ਆਪਣਾ ਸਰੀਰਕ ਚੋਲਾ ਤਿਆਗਿਆ, ਬਾਬਾ ਪਿਰਥੀਆ ਵੀ ਪਹੁੰਚ ਗਿਆ ਤੇ ਜਾ ਕੇ ਲੜਾਈ ਫਸਾਦ ਸ਼ੁਰੂ ਕਰ ਦਿੱਤਾ। ਕਹਿੰਦਾ ਬਾਪੂ ਜੀ ਚੰਗੇ ਭਲੇ ਸੀ, ਉਹਨਾਂ ਨੂੰ ਕੁਝ ਨਹੀਂ ਸੀ ਹੋਇਆ, ਗੁਰਿਆਈ ਗੱਦੀ ਦੀ ਖਾਤਰ ਜ਼ਹਿਰ ਦੇ ਕੇ ਮੇਰੇ ਭਰਾ ਨੇ ਇਹਨਾਂ ਨੂੰ ਮਾਰ ਦਿੱਤਾ, ਤੇ ਬਾਬੇ ਬੁੱਢੇ ਵਰਗੇ ਜੱਟ ਬੂਟ ਉਹਨਾਂ ਨੇ ਮੂਹਰੇ ਲੱਗ ਕੇ ਗੁਰਿਆਈ ਗੱਦੀ ਇਹਨਾਂ ਨੂੰ ਦੇ ਦਿੱਤੀ ਆ। ਦੁਸਹਿਰੇ ਦੀ ਰਸਮ ਸਾਰਾ ਕੁਝ ਇੱਥੇ ਹੋਇਆ। ਜਦੋਂ ਦਸਤਾਰ ਬੰਨਣ ਲੱਗੇ ਨਾ ਤੇ ਝਗੜਾ ਕੀਤਾ ਬਾਬੇ ਪਿਰਥੀਏ ਨੇ, ਧੱਕੇ ਨਾਲ ਦਸਤਾਰ ਆਪਣੇ ਸਿਰ ਤੇ ਬੰਨ ਲਈ, ਤੇ ਬਾਬਾ ਬੁੱਢਾ ਜੀ ਨੇ ਦੂਜੀ ਦਸਤਾਰ, ਇੱਕ ਤਾਂ ਹੁੰਦੀ ਪਰਿਵਾਰ ਦੀ ਜ਼ਿੰਮੇਵਾਰੀ ਵਾਲੀ, ਉਹ ਬਾਬੇ ਪਿਰਥੀਏ ਨੇ ਬੰਨ ਲਈ, ਪਰ ਜਿਹੜੀ ਗੁਰਿਆਈ ਗੱਦੀ ਵਾਲੀ ਦਸਤਾਰ ਸੀ ਬਾਬਾ ਬੁੱਢਾ ਜੀ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੀਸ ਤੇ ਸਜਾ ਦਿੱਤੀ। ਕਹਿੰਦੇ ਮਰਨੇ ਦੀ ਪੱਗ ਪਿਰਥੀਏ ਲੱਧੀ, ਗੁਰਿਆਈ ਪੱਗ ਅਰਜਨ ਬੱਧੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੀਸ ਤੇ ਸਜਾ ਦਿੱਤੀ। ਬਾਬਾ ਪਿਰਥੀਆ ਬਖੇੜਾ ਕਰੀ ਖੜਾ ਕਰੀ ਬੈਠਾ, ਝਗੜਾ ਕਰੀ ਜਾਂਦਾ। ਇਸੇ ਸਮੇਂ ਭੱਟਾਂ ਦਾ ਇੱਕ ਟੋਲਾ ਆਇਆ, ਵੀ ਇੱਕ ਪਾਸੇ ਇਹਨਾਂ ਪ੍ਰਸਾਦ ਤੇ ਲੜਾਈ, ਇੱਕ ਪਾਸੇ ਸ਼ਾਂਤੀ ਦੇ ਸੋਮੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਸਮਝਦਿਆਂ ਦੇਰੀ ਨਾ ਲੱਗੀ, ਹਾਲਾਂਕਿ ਉਹ ਰਿਸ਼ਤੇਦਾਰੀ ਵਿੱਚੋਂ ਨਹੀਂ, ਢੂੰਡ ਵਿੱਚ ਆਏ ਹੋਏ ਨੇ। ਜਦੋਂ ਉਹਨਾਂ ਨੇ ਗੁਰੂ ਦੇ ਦਰ ਤੇ ਆਣ ਕੇ ਗੁਰੂ ਦੇ ਦਰਸ਼ਨ ਕੀਤੇ ਤੇ ਇੱਥੇ ਆਣ ਕੇ ਪੜਿਆ ਸੀ, ਸ਼ੁਕਰਾਨਾ ਕੀਤਾ, ਕਹਿੰਦੇ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਾਸੀਠ। ਤੇ ਇਹ ਗਾਇਆ ਸੀ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰਤੇ ਬਹੁਤ ਆਇਓ, ਕੱਲ ਘੋਰ ਸਮੁੰਦਰ ਮੈਂ ਬੂਡਥ ਤੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਗ ਔਰ ਨਾ ਜਾਹੇ ਮਹਾਂ ਤਮ ਮੈਂ, ਜਿਹੜੇ ਸਵਈਏ ਪੜ੍ਹਦੇ ਨੇ ਧਿਆਨ ਦੇ, ਉਹਨੂੰ ਮਹਾਤਮ ਪਾਠ ਨਹੀਂ ਕਹਿਣਾ। ਜਗ ਔਰ ਨਾ ਜਾਹੇ ਮਹਾਂ ਤਮ ਮੈਂ, ਤਮ ਹਨੇਰੇ ਨੂੰ ਕਹਿੰਦੇ ਨੇ, ਘੁੱਪ ਹਨੇਰਾ ਸੀ ਸੰਸਾਰ ਦੇ ਵਿੱਚ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਸੀਂ ਚਾਨਣ ਕਰ ਦਿੱਤਾ। ਜਗ ਔਰ ਨਾ ਜਾਹੇ ਮਹਾਂ ਤਮ ਮੈਂ, ਅਵਤਾਰ ਉਜਾਗਰ ਆਣ ਕੀਓ, ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੁੱਕੈ ਰੇਮਨ, ਭੇਦ ਵਿਭੇਦ ਨਾ ਜਾਣ ਬੀਓ, ਪ੍ਰਤਾਸ਼ ਹਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਭਾਵੇਂ ਬਾਬਾ ਪਿਰਥੀਆ ਝਗੜਾ ਤੇ ਬਖੇੜਾ ਕਰਦਾ ਰਿਹਾ, ਸ਼ਾਂਤੀ ਦੇ ਸੋਮੇ ਸਤਿਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ। ਉਮਰ ਕਿੰਨੀ ਹੈ ਜੀ? ਕੇਵਲ 18 ਸਾਲ ਦੀ ਹੈ ਜੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਖੀਰਲੇ ਸਮੇਂ ਨਹੀਂ ਤਪਾਉਣ ਦਾ ਯਤਨ ਕੀਤਾ, ਵੀ ਤੱਤੀ ਧੁੱਲ ਤਵੀ ਦੇ ਉੱਤੇ ਬਿਠਾ ਦਿੱਤਾ ਜਾਂ ਗਰਮ ਰੇਤਾ ਸੀਸ ਵਿੱਚ ਪਾ ਦਿੱਤਾ, ਵਾਰ ਵਾਰ ਤਪਾਉਣ ਦਾ ਯਤਨ ਕੀਤਾ। ਬਾਬੇ ਪਿਰਥੀਏ ਦੀ ਜਾਣ ਪਛਾਣ ਬਹੁਤ ਸੀ, ਪ੍ਰਬੰਧਕ ਲੰਮੇ ਸਮੇਂ ਤੋਂ ਇਹੀ ਆ ਰਿਹਾ ਸੀ, ਲੈਣ ਦੇਣ ਇਹੀ ਕਰਦਾ ਸੀ। ਬਾਬੇ ਪਿਰਥੀਏ ਨੇ ਕੀ ਕੀਤਾ, ਵੀ ਨਾਕਾਬੰਦੀ ਕਰ ਦਿੱਤੀ, ਆਪਣੇ ਮਸੰਦ ਖੜੇ ਕਰ ਦਿੱਤੇ, ਆਉਣ ਵਾਲੀਆਂ ਸੰਗਤਾਂ ਤੋਂ ਕਾਰ ਭੇਟਾ ਆਪ ਅਗਰਾਹ ਲੈਂਦੇ ਆ ਜੀ, ਪ੍ਰਸ਼ਾਦਾ ਛਕਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਲੰਗਰਾਂ 'ਚ ਭੇਜ ਦਿੰਦੇ ਆ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਆਏ ਆਣ ਕੇ ਕੀ ਦੇਖਿਆ, ਵੀ ਗੁਰੂ ਕੇ ਲੰਗਰਾਂ ਵਿੱਚ ਤਾਂ ਕਈ ਵਾਰੀ ਮੁੱਠ ਮੁੱਠ ਛੋਲਿਆਂ ਦੀ ਵਰਤਾਉਣੀ ਪੈਂਦੀ, ਫਾਕੇ ਕੱਟਣੇ ਪੈਂਦੇ ਆ। ਬਾਬਾ ਬੁੱਢਾ ਜੀ ਧੰਨ ਧੰਨ ਭਾਈ ਗੁਰਦਾਸ ਜੀ ਸਾਰੇ ਨਾਕਿਆਂ 'ਤੇ ਖੜ੍ਹ ਕੇ ਸੰਗਤਾਂ ਨੂੰ ਸੁਚੇਤ ਕੀਤਾ, ਭਾਈ ਸੱਚਾ ਗੁਰੂ ਇਹਨਾਂ ਦੇ ਵਿੱਚੋਂ ਕੌਣ ਆ।
ਇਹਨਾਂ ਹੀ ਦਿਨਾਂ ਦੇ ਵਿੱਚ ਇੱਕ ਸ਼ੜਯੰਤਰ ਹੋਰ ਵਰਤਿਆ। ਬਾਬਾ ਪਿਰਥੀਆ ਗੁਰੂ ਘਰ ਦੇ ਰਬਾਬੀ ਜਿਹੜੇ ਕੀਰਤਨੀ ਉਹਨਾਂ ਨੂੰ ਕਹਿਣ ਲੱਗੇ ਤਾਂ ਆਪ ਫੱਕ ਕੇ ਕੱਟਦੇ ਨੇ, ਛਕਣ ਨੂੰ ਪ੍ਰਸ਼ਾਦਾ ਮਿਲਦਾ ਕੋਈ ਨਹੀਂ, ਕੱਲ ਨੂੰ ਤੁਹਾਡੀ ਧੀ ਦੀ ਬੱਚੀ ਦੀ ਕੋਈ ਸ਼ਾਦੀ ਹੋਈ ਕਿੱਥੋਂ ਮਦਦ ਕਰਨਗੇ ਤੁਹਾਡੀ? ਤੁਸੀਂ ਕੀਰਤਨ ਕਰਨਾ, ਬਾਣੀ ਦਾ ਕੀਰਤਨ ਕਰਨਾ ਤੇ ਮੇਰੇ ਵਾਲੇ ਪਾਸੇ ਆਣ ਕੇ ਕਰ ਲਓ। ਇਹਨਾਂ ਦੀਆਂ ਗੱਲਾਂ ਬਾਤਾਂ ਵਿੱਚ ਆ ਗਏ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ। ਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਜੀ ਬੱਚੀ ਦੀ ਸ਼ਾਦੀ ਆ ਤੇ ਸਾਡੀ ਮਦਦ ਕਰੋ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਗੁਰੂ ਕਾ ਕੀਰਤਨ ਕਰਨ ਵਾਲਿਆਂ ਤੁਹਾਡੇ ਕਾਰਜ ਹੋ ਜਾਣਗੇ। ਇਹ ਕਹਿੰਦੇ ਨੇ ਜੀ ਇੱਦਾਂ ਨਹੀਂ, ਗੱਲਾਂ ਬਾਤਾਂ ਨਾਲ ਸੰਗਰਾਂਦ ਤੇ ਜਿੰਨੀ ਵੀ ਸੰਗਤ ਆਵੇ ਉਸ ਦਿਨ ਦੀ ਮਾਇਆ ਸਾਰੀ ਸਾਨੂੰ ਚਾਹੀਦੀ ਆ। ਪਾਤਸ਼ਾਹ ਕਹਿੰਦੇ ਤੁਹਾਨੂੰ ਕਿਹਾ ਤਾਂ ਹੈਗਾ ਕਾਰਜ ਹੋ ਜਾਏਗਾ। ਕਹਿੰਦੇ ਨਹੀਂ ਜੀ, ਵਾਅਦਾ ਕਰੋ। ਪਾਤਸ਼ਾਹ ਕਹਿੰਦੇ ਚਲੋ ਤੁਹਾਡੀ ਮਰਜ਼ੀ ਭਾਈ, ਦੇ ਦਿਆਂਗੇ। ਕੁਦਰਤੀ ਤੌਰ ਤੇ ਸੰਗਤ ਥੋੜੀ ਆਈ, ਜਿੰਨੀ ਕੁ ਮਾਇਆ ਸੀ ਪਾਤਸ਼ਾਹ ਜੀ ਨੇ ਚੱਕ ਕੇ ਫੜਾ ਦਿੱਤੀ, ਨਾਰਾਜ਼ ਹੋ ਕੇ ਘਰ ਚਲੇ ਗਏ। ਅਗਲੇ ਦਿਨ ਜਦੋਂ ਹਰਿਮੰਦਰ ਸਾਹਿਬ ਆਏ ਨਾ, ਕੀ ਦੇਖਿਆ ਵੀ ਜਿਸ ਥਾਂ ਤੇ ਬੈਠ ਕੇ ਰਬਾਬੀ ਕੀਰਤਨ ਕਰਦੇ ਨੇ ਉਹ ਕੀਰਤਨੀਆਂ ਜਿੱਥੇ ਬੈਠਦੇ ਨੇ ਜਗ੍ਹਾ ਖਾਲੀ ਪਈ ਆ। ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਵੀ ਭਾਈ ਗੁਰੂ ਕੇ ਕੀਰਤਨੀ ਨਹੀਂ ਆਏ? ਕਹਿੰਦੇ ਆਏ ਨਹੀਂ। ਕਹਿੰਦੇ ਬੁਲਾ ਕੇ ਲਿਆਓ। ਅਕਾਲ ਤਖ਼ਤ ਦੇ ਪਿਛਲੇ ਪਾਸੇ ਗੁਰੂ ਕੇ ਮਹਿਲ ਆ ਨਾ ਸਥਾਨ, ਇੱਧਰਲੇ ਪਾਸੇ ਰਹਿ ਸੀ ਇਹਨਾਂ ਕੀਰਤਨੀਆਂ ਦੀ। ਬਾਬਾ ਬੁੱਢਾ ਜੀ ਲੈਣ ਵਾਸਤੇ ਗਏ, ਅੱਗੋਂ ਬੋਲ ਕਬੋਲ ਬੋਲੇ ਨਾਲ, ਕਹਿੰਦੇ ਹੁਣ ਤੱਕ ਕੀਰਤਨ ਕਰਕੇ ਕੀ ਖੱਟਿਆ, ਉੱਥੇ ਜਿੱਥੇ ਬੈਠਾਂਗੇ ਉੱਥੇ ਗੁਰੂ ਬਣਾ ਲਾਂਗੇ, ਅਸੀਂ ਜਿੱਥੇ ਵੀ ਬੈਠ ਜਾਈਏ ਉੱਥੇ ਹੀ ਮਹਿਫਲਾਂ ਲੱਗ ਜਾਂਦੀਆਂ ਜੀ, ਉੱਥੇ ਹੀ ਸੰਗਤਾਂ ਆ ਜਾਂਦੀਆਂ ਬਥੇਰੀਆਂ। ਬਾਬਾ ਬੁੱਢਾ ਜੀ ਆ ਗਏ, ਦੱਸਿਆ ਜੀ ਆਏ ਨਹੀਂ। ਕੀਰਤਨ ਕਰਨ ਵਾਲਿਆਂ ਦਾ ਇੰਨਾ ਸਤਿਕਾਰ ਕਰਦੇ, ਪੰਜਵੇਂ ਪਾਤਸ਼ਾਹ ਨੰਗੇ ਚਰਨੀ ਆਪ ਲੈਣ ਵਾਸਤੇ ਗਏ। ਜਿਸ ਗੁਰੂ ਦੇ ਆਉਣ ਤੇ ਸੰਗਤਾਂ ਧੰਨ ਭਾਗ ਸਮਝਦੀਆਂ ਨੇ ਤੇ ਕਹਿੰਦੀਆਂ ਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਮਾੜੇ ਭਾਗ ਦਰਵਾਜ਼ਾ ਬੰਦ ਕਰ ਲਿਆ ਜੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਹੱਥ ਬੰਨ ਕੇ ਕਹਿੰਦੇ ਉਹ ਗੁਰੂ ਕੇ ਕੀਰਤਨੀਓ, ਸੰਗਤਾਂ ਉਡੀਕਦੀਆਂ ਨੇ, ਆਣ ਕੇ ਕੀਰਤਨ ਕਰੋ ਭਾਈ। ਕਹਿੰਦੇ ਅੱਗੇ ਕੀਰਤਨ ਕਰਕੇ ਕੀ ਖੱਟ ਲਿਆ, ਜਿੱਥੇ ਬੈਠਾਂਗੇ ਉੱਥੇ ਹੀ ਸੰਗਤਾਂ ਆ ਜਾਣਗੀਆਂ। ਬੋਲ ਕਬੋਲ ਬੋਲਦੇ ਇੱਥੋਂ ਤੱਕ ਬੋਲ ਗਏ, ਕਹਿੰਦੇ ਸਾਡੇ ਵੱਡ ਕੇ ਜੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਦੇ ਨਾਲ ਨਾ ਹੁੰਦੇ ਤਾਂ ਉਹਨਾਂ ਨੂੰ ਵੀ ਕਿਹਨੇ ਜਾਣਨਾ ਸੀ? ਜਿੰਨੀ ਦੇਰ ਤੱਕ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਉਹ ਸੁਣੀ ਗਏ। ਜਦੋਂ ਇਹ ਗੱਲ ਕਹੀ ਨਾ ਤੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਭਾਈ ਫਿੱਟ ਗਏ ਹੋ। ਸਿੱਖ ਸੰਗਤਾਂ ਨੂੰ ਕਿਹਾ ਇਹਨਾਂ ਦੀ ਕੋਈ ਵਕਾਲਤ ਨਾ ਕਰੇ, ਨਾ ਕੋਈ ਕੱਲ੍ਹ ਨੂੰ ਸਿਫਾਰਿਸ਼ ਕਰੇ, ਇਹਨਾਂ ਨੂੰ ਮੂੰਹ ਨਾ ਲਾਇਓ ਕੋਈ ਵੀ। ਜਿਹੜਾ ਗੁਰੂ ਆਪ ਗਾਉਂਦਾ ਹੋਵੇ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ, ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ, ਮੇਰੀ ਉਹ ਬੋਲ ਕਬੋਲ ਕਿੱਥੋਂ ਸੁਣਨੇ ਸੀ? ਆਣ ਕੇ ਸੰਗਤਾਂ ਨੂੰ ਨਾਲ ਲੈ ਕੇ ਆਪ ਕੀਰਤਨ ਕੀਤਾ। ਹੁਣ ਕਿੱਥੇ ਇੰਨਾ ਸਤਿਕਾਰ, ਇਹਨਾਂ ਨੇ ਕੀਰਤਨ ਕਰਨਾ, ਸਵੇਰ ਵੇਲੇ ਆਸਾ ਦੀ ਵਾਰ ਦੀ ਹਾਜ਼ਰੀ ਹੋਣੀ, ਸੰਗਤਾਂ ਨੇ ਨਮਸਕਾਰਾਂ ਕਰਨੀਆਂ, ਕਿਸੇ ਨੇ ਕਹਿਣਾ ਜੀ ਸਾਡੇ ਘਰੇ ਚਰਨ ਪਾਓ, ਸਾਡੇ ਘਰੇ ਪ੍ਰਸ਼ਾਦਾ ਛਕੋ, ਅੱਜ ਕੋਈ ਫਤਿਹ ਵੀ ਨਹੀਂ ਬੁਲਾ ਰਿਹਾ। ਤੇ ਜਦੋਂ ਕਿਸੇ ਨੂੰ ਨੇਮ ਭੁੱਲ ਜਾਂਦਾ ਨਾ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ, ਜਿਵੇਂ ਕੋੜੀ ਦੀ ਹਾਲਤ ਹੋ ਜਾਂਦੀ ਹੈ ਨਾ, ਪਰਮਾਤਮਾ ਦੀ ਬਾਣੀ ਭੁਲਾ ਕੇ ਹਾਲਤ ਹੋ ਜਾਂਦੀ ਹੈ ਜੀ। ਰਸਨਾ ਤੇ ਕੋੜ ਹੋ ਗਿਆ, ਘਰ ਦੇ ਵਿੱਚ ਦਲਿੱਦਰ ਗਰੀਬੀ ਤੇ ਕੰਗਾਲੀ ਆ ਗਈ, ਹੁਣ ਬਖਸ਼ਾਵੇ ਤਾਂ ਕੌਣ ਬਖਸ਼ਾਵੇ? ਜਿਹਦੇ ਕੋਲੇ ਜਾਂਦੇ ਨੇ ਕੋਈ ਗੱਲ ਹੀ ਸੁਣਨ ਮੰਨਣ ਵਾਸਤੇ ਤਾਂ ਨਹੀਂ। ਪਾਤਸ਼ਾਹ ਜੀ ਕਹਿੰਦੇ ਜਿਹੜਾ ਇਹਨਾਂ ਦਾ ਵਕੀਲ ਬਣ ਕੇ ਹੈਗਾ ਭਾਈ, ਉਹਦਾ ਮੂੰਹ ਕਾਲਾ ਕਰਾਂਗੇ, ਖੋਤੇ ਤੇ ਬਿਠਾ ਕੇ ਗੇੜਾ ਦੇਵਾਂਗੇ। ਘਰ ਦੇ ਵਿੱਚ ਦਲਿੱਦਰ ਗਰੀਬੀ ਤੇ ਕੰਗਾਲੀ ਆ ਗਈ। ਦੋਨੇ ਭਰਾ ਭਾਈ ਲੱਦਾ ਜੀ ਪਰਉਪਕਾਰੀ ਲਾਹੌਰ ਵਾਲੇ ਉਹਨਾਂ ਦੇ ਕੋਲ ਗਏ, ਜਾ ਕੇ ਆਵਾਜ਼ ਦਿੱਤੀ, ਉਹ ਪੁੱਛਦੇ ਕੌਣ ਹੋ? ਕਹਿੰਦੇ ਗੁਰੂ ਦੇ ਦਰ ਤੋਂ ਫਿਟਕਾਰੇ ਹੋਏ ਆਏ ਹਾਂ। ਭਾਈ ਸਾਹਿਬ ਜੀ ਕਹਿੰਦੇ ਦਰਵਾਜ਼ਾ ਅਜੇ ਬੰਦ ਹੀ ਰਹਿਣ ਦਿਓ, ਇੱਥੇ ਹੀ ਰੁਕੋ। ਤਵੇ ਤੇ ਤੇਲ ਪਾਇਆ, ਆਪਦਾ ਮੂੰਹ ਆਪ ਹੀ ਕਾਲਾ ਕਰ ਲਿਆ ਤੇ ਗਲ ਦੇ ਵਿੱਚ ਆਪ ਹੀ ਘਰੇ ਟੁੱਟੇ ਛਿੱਤਰ ਪਏ ਸੀ, ਪਰੋ ਕੇ ਹਾਰ ਪਾ ਲਿਆ। ਕਹਿੰਦੇ ਜੀ ਗੁਰੂ ਨੇ ਕਿਹਾ ਸੀ ਨਾ ਵੀ ਮੂੰਹ ਕਾਲਾ ਕਰਾਂਗੇ, ਪਹਿਲਾਂ ਆਪ ਹੀ ਮੂੰਹ ਕਾਲਾ ਕਰ ਲਿਆ। ਕਹਿੰਦੇ ਗੁਰੂ ਦਾ ਹੁਕਮ ਮੈਂ ਪਹਿਲਾਂ ਮੰਨਿਆ, ਹੁਣ ਤੁਹਾਡੀ ਗੱਲ ਬਾਅਦ ਚ ਸੁਣਦਾ, ਦੱਸੋ ਕੀ ਆ? ਸਾਨੂੰ ਸਤਿਗੁਰੂ ਨਾਲ ਮਿਲਾ ਦਿਓ। ਖੋਤੇ ਦਾ ਪ੍ਰਬੰਧ ਕੀਤਾ, ਇੱਕ ਢੋਲ ਵਾਲੇ ਨੂੰ ਸੱਦਿਆ, ਢੋਲ ਵੱਜਦਾ ਜਾਂਦਾ ਤੇ ਭਾਈ ਲੱਦਾ ਜੀ ਪਰਉਪਕਾਰੀ ਜਾ ਰਹੇ ਨੇ। ਕੁਝ ਤਾਂ ਤਮਾਸ਼ਾ ਵੇਖਣ ਵਾਲੇ ਨਾਲ ਚੱਲੇ, ਕੁਝ ਭਾਵਨਾ ਵਾਲੇ ਵਿਰਾਗ ਕਰਦੇ ਰੋਂਦੇ ਆਉਂਦੇ ਨੇ, ਉਹ ਕਿਸੇ ਦੀ ਖਾਤਰ ਮੂੰਹ ਕਾਲਾ ਕੌਣ ਕਰਾਉਂਦਾ? ਭਾਈ ਚੱਲ ਕੇ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ। ਪ੍ਰਕਰਮਾਂ ਚ ਢੋਲ ਵੱਜਦਾ ਆਉਂਦਾ, ਕਈ ਤਮਾਸ਼ਬੀਨ ਤੇ ਕਈ ਭਾਵਨਾ ਵਾਲੇ ਨਾਲ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਜੀ ਨੂੰ ਪੁੱਛਦੇ ਨੇ, ਕਹਿੰਦੇ ਭਾਈ ਕੌਣ ਆ ਰਿਹਾ? ਕਹਿੰਦੇ ਜੀ ਲੱਦਾ ਆ ਰਿਹਾ। ਪਾਤਸ਼ਾਹੀ ਕਹਿੰਦੇ ਇਹਨੂੰ ਆਉਣ ਦਾ ਪਤਾ ਨਹੀਂ ਵੀ ਗੁਰੂ ਦੇ ਦਰ ਤੇ ਕਿਵੇਂ ਆਈਦਾ ਜੀ, ਤੁਹਾਡੇ ਦਰ ਤੋਂ ਵਿਛੜਿਆ ਹੋਇਆ ਦਾ ਵਕੀਲ ਬਣ ਕੇ ਆ ਰਿਹਾ। ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੋਂ ਗਏ, ਜਾ ਕੇ ਕਹਿੰਦੇ ਉਹ ਲੱਦਿਆ ਆ ਕੀ ਸ਼ਕਲ ਬਣਾਈ ਆ? ਰੋਂਦਿਆਂ ਕਹਿੰਦੇ ਮਹਾਰਾਜ ਜੀ ਇਹ ਜਿਹੜੀ ਬਾਹਰਲੀ ਕਾਲਸ ਤਵੇ ਵਾਲੀ, ਇਹ ਤਾਂ ਦੋ ਬੁੱਕ ਪਾਣੀ ਦਿਆਂ ਨਾਲ ਹੀ ਲੈ ਜਾਣੀ ਆ,
ਜਿਹੜੇ ਤੇਰੇ ਦਰ ਤੋਂ ਵਿਛੜ ਗਏ ਮਹਾਰਾਜ ਜੀ, ਉਹਨਾਂ ਦਾ ਮੂੰਹ ਲੋਕ ਵਿੱਚ ਵੀ ਕਾਲਾ ਹੀ ਰਹਿੰਦਾ ਤੇ ਪ੍ਰਲੋਕ ਵਿੱਚ ਵੀ ਕਾਲਾ ਹੀ ਰਹਿੰਦਾ, ਇਹਨਾਂ ਨੂੰ ਬਖਸ਼ ਲਓ। ਪਾਤਸ਼ਾਹ ਜੀ ਕਹਿੰਦੇ ਭਾਈ, ਇਹਨਾਂ ਨੇ ਵੱਡਿਆਂ ਦੀ ਬੇਅਦਬੀ ਦੇ ਬੋਲ ਬੋਲੇ ਨੇ, ਇਹ ਨਹੀਂ ਬਖਸ਼ੇ ਜਾ ਸਕਦੇ। ਮਹਾਰਾਜ ਜੀ ਇਹਨਾਂ ਦੇ ਗੁਣਾਂ ਔਗਣਾਂ ਵੱਲ ਨਾ ਚਿਤਾਰੋ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੈ ਦਿਨ ਸਰਾਤ ਹਰ ਲਾਜ ਰਖਾਏ, ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਮਹਾਰਾਜ ਜੀ ਆਪਣਾ ਬਖਸ਼ਿਆਂ ਦਾ ਸੁਭਾਅ ਦੇਖੋ, ਜੇ ਸਾਡੇ ਵਾਲੀ ਦੇਖੋਗੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ, ਤੁਸੀਂ ਤਾਂ ਪੱਥਰਾਂ ਵਰਗਿਆਂ ਨੂੰ ਵੀ ਤਾਰ ਦਿੰਦੇ ਹੋ। ਪਾਤਸ਼ਾਹ ਕਹਿੰਦੇ ਭਾਈ ਫਿਰ ਇਉਂ ਕਰੋ, ਇਹਨਾਂ ਨੂੰ ਕਹੋ ਅੰਮ੍ਰਿਤ ਸਰੋਵਰ ਤੋਂ ਇਸ਼ਨਾਨ ਕਰਕੇ ਆਉਣ, ਜਿਹੜੀ ਰਸਨ ਨਾਲ ਬੋਲ ਕਬੋਲ ਬੋਲੇ ਨੇ ਉਸੇ ਰਸਨ ਨਾਲ ਹੁਣ ਗੁਰੂ ਦੀ ਸਿਫਤ ਸਲਾਹ ਦੇ ਬੋਲ ਉਚਾਰਨ ਕਰਨ, ਇਸ਼ਨਾਨ ਕੀਤਾ। ਜਿਹੜੇ ਕਹਿੰਦੇ ਸੀ ਗੁਰੂ ਨੂੰ ਕਿਹਨੇ ਜਾਣਨਾ, ਹੁਣ ਮੁਆਫੀਨਾਮਾ ਉਚਾਰਨ ਕੀਤਾ। ਨਾ ਉਹ ਕਰਤਾ ਕਾਦਰ ਕਰੇ, ਤੁਹਾਡੇ ਚੋਂ ਜਿਹੜੇ ਬਾਣੀ ਪੜ੍ਹਨ ਵਾਲੇ ਤੁਹਾਨੂੰ ਯਾਦ ਆ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂ ਮਾਖੀ, ਜਿਹਦਾ ਨਾਮਣਾ ਪਰਮੇਸ਼ਰ ਨੇ ਕਰਨਾ ਹੋਵੇ। ਨਾ ਉਹ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵੰਦ ਹੈ, ਉਹਦੇ ਬੋਲ ਤਾਂ ਜੋਖੇ ਮਿਣੇ ਨਹੀਂ ਜਾ ਸਕਦੇ। ਦੇ ਗੁਣਾ ਸਤ ਭੈਣ ਭਰਾਵ ਹੈ, ਪਰੰਗਤ ਦਾਨ ਪੜੀਮਦ ਹੈ, ਜਿਨ੍ਹਾਂ ਗੁਣਾਂ ਨੂੰ ਗ੍ਰਹਿਣ ਕਰਕੇ ਲੋਕ ਸਾਰੀ ਜ਼ਿੰਦਗੀ ਸਾਧਨਾ ਕਰਦੇ ਰਹਿੰਦੇ ਨੇ ਪ੍ਰਾਪਤ ਨਹੀਂ ਹੁੰਦੇ, ਗੁਰੂ ਦੇ ਸੁੱਤੇ ਸਹਿਦੀ ਉਹ ਭੈਣ ਭਰਾ ਨੇ। ਦੁਨੀਆਂ ਦੇ ਲੋਕ ਕਿਸੇ ਨੇ ਮਾਫ਼ੀ ਮੰਗੀ ਹੋਵੇ ਨਾ, ਮਾਫ਼ੀਨਾਮਾ ਸੰਭਾਲ ਕੇ ਰੱਖਦੇ ਨੇ ਵੀ ਕੱਲ੍ਹ ਨੂੰ ਪੁੱਤ ਪੋਤਿਆਂ ਨੂੰ ਵੀ ਜਲੀਲ ਕਰਾਂਗੇ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਮੁਆਫ਼ੀਨਾਮਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਤੇ ਨਾਲੇ ਕਿਹਾ ਵੀ ਭਾਈ ਜਿਹੜੇ ਭਾਵਨਾ ਨਾਲ ਇਸ ਬਾਣੀ ਦਾ ਪਾਠ ਕਰਨਗੇ, ਗੁਰੂ ਦਰ ਤੋਂ ਵਿਛੜੇ ਹੋਏ ਗੁਰੂ ਨਾਲ ਮਿਲ ਜਿਆ ਕਰਨਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜਾ ਕੱਲ੍ਹ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਨਾਉਣਾ, ਅਖੰਡ ਜਾਪ ਆਰੰਭ ਨੇ ਜੀ। ਅਗਲੀਆਂ ਵਿਚਾਰਾਂ ਕੱਲ੍ਹ ਵਾਲੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਕਰਾਂਗੇ। ਆਓ ਗੁਰੂ ਪਾਤਸ਼ਾਹ ਜੀ ਦੇ ਪਰ ਉਪਕਾਰਾਂ ਨੂੰ ਚੇਤੇ ਕਰਦੇ ਹੋਏ 2 ਮਿੰਟ ਗੁਰਮੰਤਰ ਦਾ ਜਾਪ, ਗੁਰੂ ਚਰਨਾਂ 'ਚ ਅਰਦਾਸ ਕਰੀਏ। ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਪਿਆਰ ਨਾਲ ਹਾਜ਼ਰੀ

0: ਤੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰ ਇਤਿਹਾਸ ਤੇ ਬਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਤੇ ਬਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਕੱਲ੍ਹ ਰੋਜ਼ ਤੋਂ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਖੰਡਪਾ ਸਾਹਿਬ ਜੀ ਪ੍ਰਾਰੰਭ ਹੋਏ ਸਨ ਅਤੇ ਇਹਨਾਂ ਦੇ ਭੋਗ ਕੱਲ੍ਹ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਸੰਗਤਾਂ ਵੱਲੋਂ ਸ਼੍ਰੀ ਖੰਡਪਾ ਸਾਹਿਬ ਜੀ ਜੋ ਕਿ 19 ਜੂਨ ਦੇ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 21 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਅਤੇ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੀਸ਼ਰਵਾਦ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ। ਆਹੋ ਸਾਰੇ ਜਾਣੇ ਗੁਰ ਇਤਿਹਾਸ ਤੇ ਬਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਭੰਨਾ ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੁਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਜਾਈ ਰਹਾਓ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਮੇਰੇ ਪਾਤਸ਼ਾਹ ਦੀ ਬਾਣੀ ਸੱਚਾ ਪਿਆਰ ਦੇਵੇ ਸਭ ਨੂੰ ਜਿਹੜੇ ਰੱਖਦੇ ਭਰੋਸਾ ਬਾਣੀ ਤਾਰ ਦੇਵੇ ਸਭ ਨੂੰ ਨਾ ਕੋਈ ਉੱਚਾ ਨਾ ਕੋਈ ਨੀਵਾਂ ਸਤਿਕਾਰ ਦੇਵੇ ਸਭ ਨੂੰ ਪੜ ਅਜੀਤ ਵਾਲ ਬਾਣੀ ਜਿਹੜੀ ਤਾਰ ਦਿੰਦੀ ਜਗ ਨੂੰ ਸਤ ਸੰਗਤ ਵਿੱਚ ਆ ਕੇ ਬੰਦਿਆ ਪੜਿਆ ਕਾਰਗਰ ਬਾਣੀ ਹੀਰਾ ਜਨਮ ਅਮੋਲਕ ਕਰਦੂ ਇਹ ਰਤਨਾਂ ਦੀ ਖਾਣੀ ਜਿਸਨੇ ਜਪਿਆ ਭਾਵ ਜਲ ਤਰ ਗਏ ਬਣ ਗਏ ਬ੍ਰਹਮ ਗਿਆਨੀ ਉਹਦੀ ਰਜ਼ਾ ਚ ਰਹਿਣਾ ਸਿੱਖ ਲਿਆ ਜਿਸਨੇ ਰਮਜ ਪਛਾਣੀ ਅਜੀਤਵਾਲ ਦੇ ਪਾਰਸ ਤੇਰੀ ਦੋ ਦਿਨ ਦੀ ਜਿੰਦ ਗਾਨੀ ਆਓ ਸਾਰੀ ਸੰਗਤ ਮਹਾਰਾਜ ਨੂੰ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਪੰਥਕ ਪ੍ਰਸਿੱਧ ਬੁਲਾਰੇ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਨਾਲ ਗੁਰ ਇਤਿਹਾਸ ਨਾਲ ਜੋੜ ਰਹੇ ਸਨ ਗੁਰੂ ਦੀ ਵੱਡਮੁੱਲੀ ਆਦਤ ਹੈ ਗੁਰਬਾਣੀ ਪੜ੍ਹਨਾ ਗੁਰਬਾਣੀ ਸੁਣਨਾ ਕਥਾ ਕਰਨੀ ਕਥਾ ਸੁਣਨੀ ਕੀਰਤਨ ਕਥਾਵਾਂ ਢਾਡੀ ਵਾਰਾਂ ਪ੍ਰਚਾਰ ਕਥਾਵਾਂ ਗੁਰੂ ਦੀਆਂ ਸਵਾਵਾਂ ਇਹ ਭਗਨਾਂ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਭਾਈ ਸਾਹਿਬ ਜ਼ਿਕਰ ਕਰ ਰਹੇ ਸੀ ਵੀ ਜਿਹੜਾ ਰੱਬ ਤੋਂ ਬੇਮੁੱਖ ਹੋ ਜਾਵੇ ਉਹਨੂੰ ਫਿਰ ਦੁਨੀਆਂ ਵੀ ਨਹੀਂ ਮੂੰਹ ਲਾਉਂਦੀ ਦੁਨੀਆਂ ਵੀ ਫਟਕਾਰ ਦਿੰਦੀ ਹੈ ਸੱਤੇ ਬਲਵੰਡੇ ਦੀ ਜੇ ਗੱਲ ਕਰੀਏ ਗੁਰੂ ਘਰ ਦੇ ਰਬਾਬੀ ਗੁਰੂ ਘਰ ਦੇ ਕੀਰਤਨੀਏ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਇੱਥੇ ਆ ਕੇ ਨਾ ਜਦੋਂ ਅਸੀਂ ਇੱਥੇ ਆਉਣੇ ਇੱਥੇ ਆ ਕੇ ਅਸੀਂ ਹੰਕਾਰ ਛੱਡਣ ਆਉਣੇ ਆ ਤੇ ਕਈ ਵਾਰੀ ਮੇਰੇ ਵਰਗਿਆਂ ਨੂੰ ਇੱਥੇ ਆ ਕੇ ਵੀ ਹੰਕਾਰ ਚੜ੍ਹਦਾ ਵੀ ਮੈਂ ਬੁਲਾਰਾ ਮੈਂ ਵਿਦਵਾਨ ਹੈ ਮੈਂ ਸੰਗਤ ਕਰਦਾ ਮੈਂ ਪੁਰਨ ਸੇਵਾ ਕਰਦਾ ਮੈਂ ਇੰਨਾ ਨਿਤਨੇਮ ਕਰਦਾ ਜਾਂ ਏਡਾ ਮੈਂ ਵੱਡਾ ਵਿਵੇਕੀ ਬਣ ਗਿਆ ਇਹ ਇੱਥੇ ਇਨਸਾਨ ਆ ਜਿਹੜਾ ਹੰਕਾਰ ਛੱਡਣ ਆਉਂਦਾ ਤੇ ਕਈਆਂ ਨੂੰ ਫਿਰ ਇੱਥੇ ਆ ਕੇ ਹੰਕਾਰ ਹੋਰ ਚੜ੍ਹ ਜਾਂਦਾ ਇਹੀ ਹੰਕਾਰ ਸੱਤੇ ਬਲਵੰਡੇ ਨੂੰ ਚੜ੍ਹ ਗਿਆ ਸੀ ਗੁਰੂ ਘਰ ਦੇ ਰਬਾਬੀਆਂ ਨੂੰ ਕਿਉਂਕਿ ਸੰਗਤ ਦਾ ਅਸਰ ਪੈਂਦਾ ਬੰਦੇ ਤੇ ਜੇ ਜੀ ਸੰਗਤ ਚ ਬੈਠਾਂਗੇ ਜੈਸੀ ਸੰਗਤ ਵੈਸੀ ਰੰਗਤ ਗੁਰੂ ਘਰ ਦੇ ਜਿੱਥੇ ਗੁਰੂ ਘਰ ਨਾਲ ਜੁੜਨ ਵਾਲੀਆਂ ਸੰਗਤਾਂ ਹੁੰਦੀਆਂ ਉੱਥੇ ਗੁਰੂ ਘਰ ਦੇ ਵਿਰੋਧੀ ਵੀ ਹੁੰਦੇ ਲੋਕ ਗੁਰੂ ਘਰ ਦਾ ਵਿਰੋਧ ਕਰਨ ਵਾਲੇ ਵੀ ਵਿੱਚੇ ਹੁੰਦੇ ਆ ਪੱਗਾਂ 'ਚ ਸਿਰ ਫਸਾਏ ਹੁੰਦੇ ਕਈਆਂ ਦੇ ਤੇ ਅਡਿੱਕਾ ਗੁਰੂ ਘਰੇ ਜਾ ਕੇ ਲਾਉਣਾ ਜਾਂ ਰੌਲਾ ਪਾਉਣਾ ਹੁੰਦਾ ਜਾਂ ਪ੍ਰਬੰਧਕਾਂ ਦੇ ਵਿੱਚ ਜਾਂ ਉੱਥੋਂ ਦੇ ਸੇਵਾਦਾਰਾਂ ਦੇ ਵਿੱਚ ਨੁਕਸ਼ ਕੱਢਣੇ ਹੁੰਦੇ ਜਾ ਕੇ ਕਈਆਂ ਨੇ ਤੇ ਇਹ ਇਹਨਾਂ ਦੀ ਸੰਗਤ ਵੀ ਕੁਝ ਮਾੜਿਆਂ ਬੰਦਿਆਂ ਨਾਲ ਹੋ ਗਈ ਸੀ ਤੇ ਇਹਨਾਂ ਨੂੰ ਕਿਸੇ ਨੇ ਕਿਹਾ ਤੁਹਾਡੇ ਕਰਕੇ ਤਾਂ ਪੂਜਾ ਹੁੰਦੀ ਤੁਹਾਡੇ ਕਰਕੇ ਸੰਗਤ ਆਉਂਦੀ ਹੈ ਭਾਈ ਮਰਦਾਨਾ ਜੀ ਨਾਲ ਰਹੇ ਇੰਨਾ ਚਿਰ ਰਬਾਬ ਵਜਾਉਂਦੇ ਰਹੇ ਤੇ ਬਾਬੇ ਨਾਨਕ ਦੀਆਂ ਤਾਂ ਹੀ ਜੈਜਾਕਾਰਾਂ ਹੋਈਆਂ ਕੀਰਤਨ ਕਰਦੇ ਰਹੇ ਭਾਈ ਮਰਦਾਨਾ ਜੀ ਤੁਸੀਂ ਇੱਥੇ ਕੀਰਤਨ ਕਰਦੇ ਹੋ ਬੜੇ ਸੁਰਤਾਲ ਉੱਚੀਆਂ ਸੁਰਾਂ ਦੇ ਵਿੱਚ ਬੜੇ ਸੁਰ ਦੇ ਨਾਲ ਬੜੇ ਪ੍ਰੇਮ ਦੇ ਨਾਲ ਬਰਾਗ ਦੇ ਨਾਲ ਤਾਣ ਸਾਣ ਵਾਂਗੂ ਤੁਸੀਂ ਪਲਟੇ ਲਾਉਣੇ ਆ ਤੇ ਤੁਹਾਡਾ ਕੀਰਤਨ ਸੁਣ ਕੇ ਸੰਗਤਾਂ ਮੁਕਤ ਤੁਹਾਡੇ ਕਰਕੇ ਆਉਂਦੀਆਂ ਜਦੋਂ ਬੰਦਾ ਇਹ ਕਹਿ ਦੇਵੇ ਮੇਰੇ ਕਰਕੇ ਹੁੰਦਾ ਸਾਰਾ ਕੁਝ ਉਦੋਂ ਸਮਝੋ ਕਹਾਣੀ ਖਤਮ ਹਾਂ ਆਪਾਂ ਉੱਦਮ ਕਰਦੇ ਹਾਂ ਸਿਰਫ ਘਰ ਪਰਿਵਾਰ ਵੀ ਚਲਾਉਣੇ ਆ ਉਹ ਚ ਵੀ ਉੱਦਮੀ ਹੁੰਦਾ ਸਾਡਾ ਜ਼ਿੰਮੇਵਾਰੀ ਹੁੰਦੀ ਆ ਵੱਡੇ ਦੀ ਘਰ ਦੇ ਪਰਿਵਾਰ ਦੀ ਮੁਖੀ ਬੰਦੇ ਦੀ ਪਰ ਮੁਖੀ ਬੰਦਾ ਵੀ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਤੇ ਉਹਦਾ ਸਤਿਕਾਰ ਹੋਣਾ ਵੀ ਪਰਿਵਾਰ 'ਚ ਜ਼ਰੂਰੀ ਹੈ ਪਰ ਇਹ ਸਮਝ ਲੈਣਾ ਜ਼ਰੂਰੀ ਨਹੀਂ ਵੀ ਮੇਰੇ ਕਰਕੇ ਹੋ ਰਿਹਾ ਹੁੰਦਾ ਰੱਬ ਦੇ ਕਰਕੇ ਪਰਮੇਸ਼ਰ ਕਿਰਪਾ ਕਰਦਾ ਤਾਂ ਹੀ ਹੋ ਰਿਹਾ ਸਭ ਕੁਛ ਇਹਨਾਂ ਨੂੰ ਇਉਂ ਖਿਆਲ ਆ ਗਿਆ ਵੀ ਸਾਡੇ ਕਰਕੇ ਆਉਂਦੀ ਸੰਗਤ। ਸੁਣਾ ਕੇ ਗਏ ਨੇ ਗਿਆਨੀ ਜੀ ਹੁਣੇ, ਮੈਂ ਦੁਬਾਰੇ ਰਿਪੀਟ ਨਹੀਂ ਕਰਨੀ ਗੱਲ। ਤੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੜਕੀ ਦੇ ਵਿਆਹ ਚੱਕ ਦਿਨ ਦਾ ਚੜਾਵਾ ਮੰਗ ਲਿਆ ਤੇ ਮਹਾਰਾਜ ਨੂੰ ਇਹੀ ਕਹਿ ਦਿੰਦੇ, ਮਹਾਰਾਜ ਤੁਸੀਂ ਹੀ ਕਰਨਾ, ਅਸੀਂ ਕੌਣ ਕਰਨ ਵਾਲੇ। ਧੀਆਂ ਪੁੱਤਰਾਂ ਦੇ ਕਾਰਜ ਗੁਰੂ ਹੀ ਕਰਦਾ, ਜਸਕਾ ਕਾਰਜ ਤੈਨੇ ਹੀ ਕੀਆ ਮਾਨਸ ਕਿਆ ਵਿਚਾਰਾ
1: ਰਾਮ।
0: ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾ ਬਣਾਇਆ ਰਾਮ। ਉਹੀ ਮਹਾਰਾਜ ਨੂੰ ਕਹਿੰਦੇ, ਮਹਾਰਾਜ ਸਾਡੀ ਥੋੜੀ ਧੀ ਆ, ਤੁਹਾਡੀ ਹੈ, ਤੁਸੀਂ ਵਧੀਆ ਚੰਗਾ ਕਰਨਾ ਚੰਗਾ ਕਰ ਦਿਓ, ਤੇ ਇਹ ਤਾਂ ਤੁਹਾਡੀ ਰਜਾ ਨਾ। ਗੁਰੂ ਕਿਹੜਾ ਮਾੜਾ ਕਰਦਾ ਹੁੰਦਾ, ਗੁਰੂ ਨੇ ਤਾਂ ਚੰਗਾ ਹੀ ਕਰਨਾ, ਰੱਬ ਨੇ ਚੰਗਾ ਹੀ ਕਰਨਾ, ਸਾਡਾ ਮਾੜਾ ਨਹੀਂ ਕਰਨਾ। ਬਸ ਰੱਬ ਤੋਂ ਬੇਮੁਖ ਹੋ ਗਏ ਤੇ ਆਏ ਨੀ ਗੁਰੂ ਘਰੇ ਕੀਰਤਨ ਕਰਨ। ਬਾਬਾ ਬੁੱਢਾ ਜੀ ਗਏ, ਭਾਈ ਗੁਰਦਾਸ ਜੀ, ਮਹਾਰਾਜ ਆਪ ਵੀ ਗਏ ਮਹਾਰਾਜ ਕਹਿੰਦੇ, ਤੁਸੀਂ ਰਬਾਬੀ ਹੋ ਗੁਰੂ ਘਰ ਦੇ, ਤੁਹਾਡਾ ਸਤਿਕਾਰ ਬੜਾ ਗੁਰੂ ਘਰ ਦੇ ਵਿੱਚ, ਗੁਰੂ ਕੇ ਕੀਰਤਨੀਆਂ ਦਾ, ਗੁਰੂ ਦੇ ਵਜ਼ੀਰਾਂ ਦਾ, ਗੁਰੂ ਦੇ ਢਾਡੀ ਸਾਹਿਬਾਨਾਂ ਦਾ, ਪ੍ਰਚਾਰਕਾਂ ਦਾ। ਮਹਾਰਾਜ ਨੇ ਬਹੁਤ ਜ਼ਿਆਦਾ ਸਤਿਕਾਰ ਕੀਤਾ, ਬਹੁਤ ਜ਼ਿਆਦਾ। ਤੇ ਅੱਜ ਵੀ ਕੁਝ ਲੋਕ ਹੈਗੇ ਨੇ ਜਿਹੜੀਆਂ ਪ੍ਰਬੰਧਕ ਤੇ ਸੰਗਤਾਂ ਬੜਾ ਸਤਿਕਾਰ ਕਰਦੀਆਂ, ਕੁਝ ਨਹੀਂ ਵੀ ਕਰਨ ਵਾਲੇ ਹੁੰਦੇ। ਨਹੀਂ ਵਾਲਿਆਂ 'ਚ ਤਾਂ ਬਾਬੇ ਨਾਨਕ ਦਾ ਵੀ ਨਹੀਂ ਕੀਤਾ, ਉਹਦੇ ਸੇਵਕਾਂ ਦਾ ਤਾਂ ਕਰਨਾ ਹੀ ਕੀ। ਆਹੋ ਮਹਾਰਾਜ ਆਪ ਗਏ ਸਤਿਕਾਰ ਕਰਨ ਵਾਸਤੇ ਤੇ ਆਏ ਨੀ, ਕਹਿੰਦੇ ਵੀ ਮਹਾਰਾਜ ਨੂੰ ਕਹਿੰਦੇ ਸਾਡੇ ਕਰਕੇ ਆ ਤੁਸੀਂ, ਗੁਰੂ ਨਾਨਕ ਸਾਡੇ ਬਾਬੇ ਮਰਦਾਨੇ ਕਰਕੇ ਸੀ। ਫਿਰ ਮਹਾਰਾਜ ਕਹਿੰਦੇ ਫਿੱਟ ਗਏ ਤੁਸੀਂ। ਗੱਲ ਨਿਚੋੜ ਇਸ ਗੱਲ ਦਾ ਇਹ ਆ ਵੀ ਕੋੜ ਹੋ ਗਿਆ, ਥਾਂ ਥਾਂ ਤੇ ਧੱਕੇ ਖਾਧੇ, ਤੇ ਜਦੋਂ ਫਿਰ ਮਾਫ਼ੀ ਮੰਗਣ ਆ ਗਏ ਨਾ, ਇੱਥੇ ਮਾਫ਼ੀ ਵੀ ਮਿਲ ਜਾਂਦੀ, ਮਾਫ਼ੀ ਵੀ ਮਿਲ ਜਾਂਦੀ। ਜਿਹੜੇ ਗੁਰਬਾਣੀ ਦੇ ਗਾਉਣ ਵਾਲੇ ਸੀ ਤੇ ਗੁਰਬਾਣੀ ਦੇ ਰਚਨਹਾਰੇ ਬਣਾ ਤੇ ਮਹਾਰਾਜ ਨੇ, ਗੁਰਬਾਣੀ ਦੇ ਗਾਉਣ ਵਾਲਿਆਂ ਨੂੰ ਬਸ ਜਦੋਂ ਕਿਰਪਾ ਕਰਤੀ ਮਹਾਰਾਜ ਨੇ, ਸਜ਼ਾ ਵੀ ਮਿਲ ਗਈ ਗੁਰੂ ਘਰ ਦੇ ਨਾਲ ਬੇਮੁਖ ਹੋਇਆਂ ਤੋਂ। ਸਜ਼ਾ ਤਾਂ ਮਿਲਣੀ ਆ, ਉਹ ਵੀ ਮਿਲ ਗਈ, ਪਰ ਕਈ ਵਾਰੀ ਸਜ਼ਾ 'ਚ ਹੀ ਬੰਦਾ ਮੁੱਕ ਜਾਂਦਾ, ਭੁੱਲ ਬਖਸ਼ਾਈ ਜਾਵੇ ਉਹਦੇ ਵਰਗਾ ਵੀ ਕੋਈ ਚੰਗਾ ਕਰਮ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਗੁਰਬਾਣੀ ਗਾਉਣ ਵਾਲਿਆਂ ਤੋਂ ਗੁਰਬਾਣੀ ਰਚਨਹਾਰੇ ਬਣਾਤੇ, ਬਰਾਬਰ ਬਿਠਾਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਨਹੀਂ ਏਡੀ ਕੋਈ ਗੱਲ ਬੋਲੇ ਤੇ ਅਗਲਾ ਸਾਰੀ ਉਮਰ ਮੱਥੇ ਨਹੀਂ ਲੱਗਦਾ ਵੀ ਸਾਡਿਆਂ ਨੂੰ ਮਾੜਾ ਕਿਹਾ, ਸਾਨੂੰ ਕਿਹਾ, ਵੱਡ ਵਡੇਰਿਆਂ ਨੂੰ ਕਿਹਾ, ਏਡੇ ਬਖਸ਼ਣਹਾਰੇ ਗੁਰੂ। ਜਿੱਥੇ ਆਪਣੀ ਬਾਣੀ, ਜਿੱਥੇ ਭਗਤਾਂ ਦੀ ਬਾਣੀ, ਜਿੱਥੇ ਭੱਟਾਂ ਦੀ ਬਾਣੀ, ਉੱਥੇ ਸੱਤੇ ਬਲਵੰਡੇ ਦੀ ਵਾਰ ਵੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਏਡੇ ਦਿਆਲੂ ਕਿਰਪਾਲੂ ਆ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਗ੍ਰੰਥ ਸਾਹਿਬ ਦਸ ਪਾਤਸ਼ਾਹਾਂ। ਪਰ ਸਾਨੂੰ ਮਹਾਰਾਜ ਦੀ ਦਇਆ ਲੈਣੀ ਆ ਜਾਵੇ, ਉਹਦੀਆਂ ਬਖਸ਼ਿਸ਼ਾਂ, ਉਹਦੀਆਂ ਰਹਿਮਤਾਂ, ਉਹਦਾ ਮੇਰਾ ਭਰਿਆ ਹੱਥ ਸਾਨੂੰ ਰਖਾਉਣਾ ਆ ਜੇ ਸਿਰ ਤੇ, ਬਸ ਗੱਲ ਇੰਨੀ ਆ, ਸਮਝ ਇੰਨੀ ਆ। ਜਦੋਂ ਇਹ ਸਮਝ ਆ ਗਈ ਉਦੋਂ ਦੁਨੀਆ ਦਾ ਫਿਰ ਆਨੰਦ ਹੈ, ਉਦੋਂ ਦੁਨੀਆ ਦਾ ਫਿਰ ਰਾਜਾ ਬੰਦਾ, ਜਦੋਂ ਸਮਰੱਥ ਗੁਰੂ ਸਿਰ ਹੱਥ ਧਰਿਓ, ਜਦੋਂ ਗੁਰੂ ਨੇ ਸਿਰ ਤੇ ਹੱਥ ਰੱਖ ਦਿੱਤਾ। ਆਓ ਇਤਿਹਾਸ ਦੀ ਲੜੀ ਦੇ ਵਿੱਚੋਂ ਆਪਾਂ ਕੁਝ ਕਹਿਣ ਦਾ ਯਤਨ ਕਰੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਪਰਸੋਂ ਦਿਨ ਤੋਂ ਲੈ ਕੇ ਆਪਾਂ ਦੋਹਤੇ ਬਾਣੀ ਕੇ ਬੋਹਤੇ ਤੋਂ ਗੱਲ ਆਰੰਭ ਕੀਤੀ ਸੀ ਬਚਪਨ ਤੋਂ ਮਹਾਰਾਜ ਦੀ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਗਰੀਬ ਨਵਾਜ ਗੁਰੂ ਰਾਮਦਾਸ ਮਹਾਰਾਜ ਨੇ ਛੋਟੇ ਪੁੱਤਰ ਗੁਰਤਾਗਦੀ ਤੇ ਵਿਰਾਜਮਾਨ ਕੀਤੇ ਮੇਰੇ ਪਾਤਸ਼ਾਹ ਜੀ। ਤੇ ਪ੍ਰਿਥਵੀ ਚੰਦ ਵਿਰੋਧੀ ਰਿਹਾ ਸਦਾਈ, ਕਿਉਂਕਿ ਉਹ ਚਾਹੁੰਦਾ ਸੀ ਵੀ ਮੈਂ, ਕਈ ਵਾਰੀ ਤਾਂ ਮਹਾਰਾਜ ਮਸਤਾਨਾ ਲੰਗਰ ਮਸਤਾਨੇ ਰਹਿਣ ਲੱਗ ਗਏ, ਕਈ ਵਾਰੀ ਮਹਾਰਾਜ ਭੁੱਖੇ ਵੀ ਸੌਂਦੇ ਰਹੇ, ਤੇ ਆਪਾਂ ਤਾਂ ਮਾੜਾ ਮੋਟਾ ਕਿਤੇ ਇੱਧਰ ਉੱਧਰ ਹੋ ਜੇ ਨਾ ਗੱਲ, ਤੇ ਰੱਬ ਨਾਲ ਹੀ ਰੁੱਸ ਜਾਂਦੇ ਵੀ ਮੈਂ ਕੀ ਕਰਨ ਆਉਣਾ ਗੁਰਦੁਆਰੇ, ਮੇਰਾ ਤਾਂ ਏਡਾ ਨੁਕਸਾਨ ਹੋ ਗਿਆ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਵੱਲ ਝਾਤੀ ਮਾਰੀਏ ਤਾਂ ਏਦੋਂ ਵੱਡਾ ਤਾਂ ਨਹੀਂ ਨੁਕਸਾਨ ਹੋਣਾ, ਮਹਾਰਾਜ ਦਾ ਸ਼ਹੀਦੀ ਦਿਹਾੜਾ ਹੁੰਦਾ, ਤੱਤੀਆਂ ਤਵੀਆਂ ਤੇ ਬੈਠੇ, ਏਦੋਂ ਵੱਡਾ ਤਾਂ ਨਹੀਂ ਦੁੱਖ ਆਉਣਾ ਸਾਨੂੰ ਕੋਈ। ਪਰ ਉਹ ਰੱਬ ਸੀ, ਰੱਬ ਤਾਂ ਇਹ ਸਭ ਕੁਝ ਕਰਕੇ ਗਿਆ ਵੀ ਕੱਲ ਨੂੰ ਮੇਰੇ ਸਿੱਖ ਇਹ ਨਾ ਕਹਿਣ ਵੀ ਪਰਮਾਤਮਾ ਤਾਂ ਆਪ ਫੁੱਲਾਂ ਦੀਆਂ ਸੇਜਾਂ ਤੇ ਸੌਂਦੇ ਰਹੇ, ਤੇ ਸਾਡੇ ਲਈ ਕੰਡੇ ਮਾਛੀਵਾੜੇ ਦੇ ਜੰਗਲਾਂ ਚ ਕੰਡਿਆਂ ਤੇ ਵੀ ਪਏ ਮਹਾਰਾਜ। ਜਦੋਂ ਕਦੇ ਸਾਨੂੰ ਖੁਸ਼ੀ ਆਵੇ ਹੋਵੇ ਤੇ ਉਹਦਾ ਸ਼ੁਕਰਾਨਾ ਕਰੀਏ, ਤੇ ਜਦੋਂ ਦੁੱਖ ਹੋਵੇ ਉਦੋਂ ਫਿਰ ਉਹਦੇ ਅੱਗੇ ਅਰਦਾਸ ਕਰੀਏ, ਮਹਾਰਾਜ ਵੀ ਇਹ ਵੀ ਕੋਈ ਨੀ ਚਲਾ ਜਾਊ, ਇਹ ਵੀ ਕੱਢ ਦੇਗਾ ਤੂੰ ਦੁੱਖ, ਜੇ ਤੂੰ ਖੁਸ਼ੀਆਂ ਦੇਣ ਵਾਲਾ ਤੇ ਦੁੱਖ ਵੀ ਮਿਟਾਉਣ ਵਾਲਾ ਤੂੰ ਹੀ ਆ, ਤੁਮਰੀ ਕਿਰਪਾ ਮੈਂ ਸੋ ਕਨੇਰੇ। ਕਿਸੇ ਰਾਜੇ ਨੇ ਫਕੀਰ ਨੂੰ ਪੁੱਛਿਆ, ਕਹਿੰਦਾ ਫਕੀਰਾ ਤੂੰ ਫਕੀਰ ਆ, ਸਾਧੂ ਸੰਤ ਮਹਾਤਮਾ ਉਹ ਕਹਿੰਦਾ ਨਹੀਂ ਮੈਂ ਤਾਂ ਨਹੀਂ ਸਾਧੂ ਸੰਤ ਮਹਾਤਮਾ, ਉਹ ਕਹਿੰਦਾ ਤੇਰਾ ਲਿਬਾਸ ਦੱਸਦਾ। ਉਹ ਫਕੀਰ ਕਹਿੰਦਾ ਲਿਬਾਸ ਦੀ ਕਿਹੜੀ ਗੱਲ ਆ, ਇਹ ਤਾਂ ਤਨ ਢੱਕਦਾ ਕੱਪੜਾ, ਤਾਂ ਜੇ ਜਾਂ ਮਰਜ਼ੀ ਲਿਬਾਸ ਪਾ ਲਈਏ। ਪਰ ਉਹ ਰਾਜਾ ਕਹਿੰਦਾ ਵੀ ਤੈਨੂੰ ਲੋਕ ਕਹਿੰਦੇ ਆ, ਤੂੰ ਫਕੀਰ ਆ, ਲੋਕ ਤੈਨੂੰ ਕਹਿੰਦੇ ਆ। ਉਹ ਕਹਿੰਦਾ ਜੀ ਫਿਰ ਇਹ ਸਵਾਲ ਲੋਕਾਂ ਦਾ, ਲੋਕਾਂ ਨੂੰ ਪੁੱਛਿਆ ਜਾਵੇ। ਫਕੀਰ ਮੈਂ ਤਾਂ ਨਹੀਂ ਬਣ ਸਕਦਾ, ਜਿਹਨੇ ਮਰਜ਼ੀ ਜਨਮ ਲੈ ਲਵਾਂ ਮੈਂ। ਆ ਹੁਣ ਤਾਂ ਕਿਸੇ ਨੇ ਹਰਾ ਕੱਪੜਾ ਦਰਖਤ ਨੂੰ ਬਣਦਾ ਨਾ, ਉੱਥੇ ਮੇਰੇ ਵਰਗਾ ਬਹਿ ਗਿਆ, ਕਿਤੇ ਹਰਾ ਚੋਲਾ ਪਾ ਕੇ ਉੱਥੇ ਹੀ ਪੂਜਾ ਹੋਣ ਲੱਗ ਜਾਂਦੀ ਹੈ ਵੀ ਪੀਰ ਆ ਗਿਆ ਨਵਾਂ। ਪੀਰ ਬਣਨਾ, ਫਕੀਰ ਬਣਨਾ, ਸਾਧੂ ਬਣਨਾ, ਮਹਾਤਮਾ ਬਣਨਾ, ਐਡੀ ਸੌਖੀ ਕਹਾਣੀ ਨਹੀਂ ਇਹ। ਬੜੀ ਵੱਡੀ, ਬੜੀਆਂ ਮਸ਼ਕਤ ਘਾਲਾਂ ਤੋਂ ਬਾਅਦ ਬੰਦਾ ਕਿਤੇ ਫਕੀਰ ਬਣਦਾ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦਾ ਪਿਆਰਾ ਇਹ ਫਕੀਰ ਕਹਿੰਦਾ, ਕਹਿੰਦਾ ਵੀ ਮੈਂ ਤਾਂ ਨੀ ਗਾ ਫਕੀਰ, ਮੇਰੇ ਕੋਲ ਕਿੱਡੀ ਇੱਡੀ ਪਾਵਰ ਹੈ। ਉਹ ਕਹਿੰਦਾ, ਰਾਜਾ ਕਹਿੰਦਾ ਵੀ ਇਉਂ ਕਰ, ਕੁਝ ਐਸਾ ਲਿਖ ਕੇ ਜਾ ਜਿਹਨੂੰ ਮੈਂ ਪੜ੍ਹਾਂ, ਜੇ ਮੈਂ ਖੁਸ਼ੀ 'ਚ ਪੜ੍ਹਾਂ ਤਾਂ ਮੈਂ ਗਮ ਹੋ ਜਾਵਾਂ, ਅਤੇ ਜੇ ਮੈਂ ਗਮੀ 'ਚ ਪੜ੍ਹਾਂ ਮੈਂ ਖੁਸ਼ ਹੋ ਜਾਵਾਂ, ਕੁਝ ਇਹੋ ਜੇ ਤੋਂ ਫਕੀਰ ਹਾਂ ਲਿਖ। ਉਹਨੇ ਕੰਧ 'ਤੇ ਲਿਖਤਾ ਵੀ ਜੇ ਵਕਤ ਵੀ ਬੀਤ ਜਾਏਗਾ। ਰਾਜਾ ਜਦੋਂ ਖੁਸ਼ੀ 'ਚ ਪੜ੍ਹਦਾ ਉਦੋਂ ਵੀ ਉਹਨੂੰ ਲੱਗਦਾ ਵੀ ਖੁਸ਼ੀ ਵੀ ਨਹੀਂ ਰਹਿਣੀ, ਅਤੇ ਜੇ ਉਹ ਗਮੀ 'ਚ ਪੜ੍ਹਦਾ ਉਦੋਂ ਵੀ ਉਹਨੂੰ ਲੱਗਦਾ ਵੀ ਗਮੀ ਵੀ ਨਹੀਂ ਰਹਿਣੀ। ਦੁੱਖ ਸੁੱਖ ਦੋਈ ਕਰ ਕੱਪੜੇ ਪਹਿਰੇ ਆਏ ਮਨੁੱਖ। ਇਹ ਦੁੱਖ ਸੁੱਖ ਤਾਂ ਕੱਪੜੇ ਆ, ਜ਼ਿੰਦਗੀ ਦੇ ਚੱਲੀ ਜਾਣੇ ਆ, ਪਰ ਇੱਕੋ ਇੱਕ ਰੱਬ ਦੇ ਘਰ ਦਾ ਡਰ ਨਾ ਛੱਡੀਏ। ਬਸ ਆਏ ਆ, ਮੁੜ ਕੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਇਹ ਚਾਰ ਦਿਨਾਂ ਦੀ ਜ਼ਿੰਦਗੀ ਹੈ ਕਿ ਮਾਣ ਸਰੀਰਾਂ ਦਾ, ਗੱਲ ਪਾਈਆਂ ਲੀਰਾਂ ਦਾ, ਕਾਹਤੋਂ ਰੁੱਸ ਰੁੱਸ ਬਹਿਨਾ ਏ ਮਿਲਣਾ ਤਕਦੀਰਾਂ ਦਾ। ਸਭ ਹਾਸੇ ਖੁੱਸ ਜਾਂਦੇ ਜਦ ਆਪਣੇ ਮੁੱਕ ਜਾਂਦੇ, ਇੰਨਾ ਪਾਰਸ ਮਾੜਾ ਨਹੀਂ ਜਿੰਨਾ ਸਮਝੀ ਜਾਂਦੇ ਆ। ਜੱਗ ਤੋਂ ਤੁਰ ਜਾਵਣ ਦੇ ਨਿੱਤ ਨਵੇਂ ਬਹਾਨੇ, ਨਿੱਤ ਨਵਾਂ ਬਹਾਨਾ ਬਣਦਾ ਜਾਣਦਾ ਦੁਨੀਆਂ ਦਾ। ਆਓ ਮੈਂ ਬੇਨਤੀ ਕਰਾਂ ਕਿ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦਾ ਕਾਰਨ ਕੀ ਬਣਿਆ, ਸਭ ਤੋਂ ਵੱਡੇ ਕਾਰਨ ਕੀ ਬਣੇ, ਤੇ ਸਭ ਤੋਂ ਪਹਿਲਾ ਕਾਰਨ ਕੀ ਬਣਿਆ? ਆਪਾਂ ਇਹ ਮਹਾਰਾਜ ਦੀ ਸ਼ਹਾਦਤ ਦਾ ਜ਼ਿਕਰ ਕਰਨਾ, ਆਪਣੀ ਰਸਨਾ ਛੋਟੀ ਹੈ, ਛੋਟੀ ਹੋਸ਼ੀ ਮਾਤਾ ਵਾਲੇ ਬੰਦੇ ਆਪਾਂ, ਮਹਾਰਾਜ ਦੀਆਂ ਵਡਿਆਈਆਂ ਵੱਡੀਆਂ, ਸਹਿਬਤ ਸਲਾਹ ਉੱਚੀ ਹੈ, ਯਤਨ ਕਰੀਏ ਵੀ ਕੁਝ ਮਹਾਰਾਜ ਦੇ ਪ੍ਰਤੀ ਬੋਲ ਕਹਿਣ ਦਾ। ਸਹਿਬਤ ਨਹੀਂ ਵਡਿਆਈ ਨਹੀਂ ਕਰ ਸਕਦੇ ਉਹਨਾਂ ਦੀ। ਆਪਾਂ ਬੜੇ ਵੱਡੇ ਵੱਡੇ ਦੇਵੀ ਦੇਵਤੇ ਰਹੇ ਆ, ਗਏ ਆ, ਆਏ ਆ, ਆਉਣੇ ਵੀ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਤਾਂ ਉਹ ਕਹਿੰਦੇ ਅਸੀਂ ਵੀ ਨਹੀਂ ਕੀਤੀਆਂ ਮਹਾਰਾਜ, ਨਾ ਕਰ ਸਕਦੇ ਹਾਂ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਉਹ ਬੜਾ ਵੱਡਾ, ਜਿੰਨੀ ਵਡਿਆਈ ਕਰ ਲਈਏ ਥੋੜ੍ਹੀ ਉਹਦੀ। ਇੱਧਰ ਦੀਵਾਨ ਚੰਦੂ ਆ, ਜਿਹਨੂੰ ਸਿੱਖ ਪੰਥ ਚੰਦੂ ਕਹਿੰਦਾ ਇਕੱਲਾ, ਦੀਵਾਨ ਚੰਦ ਜਹਾਂਗੀਰ ਦਾ ਨੇੜੇ ਆ, ਵਜ਼ੀਰ ਆ। ਜਿਹੜੇ ਰਾਜਭਾਗ ਦੇ, ਰਾਜਭਾਗ ਕਰਨ ਵਾਲੇ ਹੋਣ ਅਤੇ ਰਾਜਭਾਗ ਵਾਲਿਆਂ ਦੇ ਨੇੜੇ ਹੋਣ, ਮੰਤਰੀ ਸ਼ੰਤਰੀ ਹੋਣ, ਉਹ ਫਿਰ ਦੁਨੀਆਂ ਨੂੰ ਭੁਲਾ ਦਿੰਦੇ। ਉਹ ਆਪਣੀ ਹੈਸੀਅਤ ਨੂੰ ਬੜਾ ਉੱਚਾ ਸਮਝ ਲੈਂਦੇ ਆ ਵੀ ਮੈਂ ਪਤਾ ਨਹੀਂ ਕੀ ਬਣ ਗਿਆ। ਅਸਲ ਨਾਲ ਜਿਹੜਾ ਲੀਡਰ ਹੋਵੇ ਉਹ ਮੰਗਤਾ ਹੁੰਦਾ ਦੁਨੀਆਂ ਦਾ, ਅਤੇ ਮੰਗਤੇ ਨੂੰ ਰਾਜਾ ਦੁਨੀਆਂ ਫਿਰ ਬਣਾ ਦਿੰਦੀ ਆ, ਦੁਨੀਆਂ ਹੀ ਬਣਾਉਣ ਵਾਲੀ, ਅਤੇ ਦੁਨੀਆਂ ਨੂੰ ਫਿਰ ਟੱਚ ਸਮਝਦਾ ਉਹ। ਅਤੇ ਮੇਰੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੀ ਨਗਰੀ 'ਤੇ ਬਿਰਾਜਮਾਨ ਆ, ਅਣਗਿਣਤ ਸੰਗਤਾਂ ਆਉਂਦੀਆਂ, ਅਣਗਿਣਤ ਹਿੰਦੂ ਆਉਂਦੇ ਆ, ਮੁਸਲਮਾਨ ਆਉਂਦੇ ਆ, ਬੋਧੀ ਆਉਂਦੇ ਆ, ਕ੍ਰਿਸ਼ਨ ਆਉਂਦੇ ਆ, ਸਿੱਖ ਆਉਂਦੇ ਆ, ਸਭਨਾਂ ਨੂੰ ਪਿਆਰ ਦਿੰਦੇ ਆ ਮਹਾਰਾਜ, ਸਤਿਕਾਰ ਦਿੰਦੇ ਆ। ਚਾਰ ਦਰਵਾਜ਼ੇ ਦਰਬਾਰ ਸਾਹਿਬ ਦੇ ਤਾਂ ਰੱਖੇ ਗਏ ਆ ਵੀ ਕਿਸੇ ਵੀ ਕੁੰਟ 'ਚੋਂ, ਕਿਸੇ ਵੀ ਮਜ਼ਹਬ 'ਚੋਂ, ਕਿਸੇ ਵੀ ਕੌਮ 'ਚੋਂ ਕੋਈ ਵੀ ਆ ਸਕਦਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਣਾ ਕੇ ਸਾਜਣ, ਸਭ ਕੋ ਲਿਖਿਆ ਇੱਥੇ ਮਹਾਰਾਜ ਨੇ। ਇਹ ਨਹੀਂ ਵੀ ਇਕੱਲੇ ਸਿੱਖ ਹੀ ਆਉਣ, ਅਤੇ ਆਪਾਂ ਤਾਂ ਸਿੱਖਾਂ 'ਚ ਵੀ ਵੰਡੀਆਂ ਪਾਈਆਂ ਹੋਈਆਂ ਵੀ ਫਲਾਨਾ ਫਲਾਨਾ ਫਲਾਨਾ ਫਲਾਨਾ, ਸਭ ਕੋ ਮੀਤ। ਮਹਾਰਾਜ ਕਹਿੰਦੇ ਸਾਰੇ ਮੇਰੇ ਮਿੱਤਰ ਆ, ਇਹਦਾ ਮਤਲਬ ਜਿੰਨੀ ਵੀ ਦੁਨੀਆਂ, ਜਿੰਨੀ ਵੀ ਇਨਸਾਨੀਅਤ, ਜਿੰਨੇ ਵੀ ਲੋਕ ਆ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਣਾ ਕੇ ਸਾਜਣ। ਰੱਬ ਕਹਿੰਦਾ ਮੈਂ ਸਾਰਿਆਂ ਦਾ, ਮੈਂ ਸਾਰਿਆਂ ਦਾ, ਜਿਹਨੂੰ ਬਾਬੇ ਨਾਨਕ ਨੇ ਇੱਕ ਲਿਖਿਆ, ਇੱਕ ਓਅੰਕਾਰ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਪੁਰਾਣੇ ਸਮਿਆਂ ਦੇ ਵਿੱਚ ਲਾਗੀ ਰਸਤਾ ਕਰਕੇ ਜਾਂਦੇ ਹੁੰਦੇ ਸੀ, ਅੱਜ ਸਮੇਂ ਬਦਲ ਗਏ। ਪੁਰਾਣੇ ਸਮਿਆਂ ਦੇ ਵਿੱਚ ਮਾਂ ਬਾਪ ਵੀ ਧੀ ਦਾ ਰਿਸ਼ਤਾ ਨਹੀਂ ਲੈ ਕੇ ਜਾਂਦਾ ਸੀ, ਪੋਤਾਂ ਦੇ ਘਰੇ ਲੱਗ ਹੀ ਜਾਂਦੇ ਸੀ। ਤੇ ਇਹ ਦੀਵਾਨ ਚੰਦੂ ਨੇ ਵੀ ਦੋ ਲਾਗੀ ਭੇਜੇ ਆ ਇਹਨਾਂ ਨੂੰ ਰਿਸ਼ਤਾ ਕਰਨ ਵਾਸਤੇ। ਧੀ ਦਾ ਕਿਹਾ ਵੀ ਧੀ ਜਵਾਨ ਹੋ ਗਈ ਹੈ ਤੇ ਰਾਜੇ ਮਹਾਰਾਜੇ ਵੀ ਧੀਆਂ ਘਰੇ ਨਹੀਂ ਰੱਖਦੇ, ਤੋਰਨੀਆਂ ਪੈਂਦੀਆਂ। ਸਾਧੂ ਮਹਾਤਮਾ ਨੇ ਤੋਰੀਆਂ ਧੀਆਂ, ਰਾਜਿਆਂ ਮਹਾਰਾਜਿਆਂ ਨੇ, ਗ੍ਰਿਸਤੀਆਂ ਨੇ, ਕਿਉਂਕਿ ਧੀ ਦਾ ਸਹੁਰਾ ਘਰ ਜਿਹੜਾ ਟਿਕਾਣਾ ਹੁੰਦਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਧੀਆਂ ਨੂੰ ਅਕਸਰ ਚਾਹੇ ਪੁੱਤਾਂ ਨਾਲੋਂ ਵੀ ਪਿਆਰੀਆਂ ਹੋਣ, ਧੀਆਂ ਹੁੰਦੀਆਂ ਵੀ ਹੈ, ਪੁੱਤਾਂ ਨਾਲੋਂ ਹਲੇ ਪੁੱਤਕ ਪੁੱਤ ਬਣ ਜਾਂਦਾ। ਧੀ ਹੈ ਜਿਹੜੀ ਸਾਰੀ ਉਮਰ ਹੀ ਮਾਪਿਆਂ ਦਾ ਫਿਕਰ ਕਰਦੀ। ਧੀਆਂ ਮਿਸ਼ਰੀ ਡਲੀਆਂ, ਪੁੱਤਰ ਮਿੱਠੜੇ ਬੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ
1: ਕਰਦੀ।
0: ਤੇ ਦੀਵਾਨ ਚੰਦੂ ਦੀ ਧੀ ਹੈ, ਇਹਨੇ ਕਿਹਾ ਲਾਗੀਆਂ ਨੂੰ ਵੀ ਮੇਰੀ ਧੀ ਜਵਾਨ ਹੋ ਗਈ, ਬੜਾ ਫਿਕਰ ਆ। ਤਿੰਨ ਬੰਦੇ ਚੈਨ ਦੀ ਨੀਂਦ ਨਹੀਂ ਸੌਂਦੇ, ਇੱਕ ਜਵਾਨ ਧੀ ਜੀ ਦੀ, ਇੱਕ ਜਿਹਦੇ ਸਿਰ ਤੇ ਕਰਦਾ, ਤੇ ਇੱਕ ਜਿਹਨੂੰ ਬੈਰੀ ਦਾ ਡਰ ਹੋਵੇ। ਇਹ ਤਿੰਨ ਬੰਦਿਆਂ ਦੇ ਨੇਤਰਾਂ ਚ ਨੀਂਦ ਨਹੀਂ ਹੁੰਦੀ, ਚੈਨ ਨਹੀਂ ਹੁੰਦੀ। ਲਾਗੀਆਂ ਨੇ ਸੱਤ ਵਤਨ ਕਿਹਾ ਤੇ ਇਹਨੇ ਹਦਾਇਤਾਂ ਕੀਤੀਆਂ, ਕਹਿੰਦਾ ਮੈਂ ਵਜ਼ੀਰ ਹਾਂ, ਮੈਂ ਨੇੜੇ ਹਾਂ ਬੜਾ ਜਹਾਂਗੀਰ ਦੇ, ਮੇਰਾ ਬੜਾ ਦਬਕਾ ਸਰਕਾਰ ਦੇ ਵਿੱਚ, ਮੈਂ ਮੇਰੇ ਬੜੇ ਵੱਡੇ ਮਹਿਲ ਨੇ, ਸੋਨਾ ਚਾਂਦੀ ਮੇਰੇ ਕੋਲੇ, ਬੜਾ ਬੜਾ ਕੁਝ ਮਾਲ ਧਨ ਮੇਰੇ ਕੋਲੇ। ਆਮ ਜਿਹੜਾ ਰਸਤਾ ਬਰਾਬਰ ਦੇ ਨਾਲ ਹੀ ਕੀਤਾ ਜਾਂਦਾ, ਬਰਾਬਰ ਦੇ ਨਾਲ, ਤੇ ਤੁਸੀਂ ਮੇਰੇ ਤੋਂ ਵੱਡਾ ਦੇਖ ਕੇ ਆਉਣਾ। ਮੈਂ ਚਾਹੁੰਦਾ ਵੀ ਮੇਰੀ ਧੀ ਜਿੰਨੇ ਉਹਨੇ ਸੁੱਖ ਇਹ ਸਭ ਦੇ ਬਾਪ ਦੇ ਘਰੇ ਲਏ ਨੇ, ਤੇ ਸਹੁਰਿਆਂ ਦੇ ਘਰੇ ਇਦੋਂ ਵੱਧ ਸੁੱਖ ਮਿਲਣ। ਇਹ ਅਰਦਾਸ ਵੀ ਆ ਵੀ ਧੀਆਂ ਨੂੰ ਸਹੁਰਿਆਂ ਦੇ ਘਰੇ ਨੋਹਾਂ ਨੀ ਧੀਆਂ ਬਣਾ ਕੇ ਸਹੁਰੇ ਰੱਖਣ, ਤੇ ਜੋ ਮਾਂ ਬਾਪ ਵਾਲਾ ਸੁੱਖ ਆ ਉਹ ਸੱਸ ਸਹੁਰੇ ਤੋਂ ਮਿਲੇ ਪਿਆਰ, ਇਹ ਸਾਰਿਆਂ ਘਰਾਂ ਚ ਮਹਾਰਾਜ ਜੀਆਂ ਰਹਿਮਤਾਂ ਬਰਸਾਉਣ। ਤੇ ਇਹ ਚੰਦੂ ਨੇ ਬੜੀਆਂ ਹਦਾਇਤਾਂ ਕਰਕੇ ਭੇਜੇ ਆ ਵੀ ਚੰਗਾ ਘਰਾਣਾ ਹੋਵੇ, ਉੱਚਾ ਖਾਨਦਾਨ ਹੋਵੇ, ਚੰਗੀ ਬੁਕਤ ਹੋਵੇ ਦੁਨੀਆਂ ਦੇ ਵਿੱਚ, ਚੰਗਾ ਨਾਂ ਹੋਵੇ, ਧਨ ਦੌਲਤ ਹੋਵੇ ਕੋਲੇ, ਸਭ ਕੁਛ ਹੋਵੇ। ਇਹ ਲਾਗੀ ਗਏ ਆ ਥਾਂ ਥਾਂ ਤੇ ਦੇਖਦੇ ਆ ਬੜੇ ਇਹਨਾਂ ਨੇ ਸੋਹਣੇ ਜਾ ਕੇ ਲੜਕੇ ਦੇਖੇ ਆ। ਆਓ ਜਿਵੇਂ ਇਹ ਧੀ ਦੇ ਸ਼ਗਨ ਵਾਸਤੇ ਹੁਕਮ ਕਰਦਾ ਜਹਾਂਗੀਰ, ਜਿਵੇਂ ਉਹਨਾਂ ਨੂੰ ਕੁਝ ਹਦਾਇਤਾਂ ਕਰਦਾ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ ਅਤੇ ਭਾਈ ਜਗਸੀਰ ਸਿੰਘ ਬੰਗਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਪਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਰਾਉ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੈ।

ਉਹ ਰੱਖਣੀ ਗੌਰ ਉਮਰ ਦੀ ਹੋਵੇ, ਰੱਖਣੀ ਗੌਰ ਉਮਰ ਦੀ ਹੋਵੇ, ਨਾ ਲੜਕੀ ਤੋਂ ਨਿਆਣਾ ਕਰ ਆਵੋ ਲੜਕੀ ਦਾ ਰਿਸ਼ਤਾ ਲੱਭ ਕੇ।

0: ਨਾਲ ਲਿਖਾਰੀ
1: ਉਹ ਕਰਨੀ ਨਹੀਂ ਕੁਤਾਹੀ ਮੂਲੋਂ ਕਰਨੀ ਨਹੀਂ ਕੁਤਾਹੀ ਮੂਲੋਂ ਸਾਧੂ ਸਿੰਘ ਅਣ ਜਾਣਾ ਕਰ ਆਵੋ ਲੜਕੀ ਦਾ ਰਿਸ਼ਤਾ ਲੱਭ ਕੇ ਠੀਕ ਕਰਾਣਾ ਕਰ ਆਵੋ ਲੜਕੀ ਦਾ ਰਿਸ਼ਤਾ ਲੱਭ

ਚੰਦੂ ਨੇ ਹੁਕਮ ਲਾਇਆ ਲਾਗੀਆਂ ਨੂੰ ਵੀ ਚੰਗਾ ਘਰਾਣਾ ਹੋਵੇ, ਚੰਗਾ ਪਰਿਵਾਰ, ਚੰਗਾ ਘਰਬਾਰ ਹੋਵੇ ਤੇ ਲੱਭ ਕੇ ਰਸਤਾ ਕਰਿਆ ਮੇਰੀ ਧੀ ਦਾ। ਇਹ ਕਈ ਥਾਵਾਂ ਤੇ ਗਏ ਆ, ਕਈ ਅਮੀਰਾਂ ਦੇ ਲਾਡਲੇ ਦੇਖੇ ਨੇ, ਕਈ ਵੱਡੇ ਵੱਡੇ ਘਰ ਬਾਰ ਪਰਿਵਾਰ ਦੇਖੇ, ਕਾਰੋਬਾਰ ਦੇਖੇ ਇਹਨਾਂ ਨੇ। ਕਿਉਂਕਿ ਚੰਦੂ ਦੀਆਂ ਜਿਹੜੀਆਂ ਹਦਾਇਤਾਂ ਸੀ ਵੀ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਮੁੰਡਾ ਮੇਰੀ ਧੀ ਦਾ ਜਿਹੜਾ ਬਾਰ ਹੈ ਉਹ ਬਹੁਤ ਜ਼ਿਆਦਾ ਸੋਹਣਾ ਹੋਵੇ, ਕਿਉਂਕਿ ਮੇਰੀ ਧੀ ਬਹੁਤ ਸੋਹਣੀ ਹੈ। ਮਾਂ ਬਾਪ ਨੂੰ ਆਪਣਾ ਬੱਚਾ ਸੋਹਣਾ ਲੱਗਦਾ ਹੁੰਦਾ। ਪਹਿਲੀ ਗੱਲ ਇਹ ਵੀ ਬੱਚਾ ਖੂਬਸੂਰਤ ਹੋਵੇ ਤੇ ਦੂਜੀ ਗੱਲ ਇਹ ਵੀ ਚੰਗੇ ਮਹਿਲ ਮਾੜੀਆਂ ਹੋਣ, ਚੰਗਾ ਘਰ ਬਾਰ ਹੋਵੇ, ਚੰਗਾ ਪਰਿਵਾਰ ਹੋਵੇ, ਚੰਗੀ ਇੱਜ਼ਤ ਹੋਵੇ ਇਲਾਕੇ ਦੇ ਵਿੱਚ। ਕਈ ਵਾਰੀ ਕੋਠੀ ਵੀ ਵੱਡੀ ਪਾਈ ਹੁੰਦੀ ਹੈ, ਕਾਰਾਂ ਵੀ ਕੋਲੇ ਹੁੰਦੀਆਂ, ਧੀਆਂ ਪੁੱਤ ਵੀ ਹੁੰਦੇ ਆ ਤੇ ਇੱਜ਼ਤ ਬੰਦੇ ਦੀ ਦਵਾਨੀ ਦੀ ਨਹੀਂ ਹੁੰਦੀ। ਤੇ ਕਈ ਵਾਰੀ ਬੰਦਾ ਗਰੀਬ ਬੜਾ ਹੁੰਦਾ ਤੇ ਉਹਦੇ ਸੁਭਾਅ ਦੇ ਨਾਲ ਇੱਜ਼ਤ ਸਾਰਾ ਨਗਰ ਹੀ ਕਰਦਾ ਹੁੰਦਾ। ਇਹ ਇੱਜ਼ਤਾਂ ਬੋਲਣੀ ਮਿਲਦੀਆਂ ਕਿ ਤੂੰ ਕਮਾਉਣੀਆਂ ਪੈਂਦੀਆਂ। ਬੰਦਾ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ, ਇੱਜ਼ਤ ਕਮਾਉਣ ਦਾ ਜਿਹੜਾ ਇਹ ਵੱਖਰਾ ਹੀ ਵਿਸ਼ਾ ਹੈ, ਇਹ ਬਿਰਲੇ ਬਿਰਲੇ ਕਮਾਉਂਦੇ ਆ। ਤੇ ਚੰਦੂ ਕਹਿੰਦਾ ਵੀ ਇੱਜ਼ਤ ਵੀ ਹੋਵੇ ਇਲਾਕੇ ਦੇ ਵਿੱਚ, ਕਿਉਂਕਿ ਧੀ ਵਾਲਾ ਸਾਰਾ ਕੁਝ ਹੀ ਦੇਖਦਾ ਹੁੰਦਾ। ਚਾਰ ਭੈਣ ਭਰਾਵਾਂ ਦਾ ਦੇ ਨਾਲ ਵੀ ਬਹਿਣ ਸਹਿਣ ਹੋਵੇ, ਬਣੀ ਹੋਵੇ, ਇਹ ਨਾ ਹੋਵੇ ਵੀ ਨਿੱਤ ਗੁਆਂਢੀਆਂ ਨਾਲ ਹੀ ਲੜਦਾ ਹੋਵੇ ਸਾਰਾ ਟੱਬਰ। ਤੇ ਇਹ ਲਾਗੀ ਜਦੋਂ ਦੇਖਦੇ ਦੇਖਦੇ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਪਹੁੰਚੇ ਆ। ਭੈਣਾਂ ਨੂੰ ਬੇਨਤੀ ਹੈ ਜੀ, ਗੱਲਾਂ ਨਾ ਕਰੋ, ਬੇਨਤੀ ਪ੍ਰਵਾਨ ਕਰਿਓ। ਇਹ ਜਦੋਂ ਪਹੁੰਚੇ ਆ ਨਾ ਦਰਬਾਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਇਹ ਜਿਹੜਾ ਦਰਬਾਰ ਆ ਨਾ, ਜਿਹੜਾ ਦਰਬਾਰ, ਜਿਹੜੇ ਦਰਬਾਰ 'ਚ ਅਸੀਂ ਬੈਠੇ ਹਾਂ, ਅੱਜ ਵੀ 10 ਪਾਤਸ਼ਾਹੀਆਂ ਨੇ, ਅੱਜ 36 ਮਹਾਂਪੁਰਖਾਂ ਦੀ ਗੋਦ 'ਚ ਬੈਠੇ ਹਾਂ ਆਪਾਂ। ਗੁਰਬਾਣੀ 'ਚ 36 ਮਹਾਂਪੁਰਖਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ। ਇੱਥੇ ਆ ਕੇ ਸਾਨੂੰ ਸਕੂਨ ਮਿਲਣਾ, ਇੱਥੇ ਆ ਕੇ ਸਾਨੂੰ ਆਨੰਦ ਮਿਲਣਾ, ਇੱਥੇ ਆ ਕੇ ਸਾਨੂੰ ਪ੍ਰੇਮ ਮਿਲਣਾ, ਪਿਆਰ ਮਿਲਣਾ, ਇੱਥੇ ਆ ਕੇ ਸਾਨੂੰ ਟਿਕਾਣਾ ਮਿਲਣਾ ਜਿਹੜਾ ਦੁਨੀਆ ਕੋਲੇ ਕੋਈ ਟਿਕਾਣਾ ਹੀ ਨਹੀਂ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋਂ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇੱਥੇ ਆਪਾਂ ਗੁਰੂ ਦੇ ਗਾਉਣ ਗਾਉਣ ਆਉਣੇ, ਬੰਦਗੀ ਕਰਨ ਆਉਣੇ ਆ, ਇੱਥੇ ਪ੍ਰੇਮ ਲੈਣ ਆਉਣੇ ਆ, ਮਹਾਰਾਜ ਦਾ ਪ੍ਰੇਮ ਬਣਾਉਣ ਆਉਣੇ ਆ ਸਤਿਗੁਰਾਂ ਦੇ ਨਾਲ। ਤੇ ਇਹ ਜਦੋਂ ਲਾਗੀ ਆਏ ਆ ਨਾ, ਇਹਨਾਂ ਨੇ ਦੇਖਿਆ ਵੀ ਅਣਗਿਣਤ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾ ਰਹੀਆਂ, ਅਣਗਿਣਤ ਸੰਗਤਾਂ ਆ ਰਹੀਆਂ। ਲਾਗੀ ਪਹੁੰਚੇ ਵਿੱਚ ਦਰਬਾਰ ਦੇ, ਜਿੱਥੇ ਸੰਗਤਾਂ ਬੇਸ਼ੁਮਾਰ, ਜਿੱਥੇ ਨਿਉ ਨਿਉ ਝੁਕਦੇ ਦੇਵਤੇ ਹੁੰਦੀ ਜੈ ਜੈ ਕਾਰ, ਪੱਖਾ ਪਾਣੀ ਝੱਲਦੇ ਸੋਹਣੇ ਸਿੱਖਾ ਸਰਦਾਰ, ਬਾਲਕ ਹਰਗੋਬਿੰਦ ਦੇ ਕੀਤੇ ਜਦੋਂ ਦਦਾਰ, ਸੀ ਚਿਹਰਾ ਚਮਕਾ ਮਾਰਦਾ ਹੋਈ ਨੂਰੋ ਨੂਰ ਗਲਜਾਰ, ਅਜੀਤਵਾਲ ਦੇ ਪਾਰਸਾ ਉਹ ਤੋਂ ਡੁੱਲ ਡੁੱਲ ਪਵੇ ਪਿਆਰ। ਗੁਰੂ ਮਹਾਰਾਜ ਤੋਂ ਰੂਪ ਡੁੱਲ ਡੁੱਲ ਪੈਂਦਾ, ਪਿਆਰ ਡੁੱਲ ਡੁੱਲ ਪੈਂਦਾ। ਕੁਦਰਤ ਰਾਣੀ ਗਲਜਾਰਾਂ ਖੜੀਆਂ ਹੋਈਆਂ ਤੇ ਤੇਰਾ ਰੂਪ ਅਗੰਮ ਹੈ, ਰੂਪ ਤੇਰਾ ਦਰਸਾਰਾ, ਉਹਦਾ ਰੂਪ ਅਗੰਮ ਆ, ਉਹਦੇ ਰੂਪ ਦਾ ਆਪਾਂ ਵਰਣਨ ਨਹੀਂ ਕਰ ਸਕਦੇ। ਉਹ ਰੱਬ ਕਿੰਨਾ ਕੁ ਸੋਹਣਾ, ਕਿੰਨਾ ਕੁ ਪਾਵਰਫੁੱਲ ਆ, ਕਿੰਨਾ ਕੁ ਤਾਕਤਵਰ ਆ, ਕਿੰਨਾ ਕੁ ਵੱਡਾ, ਕਿੰਨੀ ਕੁ ਉਹਦੀ ਸ਼ਕਤੀ ਆ, ਇਹਦਾ ਅੰਦਾਜ਼ਾ ਦੁਨੀਆ ਨਹੀਂ ਲਾ ਸਕਦੀ। ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉਦੋਂ ਸਾਹਿਬਜ਼ਾਦੇ ਨੇ, ਹਲੇ ਹਰਗੋਬਿੰਦ ਸਾਹਿਬ 11 ਕੁ ਸਾਲ ਦੀ ਉਮਰ ਆ ਉਦੋਂ ਮਹਾਰਾਜ ਦੀ, ਤੇ ਡੁੱਲ ਡੁੱਲ ਨੂਰ ਪੈਂਦਾ ਬਾਲਕ ਹਰਗੋਬਿੰਦ ਦੇ ਕੀਤੇ ਜਦੋਂ ਦਦਾਰ, ਚਿਹਰਾ ਚਮਕਾ ਮਾਰਦਾ ਹੋਈ ਨੂਰ ਨੂਰ ਗਲਜਾਰ, ਅਰਜੀ ਅਜੀਤਵਾਲ ਦੇ ਪਾਰਸਾ ਉਹ ਤੋਂ ਡੁੱਲ ਡੁੱਲ ਪਵੇ ਪਿਆਰ। ਮਹਾਰਾਜ ਦੇ ਬਚਨ ਸੁਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ, ਸਿੱਖ ਸੰਗਤਾਂ ਵੇਖੀਆਂ ਪੱਖਾਂ ਝੱਲਦੀਆਂ ਪਾਣੀ ਢੋਂਦੀਆਂ, ਨਰ ਨਾਰੀ ਹਰ ਧਰਮ ਦੇ ਆਉਂਦੇ ਦੇਖੇ, ਜੈ ਜੈਕਾਰਾਂ ਹੁੰਦੀਆਂ ਦੇਖੀਆਂ, ਰਾਗੀ ਰਬਾਬੀ ਦੇਖੇ ਆ ਮਹਾਰਾਜ ਦੇ ਘਰੇ ਜਾ ਸਗਾਉਂਦੇ, ਇਹ ਘਰ ਦਾ ਮਾਹੌਲ ਹੀ ਵੱਖਰਾ ਦੇਖਿਆ। ਲਾਗੀਆਂ ਨੇ ਪਹਿਲੀ ਵਾਰ ਇਹ ਜੇ ਘਰੇ ਆਏ ਆ,
ਜਿਹੜੇ ਘਰ ਦਾ ਦੁਨੀਆ ਸਾਰੀ ਦੁਨੀਆਂ ਨਾਲੋਂ ਹੀ ਮਾਹੌਲ ਵੱਖਰਾ, ਜਿਹਨੂੰ ਆਪਾਂ ਕਹਿੰਦੇ ਗੁਰੂ ਘਰ। ਇੱਕ ਹੁੰਦਾ ਘਰ ਆਪਣਾ, ਆਪਾਂ ਨੇਮ ਪਲੇਟ ਲਾਉਣੇ ਆ ਦਰਵਾਜ਼ੇ ਮੂਹਰੇ ਸਾਰੇ ਵੀ ਮੇਰਾ ਘਰ, ਇਹ ਆ ਗੁਰੂ ਘਰ ਜਿੱਥੇ ਅਸੀਂ ਆਉਣੇ। ਉਹ ਵੀ ਗੁਰੂ ਦੀ ਬਖਸ਼ਿਸ਼ ਆ। ਚਲੋ ਅਸੀਂ ਦੇਖੋ ਦੇਖੀ ਲਾ ਲੈਂਦੇ ਹਾਂ, ਮੈਂ ਮੇਰੀ ਚ ਆ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਦਾ ਘਰ ਹੈ, ਅਤੇ ਜਿਹੜਾ ਰੱਬ ਦਾ ਹੀ ਘਰ ਹੋਵੇ ਉਹ ਸਾਰੀ ਦੁਨੀਆਂ ਤੋਂ ਸੋਹਣਾ ਹੁੰਦਾ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਆਪਾਂ ਨਿਤ ਪੜ੍ਹਦੇ ਹਾਂ, ਜਪਜੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ, ਰਹਿਰਾਜ ਸਾਹਿਬ ਕਰਨ ਲੱਗਿਆ ਵੀ ਪੜ੍ਹਦੇ ਹਾਂ ਪੰਗਤੀਆਂ। ਮਹਾਰਾਜ ਉਹ ਘਰ ਕਿਹੋ ਜਿਹਾ, ਉਹ ਦਰ ਕਿਹੋ ਜਿਹਾ, ਜਿੱਥੇ ਬਹਿ ਜਿਤ ਬਹਿ ਸਰਬ ਸੰਭਾਲੇ, ਜਿੱਥੇ ਬਹਿ ਕੇ ਸੱਚੇ ਨਾਮ ਦੀ ਵਿਚਾਰ ਹੁੰਦੀ ਹੋਵੇ, ਜਿੱਥੇ ਬਹਿ ਕੇ ਗੁਰਮਤ ਦੀਆਂ ਵਿਚਾਰਾਂ ਹੁੰਦੀਆਂ ਹੋਣ, ਜਿੱਥੇ ਬਹਿ ਕੇ ਰੱਬ ਨਾਲ ਸਾਂਝ ਬਣਦੀ ਹੋਵੇ, ਰੱਬ ਨਾਲ ਪਿਆਰ ਬਣਦਾ ਹੋਵੇ, ਰੱਬ ਦੇ ਨਾਲ ਪ੍ਰੀਤੀ ਬਣਦੀ ਹੋਵੇ, ਜਿੱਥੇ ਬਹਿ ਕੇ ਇਹੋ ਜਿਹਾ ਘਰ। ਤੇ ਇਹ ਘਰ ਬਾਬੇ ਨਾਨਕ ਦੇ ਘਰ ਤੋਂ ਬਿਨਾਂ ਹੋਰ ਨਹੀਂ ਕੋਈ ਹੋ ਸਕਦਾ। ਬਾਜੇ ਤੇਰੇ ਨਾਂ ਦਾ ਅਨੇਕ ਸੰਖਾ, ਕਿਤੇ ਤੇਰੇ ਬਾਵਣ ਹਾਰੇ। ਇਸ ਘਰ ਦੇ ਵਿੱਚ ਤਾਂ ਅਨੇਕਾਂ ਅਣਹੱਦ ਬਾਜੇ ਵੱਜਦੇ ਆ। ਇੱਥੇ ਦੇਵੀ ਦੇਵਤੇ ਵੀ ਫੁੱਲ ਵਰਸਾਉਂਦੇ, ਝੁਕਦੇ ਨੇ ਇਸ ਘਰ ਨੂੰ। ਰਾਗ ਰਤਨ ਪਰਿਵਾਰ ਪ੍ਰੀਆਂ ਸ਼ਬਦ ਗਾਵਣਾ ਆਂਝਾ। ਇਹਨਾਂ ਲਾਗੀਆਂ ਦਾ ਮਨ ਮੋਹਿਆ ਗਿਆ, ਮਨ ਮੋਹਿਆ ਗਿਆ, ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਲਾਗੀਆਂ ਨੇ, ਕਹਿੰਦੇ ਪਾਤਸ਼ਾਹ ਅਸੀਂ ਰਸਤਾ ਲੈ ਕੇ ਆਏ ਹਾਂ ਦੀਵਾਨ ਚੰਦੂ ਦਾ, ਉਹਦੀ ਧੀ ਦਾ ਰਸਤਾ, ਤੇ ਸਾਨੂੰ ਜਿਹੜੀਆਂ ਹਦਾਇਤਾਂ ਉਹਨੇ ਕਰਕੇ ਤੋਰਿਆ ਤੇ ਉਹ ਇੱਥੇ ਆ ਕੇ ਪੂਰੀਆਂ ਹੋਈਆਂ। ਅਸੀਂ ਬੜੇ ਘਰ ਬਾਰ ਦੇਖੇ, ਪਰਿਵਾਰ ਦੇਖੇ, ਲੜਕੇ ਦੇਖੇ ਆ, ਕਾਰੋਬਾਰ ਦੇਖੇ ਨੇ, ਅਸੀਂ ਪੁੱਛਗਛ ਕੀਤੀ ਆ, ਹਰੇਕ ਬੰਦਾ ਪੁੱਛਗਛ ਕਰਦਾ। ਕਹਿੰਦੇ ਮਹਾਰਾਜ ਵੀ ਪਰ ਅਸਲ ਟਿਕਾਣਾ ਜਿੰਨਾ ਕੁ ਚੰਦੂ ਨੇ ਕਿਹਾ ਸੀ ਨਾ ਸਾਨੂੰ, ਉਦੋਂ ਹਜ਼ਾਰਾਂ ਗੁਣਾ ਵੱਧ ਇੱਥੇ ਲੱਗਿਆ, ਹਜ਼ਾਰਾਂ। ਤੇ ਤੁਹਾਡੇ ਸਾਹਿਬਜ਼ਾਦੇ ਦੇ ਰੂਪ ਦੀ ਤਾਂ ਸਹਿਫਤੀ ਨਹੀਂ ਹੋ ਸਕਦੀ, ਤੁਹਾਡਾ ਸਾਹਿਬਜ਼ਾਦਾ ਇੰਨਾ ਸੋਹਣਾ ਹੈ ਵੀ ਕਈ ਜੂਸਬ ਉਹਦੇ ਸਾਹਮਣੇ ਆ ਕੇ ਖੜ ਜਾਣ ਤਾਂ ਵੀ ਫਿੱਕੇ ਪੈ ਜਾਣਗੇ। ਸੀਨ ਸੋਹਣਿਆਰੀ ਦੇ ਤਸਵੀਰ ਤੇਰੀ, ਤੇਰਾ ਚੜਿਆ ਨਾਮ ਜਵਾਨ ਉੱਤੇ, ਮਲ ਮਲ ਕੇ ਮਰ ਮਰ ਕੇ ਮੱਲਿਆ ਸੀ ਦਰ ਤੇਰਾ, ਤੇਰੇ ਜਹਾਨਾਂ ਡਿੱਠਾ ਜਹਾਨ ਉੱਤੇ, ਜੇ ਦਰ ਤੋਂ ਖਾਕ ਤੇ ਪਾਕ ਹੋਏ ਸਾਨੂੰ ਮਾਣ ਹੈ ਤੇਰੀ ਸ਼ਾਨ ਉੱਤੇ। ਕਹਿੰਦੇ ਤੁਹਾਡੇ ਸਾਹਿਬਜ਼ਾਦੇ ਦਾ ਤਾਂ ਉਹਦੇ ਰੂਪ ਦਾ, ਉਹਦੇ ਸਰੂਪ ਦਾ, ਉਹਦੇ ਨੈਣਾਂ ਦਾ, ਉਹਦੇ ਚਿਹਰੇ ਦਾ, ਉਹ ਤੋਂ ਡੁੱਲ ਡੁੱਲ ਪੈਂਦੀ ਜਿਹੜੀ ਕੁਦਰਤ ਰਾਣੀ ਹੈ, ਉਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ। ਤੇ ਮਹਾਰਾਜ ਤੁਹਾਡੇ ਨਾਮ ਦੀਆਂ ਜੈ ਜੈਕਾਰਾਂ, ਤੁਹਾਡੀ ਸਿਫਤ ਸਲਾਹ, ਤੁਸੀਂ ਰੱਬ ਦਾ ਰੂਪ ਹੋ, ਤੁਹਾਡੇ ਦਿਦਾਰੇ ਕਰਕੇ ਮਹਾਰਾਜ ਮਨ ਸ਼ਾਂਤ ਹੋ ਗਿਆ, ਤੇ ਬੇਨਤੀ ਪ੍ਰਵਾਨ ਕਰਿਓ, ਰਸਤਾ ਲੈ ਲਓ ਚੰਦੂ ਦੀ ਧੀ ਦਾ। ਮਹਾਰਾਜ ਕਿਸੇ ਸਵਾਲੀ ਨੂੰ ਮੋੜਦੇ ਨਹੀਂ ਆਏ, ਨੂੰ ਕੋਈ ਸਵਾਲੀ ਆ ਗਿਆ ਨਾ ਇਹ ਦਰ ਦੇ ਉੱਤੇ, ਮਹਾਰਾਜ ਨਹੀਂ ਮੋੜਦਾ। ਮਹਾਰਾਜ ਨੇ ਸੱਤ ਵਚਨ ਕਹਿਤੇ, ਸ਼ਗਨ ਦਿੱਤਾ ਗਿਆ, ਤੇ ਲਾਗੀ ਬੜੇ ਖੁਸ਼ ਹੋਏ ਆ ਵੀ ਏਡਾ ਰਸਤਾ ਅਸੀਂ ਕਰਕੇ ਆਏ ਹਾਂ, ਤੇ ਜਦੋਂ ਖਬਰ ਦੇਵਾਂਗੇ ਸਾਨੂੰ ਬੜਾ ਵੱਡਾ ਨਾਮ ਦੇਵੇਗਾ। ਨਾਮ ਸਿਆਣੇ ਬੰਦੇ ਦਿੰਦੇ ਹੁੰਦੇ, ਜਿਹੜਾ ਮੂਰਖ ਬੰਦਾ ਉਹਦੇ ਲਈ ਤਾਂ ਚੰਗਾ ਕਰ ਆਈਏ ਨਾ। ਆਪਣੇ ਆਮ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਗਧੇ ਨੂੰ ਲਾਉਣ ਦਿਓ, ਕਹਿੰਦਾ ਕੰਨ ਪਾੜਦੇ ਆ। ਮੂਰਖ ਬੰਦਾ ਥੋੜ੍ਹੀ ਸਮਝਦਾ ਵੀ ਮੇਰਾ ਭਲਾ ਇਹਦੇ 'ਚ। ਮੂਰਖ ਬੰਦੇ ਦੀ ਜਿਹੜੀ ਆਪਦੀ ਮੱਤ ਹੁੰਦੀ ਆ ਉਹ ਗੁਰਮਤ ਦੇ ਸਿਧਾਂਤ ਨਾਲ ਨਹੀਂ ਚੱਲਦਾ। ਲਾਗੀ ਬੜੇ ਖੁਸ਼ ਹੋ ਕੇ ਗਏ ਆ ਵੀ ਬੜਾ ਵੱਡਾ ਨਾਮ ਮਿਲੂਗਾ, ਬੜਾ ਖੁਸ਼ ਹੋਜੂਗਾ ਚੰਦੋ, ਜਦੋਂ ਦੱਸਾਂਗੇ ਸਾਰਾ ਸਾਰਾ ਸੀਨ ਦੱਸਾਂਗੇ ਗੁਰੂ ਘਰ ਦਾ, ਗੁਰੂ ਅਰਜਨ ਦੇਵ ਜੀ ਦੀ ਸੋਭਾ ਕਰਾਂਗੇ ਜਦੋਂ ਜਾ ਕੇ, ਜਦੋਂ ਸਾਹਿਬਜ਼ਾਦੇ ਬਾਰੇ ਦੱਸਾਂਗੇ ਤੇ ਸਾਨੂੰ ਬੜਾ ਵੱਡਾ ਨਾਮ ਮਿਲਣਾ। ਲਾਗੀਆਂ ਦਾ ਐਂ ਚੱਲਦਾ ਕਾਰੋਬਾਰ ਨਾ, ਸੱਦੇ ਪੱਤਰਾਂ 'ਤੇ ਚੱਲਦਾ ਹੁੰਦਾ ਸੀ ਉਹਨਾਂ ਸਮੇਂ 'ਚ। ਹੁਣ ਤਾਂ ਬੜੇ ਸਾਰਿਆਂ ਦੇ ਕਾਰੋਬਾਰ ਬੜੇ ਵੱਡੇ ਤਕੜੇ ਹੋ ਗਏ, ਉਦੋਂ ਕੋਈ ਵਾਲੇ ਵੱਡੇ ਕਾਰੋਬਾਰ ਨਹੀਂ ਸੀ ਹੁੰਦੇ। ਆਓ ਜਦੋਂ ਇਹ ਲਾਗੀ ਪਹੁੰਚੇ ਆ ਤੇ ਇਹਨਾਂ ਨੇ ਜਾ ਕੇ ਖੁਸ਼ੀ ਖੁਸ਼ੀ ਖਬਰ ਦਿੱਤੀ ਆ ਚੰਦੋ ਨੂੰ, ਕਹਿੰਦੇ ਤੇਰੀ ਧੀ ਬੜੇ ਉੱਚੇ ਘਰਾਣੇ 'ਚ ਵਿਆਹੇ ਆ, ਮੰਗਿਆ ਆਏ ਆ, ਤੇਰੀ ਧੀ ਨੂੰ ਮੱਥੇ ਟਿਕਿਆ ਕਰਨਗੇ, ਤੇਰੀ ਧੀ ਨੂੰ ਲੋਕ ਪੂਜਣਗੇ, ਤੇ ਰਹਿੰਦੀ ਦੁਨੀਆਂ ਤੱਕ ਨਾਂ ਰਹੂ ਉਹਦਾ, ਰਹਿੰਦੀ ਦੁਨੀਆਂ ਤੱਕ। ਇੱਥੇ ਬਥੇਰੇ ਆਏ ਤੇ ਬਥੇਰੇ ਗਏ, ਕਿਸੇ ਦਾ ਨਾਂ ਨਹੀਂ ਰਿਹਾ। ਇਸ ਧਰਤੀ ਦੀ ਕੰਡ ਤੇ ਪਏ ਕਈ ਸਿਕੰਦਰ ਸੁੱਤੇ, ਆਖਰ ਸਭਨਾਂ ਨੇ ਤੁਰ ਜਾਣਾ ਆਪੋ ਆਪਣੀ ਰੁੱਤੇ, ਨਾ ਉਹਨਾਂ ਦਾ ਰਹਿੰਦਾ। ਇਹ ਸ਼ਾਂ ਦੇ ਵਾਂਗੂ ਸ਼ਾਂ ਹੈ ਜ਼ਿੰਦਗੀ, ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ। ਇੱਥੋਂ ਜਾ ਕੇ ਜਿਹਦਾ ਨਾਂ ਰਹਿ ਜਾਵੇ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ।
ਤੇ ਜੇ ਨਾ ਮਾੜਾ ਮੋਟਾ ਰਖਾਉਣਾ ਤੇ ਕੁਝ ਕਰਨਾ ਪੈਣਾ ਕੌਮ ਪ੍ਰਤੀ, ਪੰਥ ਪ੍ਰਤੀ, ਦੁਨੀਆਂ ਪ੍ਰਤੀ। ਰੱਬ ਦੀ ਬੰਦਗੀ ਵੀ ਕਰਨੀ ਪੈਣੀ ਹੈ। ਆਹ ਜਦੋਂ ਇਹਨਾਂ ਨੇ ਦੱਸਿਆ ਵੀ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਦਾ ਘਰ ਅੰਮ੍ਰਿਤਸਰ ਸਾਹਿਬ ਦੀ ਧਰਤੀ, ਅੰਮ੍ਰਿਤਸਰ ਸਿਫਤੀ ਦਾ ਘਰ, ਜਦੋਂ ਸਿਫਤ ਕੀਤੀ ਨਾ ਗੁਰੂ ਦੇ ਘਰ ਦੀ, ਤੇ ਦੁਖੀ ਬੰਦਿਆਂ ਨੂੰ ਕਿੱਥੇ ਪਚਦੀ ਹੁੰਦੀ ਗੁਰੂ ਦੇ ਘਰ ਦੀ ਸਿਫਤ? ਪ੍ਰੇਮ ਵਾਲਿਆਂ ਨੂੰ ਹੀ ਪਚਦੀ ਹੈ। ਪ੍ਰੇਮ ਵਾਲੇ ਕਹਿੰਦੇ ਮੇਰੇ ਗੁਰੂ ਦੀ ਵਡਿਆਈ ਹੋਵੇ, ਤੇ ਜਿਹੜਾ ਦੁਖੀ ਹੈ ਉਹ ਤਾਂ ਗੁਰੂ ਦੀ ਵਡਿਆਈ ਨਹੀਂ ਸੁਣ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕਹਿੰਦੇ ਜਿਹੜੇ ਸਚਿਆਰ ਸਿੱਖ ਉਹ ਗੁਰੂ ਦੇ ਕੋਲੇ ਬਹਿੰਦੇ, ਵਡਿਆਈਆਂ ਕਰਦੇ ਸੁਣਦੇ। ਕੁੜਿਆਰ ਕੂੜ ਕੁੜਿਆਰੀ ਜਾਏ ਰਲੇ, ਕਹਿੰਦੇ ਜਿਹੜਾ ਕੂੜਾ ਬੰਦਾ ਨਾ ਉਹ ਕੁੜਿਆਰਾਂ ਪਾਸ ਹੀ ਜਾ ਕੇ ਬਹਿ ਸਕਦਾ। ਕੂੜ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਅਦਾਸ। ਇਹ ਕੂੜਾ ਤੇ ਝੂਠਾ ਬੰਦਾ ਇਹ ਕਹਿੰਦਾ ਓਏ ਤੁਸੀਂ ਮੰਗ ਖਾਣਿਆਂ ਦੇ ਮੇਰੀ ਧੀ ਵਿਆਹ, ਤੁਸੀਂ ਖੂਹ ਵਿੱਚ ਆ ਕੇ ਸੁੱਟ ਕੇ ਮੇਰੀ ਸੁੰਦਰ ਛੋਰੀ, ਤੁਸੀਂ ਕੰਢਿਆਂ ਉੱਤੇ ਟੰਗਤੀ ਰੇਸ਼ਮ ਦੀ ਡੋਰੀ, ਤੁਸੀਂ ਕੱਲਰ ਦੇ ਵਿੱਚ ਬੀਜਤੀ ਗੰਨੇ ਦੀ ਪੋਰੀ, ਤੁਸੀਂ ਮਿੱਤਲ ਨਾਲ ਮਿਲਾਤੀ ਧੀ ਸੋਣ ਕਟੋਰੀ, ਮੈਨੂੰ ਕਰਨੀ ਪੈ ਗਈ ਪੰਛੀਆ ਗੱਲ ਪੱਕੀ ਕੋਰੀ, ਮੇਰੇ ਮਨ ਮੰਦਰ ਦੀ ਪੰਛੀਆ ਇੱਟ ਲਾਤੀ ਮੋਰੀ। ਕਹਿੰਦਾ ਜਿਹੜੀ ਚਵਾਰੇ ਦੀ ਇੱਟ ਮੋਰੀ ਨੂੰ ਲਾ ਆਏ, ਜਿਵੇਂ ਅਪ ਸ਼ਬਦ ਗੁਰੂ ਘਰ ਪ੍ਰਤੀ ਚੰਦੂ ਨੇ ਬੋਲਿਆ ਸਾਥੀ ਹੈ ਇਉਂ।

ਜਦੋਂ ਨੇ ਗੁਰੂ ਘਰ ਲਈ ਅਪ ਸ਼ਬਦ ਬੋਲਿਆ, ਗੁਰੂ ਘਰ ਨੂੰ ਮੋਰੀ ਤੇ ਆਪਣੇ ਆਪ ਨੂੰ ਚਬਾਰਾ ਦੱਸਿਆ। ਮੂੰਹੋਂ ਬੋਲਦਾ ਪਾਪੀ ਹੰਕਾਰੀ, ਮੂੰਹੋਂ ਬੋਲ ਸੀ ਬੋਲਦਾ ਪਾਪੀ ਹੰਕਾਰੀ, ਕਹਿੰਦਾ ਕਿਤੇ ਗੱਲ ਹੈ ਤੁਸੀਂ ਬਹੁਤੀ ਮਾੜੀ, ਕਹਿੰਦਾ ਲਾਗੀ ਉਹ ਮਾੜੀ ਗੱਲ ਕਰ ਆਏ ਹੋ, ਹੁੰਦੀ ਨਹੀਂ ਗਰੀਬ ਦੀ ਰਾਜਿਆਂ ਨਾਲ ਯਾਰੀ, ਕਹਿੰਦਾ ਅਸੀਂ ਰਾਜੇ ਤੇ ਉਹ ਗਰੀਬ ਉਹ ਮੰਗ ਖਾਣੇ। ਮੂੰਹੋਂ ਬੋਲ ਸੀ ਬੋਲਦਾ ਪਾਪੀ ਹੰਕਾਰੀ, ਕਹਿੰਦਾ ਤੁਸੀਂ ਲਾਗੀ ਉਹ ਕੀਤੀ ਗੱਲ ਮਾੜੀ, ਹੁੰਦੀ ਨਹੀਂ ਗਰੀਬ ਦੀ ਰਾਜਿਆਂ ਨਾਲ ਯਾਰੀ, ਤੁਸੀਂ ਅੱਧ ਵਿਚਾਲੇ ਕੱਟਤੀ ਜੋ ਗੁੱਡੀ ਚਾੜੀ, ਕੰਡਿਆਂ ਨਾਲ ਤੁਸੀਂ ਮਹਿਦਤੀ ਫੁੱਲਾਂ ਦੀ ਕਿਆਰੀ, ਅਜੀਤਵਾਲ ਦੇ ਪਾਰਸਾ ਮੱਤ ਤੇਰੀ ਮਾਰੀ, ਕਹਿੰਦਾ ਤੁਹਾਡੀ ਮੱਤ ਮਾਰੀ ਗਈ, ਕਿੱਥੇ ਮੈਂ ਕਿੱਥੇ ਉਹ ਗੁਰੂ, ਗੁਰੂ ਘਰ, ਗੁਰੂ ਘਰ ਵੀ ਨਹੀਂ ਉਹਨੇ ਕਿਹਾ ਆਪ ਸ਼ਬਦ ਬੋਲੇ ਸਟੇਜ ਤੇ, ਕਹਿਣ ਨੂੰ ਵੀ ਮਨ ਨਹੀਂ ਕਰਦਾ। ਆਹ ਸਮੇਂ ਦੀ ਸਮਾਪਤੀ ਹੈ, ਗੁਰੂ ਸਾਹਿਬ ਜੀ ਕਿਰਪਾ ਕਰਨ ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਸ਼ਾਮ ਦੇ ਦਿਵਾਨ, ਅਤੇ ਕੱਲ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਏ। ਸਾਰੀਆਂ ਸੰਗਤਾਂ ਨੇ ਨਤਮਸਤਕ ਹੋ ਕੇ ਮਹਾਰਾਜ ਦੇ ਸ਼ੁਕਰਾਨੇ ਕਰਨ ਵਾਸਤੇ, ਅਕਾਲ ਪੁਰਖ ਨਿਰੰਕਾਰ ਦੇ ਗੁਣ ਗਾਉਣ ਵਾਸਤੇ ਗੁਰਦੁਆਰ ਵਿੱਚ ਪਹੁੰਚਣਾ, ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਰੇ ਵਾਲਿਆਂ ਦੀ ਬਰਸ਼ੀ ਸਮਾਗਮ ਵੀ ਹੋਣੇ, ਉਹਨਾਂ ਦੀ ਯਾਦ 'ਚ 19 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣੇ ਆ, ਅਤੇ 21 ਤਰੀਕ ਨੂੰ ਭੋਗ ਪਾਏ ਜਾਣੇ ਆ। ਸੰਗਤਾਂ ਨੇ ਮਹਾਂਪੁਰਖਾਂ ਦੀ ਯਾਦ ਵਿੱਚ ਵੀ ਹਾਜ਼ਰੀਆਂ ਲਵਾਉਣੀਆਂ ਜੀ। ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਪੰਥਕ ਪ੍ਰਸਿੱਧ ਕੀਰਤਨੀ ਜੱਥਾ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਬੜੀ ਚੜ੍ਹਦੀ ਕਲਾ ਵਾਲਾ ਸਾਰਾ ਜੱਥਾ ਹੈ, ਬੜੀ ਮਹਾਰਾਜ ਦੀ ਰਹਿਮਤ ਹੈ। ਆਪ ਸਾਰੀਆਂ ਸੰਗਤਾਂ ਨੂੰ ਹਰ ਜਸ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਜੋੜਨਗੇ ਜੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਹੈ, ਲਾਏ ਧਿਆਨਾ ਸੰਤ ਜਨਾ ਮਿਲ ਹਰ ਜਸ ਗਾਇਓ। ਆਓ ਹਰ ਜਸ ਦੀ ਵਡਿਆਈ ਸਰਵਣ ਕਰੀਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨ, ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਦੇ ਸਮਰਥ ਬਖਸ਼ਿਸ਼ ਕਾਰਨ ਸਤਿਗੁਰ ਦੀ ਕਿਰਪਾ ਕਾਰਨ ਰਹਿਮਤ ਕਾਰਨ ਸਮੂਹ ਸਾਧ ਸੰਗਤ ਦੀ ਸ਼ਾਹ ਜੀ ਆਪਣੇ ਦਰ ਤੇ ਪ੍ਰਵਾਨ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ। ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ।

ਆਉ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰਾਉ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ।

ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪਰਗਾਸ, ਰਾਗ ਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤੁ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ।

ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਾਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਜਿਸ ਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ

ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਾਸ ਕੰਤਾ।

ਹਾਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਾਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ

ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਧ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤ ਜਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੁਐ ਬੈਠਾ, ਕਹੂੰ ਸਿਮਟ ਭਯੋ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ, ਆਦਿ ਜੁਗਾਦਿ ਸਰੂਪ ਸੋਯੰ ਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋ ਰਨ ਘਾਤਾ। ਜੇ ਅਸ ਧੁਜ ਤਵ ਸਰਣੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆ ਹੈ, ਤਾ ਕੇ ਕਾਲ ਨਿਕਟ ਨਹਿ ਐਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ, ਤਾ ਕੇ ਤਾਪ ਤਨਕ ਮਹਿ ਹਾਰਿਹੋ। ਰਿੱਧ ਸਿੱਧ

ਪਿਆਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ।

ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ।

ਮੈਂ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਨਹੋ ਸੰਤਹੋ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇ ਸੂਰੇ ਦੁਖ ਰੋਗ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ ਅਰ
1: ਸਭ ਕਉ ਨਾਨਕ ਸਭ ਕੋਈ ਨਉ ਨਾ ਜਾਣ। ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਈ। ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਆਈ। ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੈ ਧਾਈ ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਨਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ। ਤਨਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ। ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਹਿ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ।

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨੀਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾ ਸਾਹਿਬਾਣੀ ਦੇ ਪਾਠ ਦੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਭੇਟਾਵਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਜੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿੱਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੋ ਕਿਛ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ, ਜੀਆੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ, ਸੁਖ ਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ।

ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿਦੇ ਭੀ ਫੁਨ ਜਾਹੇ।

0: ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲੇ ਨਾਮ ਤੇ ਆਵੋ ਪੂਰਨ ਹੋਵੇ ਕਾਲਾ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥਾ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਢਾਡੀ ਜੱਥੇ ਪਾਸੋਂ 6:40 ਤੱਕ ਢਾਡੀ ਵਾਰਾਂ ਸਰਵਣ ਕਰੀਏ। ਇਹਨਾਂ ਤੋਂ ਬਾਅਦ ਬਾਬਾ ਤਰਲੋਚਨ ਸਿੰਘ ਜੀ ਤਰਨਾ ਦਲ ਵੱਲੋਂ ਪਹੁੰਚੇ ਹੋਏ ਹਨ, ਉਹਨਾਂ ਪਾਸੋਂ ਕਥਾ ਸਰਵਣ ਕਰਾਂਗੇ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਤਿੰਨਾਂ ਦਾ ਸ਼ਹੀਦੀ ਦਿਹਾੜਾ ਕੱਲ੍ਹ ਨੂੰ ਹੈ। ਉਸ ਸੰਬੰਧ ਵਿੱਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 9 ਮੇਨ ਹਾਲ ਵਿੱਚ ਪੈਣਗੇ। ਉਸ ਤੋਂ ਬਾਅਦ ਦੀਵਾਨ ਸੱਜਣਗੇ ਅਤੇ ਸ਼ਾਮ ਨੂੰ ਕੀਰਤਨ ਦਰਬਾਰ ਹੋਵੇਗਾ। ਗੁਰੂ ਘਰ ਦੇ ਸਾਰੇ ਜਥੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਪਰਿਵਾਰਾਂ ਸਮੇਤ ਭਰਨੀਆਂ ਜੀ। ਆਓ ਬੜੇ ਪਿਆਰ ਨਾਲ ਹੁਣ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।